FM 102.4 7 MHz ਦੀ ਸਵੇਰ ਦੇ ਸਫ਼ਰ ਦਾ ਆਗਾਜ਼ ਪਰਮਾਤਮਾ ਦੇ ਨਾਮ ਸੁਮਿਰਨ ਦੇ ਨਾਲ 6:05 ਤੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਦੇ ਨਾਲ ਪ੍ਰਭੂ ਪ੍ਰੋਗਰਾਮ ਵੰਦਨਾ। ਸੱਤ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 7:02 ਤੇ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਏਗਾ ਗੁੱਡ ਮਾਰਨਿੰਗ ਜਲੰਧਰ। ਸੱਤ ਵੱਜ ਕੇ 30 ਮਿੰਟ ਤੇ ਵਿੰਬਲਡਨ ਸਟਾਈਨਸ ਚੈਂਪੀਅਨਸ਼ਿਪ 2026 ਦੀ ਹਾਈਲਾਈਟਸ ਦੇ ਨਾਲ ਤੁਹਾਨੂੰ ਜੋੜਾਂਗੇ ਔਰ ਉਸ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਇਸੇ ਤਰ੍ਹਾਂ ਜਾਰੀ ਰਹੇਗਾ। ਅੱਠ ਵੱਜ ਕੇ 30 ਮਿੰਟ ਤੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ ਔਰ 8:40 ਤੇ ਬੈਕ ਟੂ ਬੈਕ ਗੀਤ ਸੰਗੀਤ ਦਾ ਪ੍ਰੋਗਰਾਮ ਹੋਏਗਾ FM 102.7 MHz ਤੇ। ਅੱਡੀ ਟੱਪਾ ਪ੍ਰੋਗਰਾਮ ਸੁਣਨ ਤੋਂ ਬਾਅਦ 9 ਵਜੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ, ਜਿਸ ਦੇ ਵਿੱਚ ਵਟਸਐਪ ਦੇ ਜ਼ਰੀਏ ਤੁਸੀਂ ਆਪਣੇ ਸੁਨੇਹੇ ਕਰ ਸਕੋਗੇ, ਆਡੀਓ ਵੀਡੀਓ ਔਰ ਟੈਕਸਟ ਮੈਸੇਜਿਸ, ਜਿਸ ਤਰ੍ਹਾਂ ਦੇ ਵੀ ਮੈਸੇਜਿਸ ਤੁਹਾਡੇ ਦਿਲ 'ਤੇ ਦਸਤਕ ਦੇਣਗੇ ਤੁਸੀਂ ਭੇਜ ਸਕਦੇ ਹੋ 9855101027 'ਤੇ। ਦਸ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ ਗੀਤ ਬਹਾਰ ਪ੍ਰੋਗਰਾਮ ਸੁਣੋਗੇ। 10:02 ਤੇ ਹਿੰਦੀ ਗੀਤ ਸੰਗੀਤ ਦੀ ਮਹਿਫਿਲ ਸਜੇਗੀ ਪ੍ਰੋਗਰਾਮ ਗੀਤ ਬਹਾਰ। 11 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 11:02 ਤੇ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਦਾ ਹੋਇਆ ਸਿਲਸਿਲਾ ਹੋਏਗਾ, ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ। 11:03 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਟੰਪਡ। ਬਾਰਾਂ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 12:02 ਤੇ ਪ੍ਰੋਗਰਾਮ ਹੋਏਗਾ ਹੋਮ ਸਵੀਟ ਹੋਮ।

ਤੁਹਾਡੇ ਮੂਡ ਨੂੰ ਕਰੇਗਾ ਮੈਲੋਡੀਅਸ ਪ੍ਰੋਗਰਾਮ ਹੋਏਗਾ ਮਿਡ ਡੇ ਮੈਲੋਡੀਜ਼ ਦੁਪਹਿਰ ਦੇ 1 ਵਜੇ ਔਰ 1:40 ਤੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਖਬਰਾਂ ਔਰ 1:50 ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸੇ ਤਰ੍ਹਾਂ ਜਾਰੀ ਰਹੇਗਾ। ਦੋ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਤਿੰਨ ਵਜੇ ਦਾ ਪ੍ਰਸਾਰਣ ਹੋਏਗਾ ਰੇਨਬੋ ਦਿੱਲੀ ਤੋਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ। ਚਾਰ ਵਜੇ ਸੁਣੋਗੇ ਤੁਸੀਂ ਪ੍ਰੋਗਰਾਮ ਹੈਲੋ ਜਲੰਧਰ 102.7 ਮੈਗਾਹਰਟਜ਼ ਤੇ। 5 ਵਜੇ ਯੁਵਾ ਵਰਗ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏਗਾ ਯੁਵ ਵਾਣੀ। 6 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਔਰ 6:20 ਤੇ ਪ੍ਰਾਦੇਸ਼ਿਕ ਖਬਰਾਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਔਰ ਉਸ ਤੋਂ ਬਾਅਦ ਪ੍ਰੋਗਰਾਮ ਲਵ ਯੂ ਜ਼ਿੰਦਗੀ ਇਸੇ ਤਰ੍ਹਾਂ ਜਾਰੀ ਰਹੇਗਾ। ਸੱਤ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 7:02 ਤੇ ਫਿਲਮੀ ਦੁਨੀਆ ਦੀ ਸੈਰ ਕਰਾਏਗਾ ਪ੍ਰੋਗਰਾਮ ਹੋਏਗਾ ਫਿਲਮੀ ਦੁਨੀਆ। 8 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 8:02 ਤੇ ਪ੍ਰੋਗਰਾਮ ਹੋਏਗਾ ਨੈੱਟ ਵਾਣੀ। 9 ਵਜੇ ਦਾ ਪ੍ਰਸਾਰਣ ਹੋਏਗਾ ਦਿੱਲੀ ਕੇਂਦਰ ਤੋਂ। 10 ਵਜੇ ਤੁਸੀਂ ਸੁਣੋਗੇ ਸ਼ਾਮੇ ਗਜ਼ਲ ਔਰ 10:30 ਤੇ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ।

ਪਰਮਾਤਮਾ ਦਾ ਨਾਮ ਜਪ ਔਰ ਸਿਮਰਨ ਹੀ ਸਾਡੇ ਅੰਦਰ ਦੀ ਸ਼ਕਤੀ ਨੂੰ ਜਗਾ ਸਕਦਾ ਹੈ। ਇਸ ਲਈ ਜਿਹੜੀ ਘੜੀ ਜਿਹੜਾ ਪਲ ਮਿਲੇ ਉਸਨੂੰ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੋੜ ਲੈਣਾ ਚਾਹੀਦਾ ਹੈ।

ਪਰਮਾਤਮਾ ਦੇ ਨਾਮ ਦੇ ਵਿੱਚ ਕਿੰਨਾ ਸਕੂਨ ਹੁੰਦਾ। ਜਦੋਂ ਵੀ ਅਸੀਂ ਪਰਮਾਤਮਾ ਦਾ ਨਾਮ ਕਰਦੇ ਹਾਂ, ਮਨ ਨੂੰ ਇੱਕ ਸਕੂਨ, ਇੱਕ ਚੈਨ, ਇੱਕ ਸ਼ਾਂਤੀ ਆਪਣੇ ਆਪ ਮਿਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਤਹਿ ਦਿਲੋਂ ਅਸੀਂ ਮਾਲਕ ਦਾ ਨਾਮ ਜਪ ਕਰਦੇ ਹਾਂ।

ਪਰਮਾਤਮਾ ਦੇ ਨਾਲ ਜੁੜਿਆ ਹਰ ਇੱਕ ਪਲ ਸਾਨੂੰ ਅਹਿਸਾਸ ਕਰਾਉਂਦਾ ਹੈ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ, ਉਸਦੀ ਕਿਰਪਾ ਹਮੇਸ਼ਾ ਸਾਡੇ ਨਾਲ ਹੈ। ਅਸੀਂ ਉਸਨੂੰ ਪਛਾਣ ਹੀ ਨਹੀਂ ਪਾਉਂਦੇ, ਇਸ ਲਈ ਹਰ ਘੜੀ, ਹਰ ਪਲ, ਹਰ ਚੀਜ਼ ਦੇ ਲਈ ਉਸਦਾ ਸ਼ੁਕਰਾਨਾ ਅਦਾ ਕਰਦੇ ਰਹਿਣਾ ਚਾਹੀਦਾ ਹੈ।

ਪਰਮਾਤਮਾ ਦੇ ਹਰ ਫੈਸਲੇ 'ਤੇ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈ, ਕਿਉਂਕਿ ਈਸ਼ਵਰ ਉਹੀ ਦਿੰਦਾ ਹੈ ਜੋ ਸਾਡੇ ਲਈ ਚੰਗਾ ਲੱਗਦਾ ਹੈ, ਬਲਕਿ ਈਸ਼ਵਰ ਉਹ ਦਿੰਦਾ ਹੈ ਜੋ ਸਾਡੇ ਲਈ ਬਹੁਤ ਚੰਗਾ ਹੁੰਦਾ ਹੈ। ਇਸ ਲਈ ਉਸਦੇ ਹਰ ਫੈਸਲੇ ਦੇ ਉੱਤੇ ਖੁਸ਼ੀ ਜ਼ਰੂਰ ਜਤਾਉਣੀ ਚਾਹੀਦੀ ਹੈ ਜੇ ਆਪਣੀ ਜ਼ਿੰਦਗੀ ਨੂੰ ਬਣਾਉਣਾ ਹੈ।

FM-band 102.7 MHz ਸੇ ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਸੀ ਨਾਲ ਭਰਪੂਰ ਪ੍ਰੋਗਰਾਮ ਵੰਦਨਾ। FM-band 102.7 MHz ਸੇ ਆਕਾਸ਼ਵਾਣੀ ਰੇਨਬੋ ਦਾ ਜਲੰਧਰ ਕੇਂਦਰ ਹੈ। 7 ਵਜ ਰਹੇ ਨੇ, ਵੇਲਾ ਹੋ ਰਿਹਾ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਅਤੇ ਗੁਜਰਾਤ ਦੇ ਦੌਰੇ ਤੇ ਹੋਣਗੇ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣੀਆਂ ਹਮਾਇਤਾਂ ਬੰਦ ਨਹੀਂ ਕਰਦਾ ਹੈ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਹੈ ਕਿ ਭਾਰਤ $1 ਟ੍ਰਿਲੀਅਨ ਦੇ ਬਰਾਮਦ ਟੀਚੇ ਤੋਂ ਪ੍ਰਾਪਤ ਕਰ ਰਿਹਾ ਹੈ। ਰੱਖਿਆ ਖਰੀਦ ਕੌਂਸਲ ਨੇ ਹਥਿਆਰਬੰਦ ਫੌਜਾਂ ਦੀ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਦੇ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਨੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈ ਕਮਾਨ ਵੱਲੋਂ ਚੋਣਾਂ ਦੀਆਂ ਬਣਾਈਆਂ ਪੰਜਾਬ ਕਮੇਟੀਆਂ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਨੂੰ ਮੁਕੰਮਲ ਪਾਬੰਦੀ ਲਾਉਣ ਦੀ ਹੁਕਮ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਅਣਅਧਿਕਾਰਿਤ ਕਲੋਨੀਆਂ ਵਿੱਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਆਦੇਸ਼ ਨਾਲ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕਾਰਿਤ ਕਲੋਨੀਆਂ ਨੂੰ ਨਿਯਮਤ ਕਰਨ ਸੰਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਚੰਡੀਗੜ੍ਹ ਸਹਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM-band 102.7 MHz ਸੇ ਵੇਲਾ ਹੋ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ।

ਜੀ ਹਾਂ ਬਿਲਕੁਲ, ਐਫ ਐਮ ਰੇਨਬੋ ਦੇ ਸਰੋਤੇ ਜਿਹੜੇ ਹੈ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਕਦੋਂ ਘੜੀ ਦੀ ਸੂਈ ਤੇ 7 ਵਜਣ ਔਰ ਪ੍ਰੋਗਰਾਮ ਸ਼ੁਰੂ ਹੋ ਜਾਵੇ। ਗੁੱਡ ਮਾਰਨਿੰਗ ਜਲੰਧਰ। ਚਲੋ ਜੀ, ਆਪ ਦਾ ਇਹ ਸਫ਼ਰ ਲੈ ਕੇ ਨਿਰਸ਼ਾ ਬਿਲਕੁਲ ਤਿਆਰ ਹੈ ਤੁਹਾਡੇ ਸਾਰਿਆਂ ਦੇ ਨਾਲ। ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾ। ਵੈਲ ਜੀ, ਸਕੂਲ ਜਿਹੜੇ ਹੈ ਔਨ ਹੋ ਚੁੱਕੇ ਨੇ, ਬੱਚਿਆਂ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ, ਲੇਕਿਨ ਗਰਮੀ ਨੇ ਆਪਣੇ ਤੇਵਰ ਜਿਹੜੇ ਹੈ ਉਹ ਨਹੀਂ ਚੇਂਜ ਕੀਤੇ। ਕਦੇ ਕਦੇ ਠੰਡੀ ਠੰਡੀ ਹਵਾ ਚੱਲਦੀ ਹੈ, ਲੇਕਿਨ ਗਰਮੀ ਜਿਹੜੀ ਹੈ ਸਵੇਰੇ ਸਵੇਰੇ ਰੌਣਕਾਂ ਲਗਾ ਦਿੰਦੀ ਹੈ। ਬਿਲਕੁਲ ਜੀ, ਸੂਰਜ ਦੇਵਤਾ ਪ੍ਰਸੰਨ ਮੁਦਰਾ ਦੇ ਵਿੱਚ ਸਵੇਰੇ ਸਵੇਰੇ ਆ ਜਾਂਦੇ ਨੇ ਔਰ ਅਸੀਂ ਉਹਨਾਂ ਦੀ ਪ੍ਰਸੰਨਤਾ ਦੇ ਉੱਤੇ ਹਮੇਸ਼ਾ ਇਹੀ ਕਹਿੰਦੇ ਰਹਿ ਜਾਂਦੇ ਹਾਂ, ਹਾਏ ਗਰਮੀ, ਉਫ ਗਰਮੀ, ਇੰਨੀ ਗਰਮੀ। ਜੀ ਹਾਂ, 4 ਜੁਲਾਈ ਦੀ ਅੱਜ ਗਰਮੀ ਦੀ ਮੁਲਾਕਾਤ ਮੇਰੇ ਨਾਲ ਹੋ ਜਾਏਗੀ ਫਿਰ। ਅੱਛਾ, ਅੱਜ ਸੈਰ ਕਰਨ ਗਏ ਸੀ? ਨਹੀਂ ਗਏ, ਹੈ ਨਾ। ਲੱਗਦਾ ਸੀ ਕਿ ਸਵੇਰੇ ਸਵੇਰੇ ਜ਼ਿਆਦਾ ਗਰਮੀ ਹੈ ਅਤੇ ਸੈਰ ਕਰਨ ਨਾ ਜਾਇਆ ਜਾਵੇ, ਹੈ ਨਾ। ਬਿਲਕੁਲ ਜੀ, ਕਦੇ ਕਦੇ ਜ਼ਿਆਦਾ ਗਰਮੀ ਹੋਵੇ ਤਾਂ ਉਦੋਂ ਵੀ ਸੈਰ ਜਿਹੜੀ ਹੈ ਨਹੀਂ ਜੇ ਕਰਨੀ ਚਾਹੀਦੀ। ਉਦੋਂ ਉਹ ਸੈਰ ਜਿਹੜੀ ਹੈ ਉਹ ਸਿਹਤ ਲਈ ਥੋੜ੍ਹੀ ਜਿਹੀ ਹਾਨੀਕਾਰਕ ਹੋ ਸਕਦੀ ਹੈ। ਅਤੇ ਪੌਦਿਆਂ ਨੂੰ ਪਾਣੀ ਦੇ ਦਿੱਤਾ ਜੇ? ਹਾਂ ਹਾਂ ਹਾਂ, ਪੌਦਿਆਂ ਨੂੰ ਵੀ ਪਾਣੀ ਪਿਲਾਤਾ, ਥੋੜ੍ਹੀ ਜਿਹੀ ਆਪਾਂ ਘਰ ਦੇ ਆਸ ਪਾਸ ਦੀ ਥੋੜ੍ਹੀ ਜਿਹੀ ਆਪਾਂ ਚਲ ਫਿਰ ਜਿਹਨੂੰ ਕਹਿੰਦੇ ਹਾਂ ਨਾ, ਥੋੜ੍ਹਾ ਜਿਹਾ ਤੁਰ ਫਿਰ ਲਿਆ, ਹੈ ਨਾ। ਔਰ ਨਾਲ ਦੀ ਨਾਲ ਬੈਗਸ ਦੇ ਵਿੱਚ ਟਿਫਨ ਰੈਡੀ ਹੋ ਗਏ ਹੋਣੇ ਹੁਣ। ਜੀ ਜੀ, ਇਹ ਮਾਹੌਲ ਜਿਹੜਾ ਨਾ ਹਰ ਘਰ ਦੇ ਵਿੱਚ ਬਣਿਆ ਹੁੰਦਾ ਕਿ ਬੇਟਾ ਦੁੱਧ ਦਾ ਗਲਾਸ ਚੱਕ ਲੈ, ਆਪਣਾ ਚੱਕ ਲੈ, ਚਾਹ ਠੰਡੀ ਹੋ ਗਈ ਆ, ਮੰਮਾ ਨਹੀਂ ਅੱਜ ਮੈਂ ਮੈਂਗੋ ਸ਼ੇਕ ਪੀਣਾ ਹੈ। ਯਾਨੀ ਕਿ ਸਵੇਰੇ ਸਵੇਰੇ ਆਵਾਜ਼ਾਂ ਜਿਹੜੀਆਂ ਨਾ ਘਰ ਦੀ ਚਹਿਲ ਪਹਿਲ ਦਾ ਅਹਿਸਾਸ ਕਰਾਉਂਦੀਆਂ ਨੇ ਕਿ ਤੁਹਾਡੇ ਘਰ ਦੇ ਅੰਦਰ ਵਾਕਈ ਖੁਸ਼ਕੀਆਂ ਜਿਹੜੀਆਂ ਆ ਉਹ ਮੁਸਕਰਾ ਰਹੀਆਂ ਹੁੰਦੀਆਂ ਨੇ ਔਰ ਦੌੜ ਰਹੀਆਂ ਹੁੰਦੀਆਂ ਨੇ, ਤੁਰ ਰਹੀਆਂ ਹੁੰਦੀਆਂ ਨੇ ਅਤੇ ਫਿਰ ਰਹੀਆਂ ਹੁੰਦੀਆਂ ਨੇ। ਇਹਨਾਂ ਖੁਸ਼ੀਆਂ ਦੇ ਨਾ ਸਦਕੇ ਜਾਇਆ ਕਰੋ ਕਿ ਤੁਹਾਡੇ ਵਿਹੜੇ ਦੇ ਵਿੱਚ ਨਾ ਰੌਣਕਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ। ਬਿਲਕੁਲ ਜੀ, ਇਹੋ ਜਿਹੀਆਂ ਰੌਣਕਾਂ ਜਿਹੜੀਆਂ ਆਕਾਸ਼ਵਾਣੀ ਪਰਿਵਾਰ ਦੇ ਨਾਲ ਵੀ ਲੱਗੀਆਂ ਹੁੰਦੀਆਂ ਨੇ, ਕਿਉਂਕਿ ਮੇਰੇ ਵਿਹੜੇ ਦੇ ਵਿੱਚ ਵੀ ਨਾ ਸਵੇਰੇ ਸਵੇਰੇ ਜਿਹੜੇ ਦੋਸਤ ਨੇ ਮੇਰੇ ਨਾਲ ਪ੍ਰੋਗਰਾਮ ਵੰਦਨਾ ਤੋਂ ਹੀ ਜੁੜ ਜਾਂਦੇ ਨੇ ਔਰ ਪ੍ਰੋਗਰਾਮ ਦੇ ਵਿੱਚ ਪੂਰਾ ਦਿਨ ਸਾਥ ਨਿਭਾਉਂਦੇ ਨੇ। ਚਲੋ ਜੀ, 102.7 ਮੈਗਾਹਰਟਜ਼ ਔਰ 103.6 ਮੈਗਾਹਰਟਜ਼ ਅੰਮ੍ਰਿਤਸਰ ਦੇ ਸਰੋਤੇ ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਉੱਤੇ ਬਹੁਤ ਸਾਰੇ ਦੋਸਤ ਜਿਹੜੇ ਹੈ ਜੁੜ ਚੁੱਕੇ ਨੇ, ਅਤੇ ਫਿਰ ਕਰੀਏ ਮੁਲਾਕਾਤ ਇੱਕ ਦੂਸਰੇ ਦੇ ਨਾਲ ਕੁਛ ਇਸ ਗੀਤ ਦੇ ਨਾਲ।

yakında Kaşti Ast Demet. ਕਾਸ਼ ਸਾਨੂੰ ਪਿੱਛੇ ਲੈ ਜਾਂਦੀ ਹੈ ਅਤੇ ਕਾਸ਼ ਮੈਂ ਇਹ ਕਰ ਲੈਂਦਾ, ਕਾਸ਼ ਮੌਕਾ ਨਾ ਗਵਾਉਂਦਾ, ਪਰ ਆਸ ਸਾਨੂੰ ਅੱਗੇ ਵਧਾਉਂਦੀ ਹੈ। ਹਾਲੇ ਵੀ ਸਮਾਂ ਹੈ, ਹਾਲੇ ਵੀ ਟਾਈਮ ਹੈ, ਅੱਜ ਤੋਂ ਇੱਕ ਨਵੀਂ ਸ਼ੁਰੂਆਤ ਕਰਨੇ ਕਰ ਸਕਦੇ ਹਾਂ ਅਸੀਂ। ਜ਼ਿੰਦਗੀ ਵਿੱਚ ਹਰ ਕਿਸੇ ਕੋਲ ਕੁਛ ਖਾਸ ਹੁੰਦਾ ਨਾ, ਕਿਸ ਕੋਲ ਕੁਛ ਕਾਸ਼ ਜਿਹੜੇ ਹੈ ਨਾ ਉਹ ਜ਼ਰੂਰ ਹੁੰਦੇ ਨੇ, ਪਰ ਜਿੱਤ ਉਹਨਾਂ ਦੀ ਹੀ ਹੁੰਦੀ ਹੈ ਜੋ ਆਪਣੀ ਆਸ ਨੂੰ ਕਦੇ ਮਰਨ ਨਹੀਂ ਦਿੰਦੇ। ਕਹਿੰਦੇ ਨੇ ਨਾ ਆਸ ਦੇ ਉੱਤੇ ਤਾਂ ਦੁਨੀਆ ਕਾਇਮ ਹੈ, ਕਾਸ਼ ਹਮੇਸ਼ਾ ਪਿੱਛੇ ਲੈ ਜਾਂਦੀ ਹੈ। ਅਤੇ ਅੱਜ ਇਸ ਸਵੇਰ ਵਿੱਚ ਅਸੀਂ ਇੱਕ ਪ੍ਰੋਮਿਸ ਕਰੀਏ, ਕਰਦੇ ਹੋ ਨਾ ਰੋਜ਼ ਹਰ ਰੋਜ਼ ਮੇਰੇ ਨਾਲ ਇੱਕ ਪਿੰਕੀ ਵਾਲਾ ਪ੍ਰੋਮਿਸ। ਹਾਂ ਹਾਂ, ਉਹੀ ਪਿੰਕੀ ਵਾਲਾ ਪ੍ਰੋਮਿਸ ਜਿਹੜਾ ਹਮੇਸ਼ਾ ਮੈਨੂੰ ਦੱਸਦਾ ਕਿ ਮੋਰਨਿੰਗ ਦੀਆਂ ਜਿਹੜੀਆਂ ਵਾਈਬਸ ਨੇ ਨਾ ਤੁਸੀਂ ਕੁਛ ਨਾ ਕੁਛ ਪੋਜ਼ਿਟਿਵ ਲੈ ਕੇ ਹੀ ਜਾਂਦੇ ਹੋ। ਅਤੇ ਫਿਰ ਅੱਜ ਅਸੀਂ ਪ੍ਰੋਮਿਸ ਕਰ ਲੈਂਦੇ ਹਾਂ ਕਿ ਬੀਤੀਆਂ ਗੱਲਾਂ 'ਤੇ ਸਿਰਫ ਕਾਸ਼ ਨਹੀਂ ਕਰਾਂਗੇ, ਸਗੋਂ ਆਉਣ ਵਾਲੇ ਕੱਲ੍ਹ ਲਈ ਅਸੀਂ ਆਸ ਨਾਲ

ਨਾਲ ਇੱਕ ਨਵਾਂ ਕਦਮ ਜਿਹੜਾ ਆ ਉਹ ਜ਼ਰੂਰ ਚੁੱਕਾਂਗੇ। ਇਸੇ ਸੋਹਣੇ ਜਿਹੇ ਖਿਆਲ ਦੇ ਨਾਲ ਚੱਲਦੇ ਹਾਂ ਅੱਜ ਦੇ ਜਿਹੜਾ ਸਫ਼ਰ ਹੈ ਨਾ ਉਹਦੇ ਬਾਅਦ, ਜਿੱਥੇ ਹੋਣਗੇ ਤੁਹਾਡੇ ਮਨਪਸੰਦ ਗੀਤ, ਦਿਲਚਸਪ ਗੱਲਾਂ, ਢੇਰ ਸਾਰੀਆਂ ਮੁਸਕਰਾਹਟਾਂ। ਸਟੇ ਪੋਜ਼ਿਟਿਵ, ਕੀਪ ਸਮਾਈਲਿੰਗ ਔਰ ਮੇਰੇ ਨਾਲ ਜੁੜੇ ਰਹੋ ਬਸ ਦਿਲ ਸੇ ਦਿਲ ਤੱਕ।

ਬਿਲਕੁਲ ਜੀ ਬਿਲਕੁਲ ਇਹੀ ਤਾਂ ਕਿ ਜਾ ਕੇ ਜਿਹੜੇ ਆ ਅਸੀਂ ਕਰਨੇ ਨੇ, ਯਾਨੀ ਕਿ ਇੱਧਰ ਉੱਧਰ ਦੇਖਣਾ ਹੈ। ਔਰ ਇੱਧਰ ਉੱਧਰ ਦੇਖਣ ਤੋਂ ਪਹਿਲਾਂ ਮੈਂ ਦੇਖਾਂ ਕਿ ਅੱਜ 4 ਜੁਲਾਈ ਹੈ ਔਰ ਇਤਿਹਾਸ ਦੇ ਪੰਨੇ ਕੀ ਬਿਆਨ ਕਰ ਰਹੇ ਨੇ, ਚਲੋ ਫਿਰ ਸੁਣਨੇ ਆ। ਜੀ ਬਿਲਕੁਲ ਜੀ, ਇਤਿਹਾਸ ਸਿਰਫ ਬੀਤੇ ਹੋਏ ਕੱਲ੍ਹ ਦੀ ਕਹਾਣੀ ਨਹੀਂ ਹੁੰਦਾ ਬਲਕਿ ਆਉਣ ਵਾਲੇ ਕੱਲ੍ਹ ਨੂੰ ਸਿੱਖ ਵੀ ਜਿਹੜੀ ਹੈ ਜ਼ਰੂਰ ਦਿੰਦਾ ਹੈ। 4 ਜੁਲਾਈ ਯਾਨੀ ਕਿ ਅੱਜ ਦਾ ਦਿਨ, ਦਿਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਿਹੜੇ ਕਿਹੜੇ ਸੁਨਹਿਰੀ ਕਹਾਣੀਆਂ ਲਿਖੀ ਬੈਠਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 1776 ਦੀ। 1776 ਦੀ ਯਾਨੀ ਕਿ ਅੱਜ ਹੀ ਦੇ ਦਿਨ ਸੰਯੁਕਤ ਰਾਜ ਅਮੈਰੀਕਾ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਯਾਨੀ ਕਿ ਇਹ ਅਪਣਾ ਕਰ ਬ੍ਰਿਟੇਨ ਤੋਂ ਆਪਣੀ ਆਜ਼ਾਦੀ ਦੀ ਜਿਹੜੀ ਘੋਸ਼ਣਾ ਜਿਹੜੀ ਹੈ ਉਹ ਕੀਤੀ ਸੀ। ਇਸੀ ਇਤਿਹਾਸਿਕ ਦਿਨ ਦੀ ਯਾਦ ਵਿੱਚ ਹਰ ਸਾਲ 4 ਜੁਲਾਈ ਨੂੰ ਅਮੈਰੀਕਾ ਆਪਣਾ ਇੰਡੀਪੈਂਡੈਂਸ ਡੇ ਜਿਹੜਾ ਆ ਬੜੇ ਹੀ ਉਤਸਾਹ ਔਰ ਦੇਸ਼ ਭਗਤੀ ਦੇ ਨਾਲ ਮਨਾਉਂਦਾ ਹੈ। 4 ਜੁਲਾਈ ਯਾਨੀ ਕਿ ਅੱਜ 1902 ਨੂੰ ਭਾਰਤ ਦੇ ਮਹਾਨ ਸੰਤ, ਚਿੰਤਕ ਔਰ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਸਵਾਮੀ ਵਿਵੇਕਾਨੰਦ ਨੇ ਪੱਛਮੀ ਬੰਗਾਲ ਦੇ ਬੈਲੂਰ ਮਠ ਵਿੱਚ ਮਹਾਸਮਾਧੀ ਜਿਹੜੀ ਹੈ ਪ੍ਰਾਪਤ ਕੀਤੀ ਸੀ। ਉਹਨਾਂ ਨੇ ਦੁਨੀਆ ਨੂੰ ਭਾਰਤੀ ਸੰਸਕ੍ਰਿਤੀ, ਅਧਿਆਤਮਕ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਸੀ। ਸਾਲ 1893 ਦੇ ਵਿੱਚ ਸ਼ਿਕਾਗੋ ਦੀ ਵਿਸ਼ਵ ਧਰਮ ਸਭਾ ਵਿੱਚ ਦਿੱਤੇ ਉਹਨਾਂ ਨੇ ਇਤਿਹਾਸਿਕ ਭਾਸ਼ਣ ਨੂੰ ਪੂਰੀ ਦੁਨੀਆ ਵਿੱਚ ਭਾਰਤ ਦਾ ਮਾਣ ਜਿਹੜਾ ਆ ਉਹਨਾਂ ਨੇ ਵਧਾ ਦਿੱਤਾ ਸੀ। ਅੱਜ ਵੀ ਉਹਨਾਂ ਦੇ ਵਿਚਾਰਾਂ ਨੂੰ ਨੌਜਵਾਨ ਪੀੜ੍ਹੀ ਜਿਹੜੀ ਹੈ ਅਪਣਾਉਂਦੀ ਹੈ। ਨੌਜਵਾਨਾਂ ਨੂੰ ਆਤਮ ਵਿਸ਼ਵਾਸ, ਮਿਹਨਤ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਪ੍ਰੇਰਿਤ ਵੀ ਕਰਦੀ ਹੈ। ਚਾਰ ਜੁਲਾਈ 1999 ਯਾਨੀ ਕਿ 4 ਜੁਲਾਈ 1999 ਟਾਈਗਰ ਹਿਲ 'ਤੇ ਲਹਿਰਾਇਆ ਸੀ ਤਿਰੰਗਾ।

ਪਰ ਗੱਲ ਕਰੀਏ ਤਾਂ ਉੱਚੀਆਂ ਬਰਫੀਲੀਆਂ ਚੋਟੀਆਂ, ਮੁਸ਼ਕਲ ਮੌਸਮ ਅਤੇ ਦੁਸ਼ਮਣਾਂ ਦੇ ਨਾਲ, ਦੁਸ਼ਮਣਾਂ ਦੀ ਕਹਿ ਸਕਦੇ ਹਾਂ ਭਾਰੀ ਗੋਲਾਬਾਰੀ ਦੇ ਬਾਵਜੂਦ ਵੀ ਸਾਡੇ ਬਹਾਦਰ ਸੈਨਿਕਾਂ ਨੇ, ਬਹਾਦਰ ਜਵਾਨਾਂ ਨੇ ਆਪਣੇ ਅਟਲ ਇਰਾਦਿਆਂ ਦੇ ਨਾਲ ਜਿੱਤ ਹਾਸਲ ਕੀਤੀ ਅਤੇ ਟਾਈਗਰ ਹਿੱਲ 'ਤੇ ਤਿਰੰਗਾ ਲਹਿਰਾ ਕੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਾਇਆ ਸੀ। ਇਹ ਜਿੱਤ ਜਿਹੜੀ ਹੈ ਨਾ, ਭਾਰਤੀ ਫੌਜ ਦੀ ਬਹਾਦਰੀ, ਦੇਸ਼ ਭਗਤੀ ਅਤੇ ਬਲੀਦਾਨ ਦੀ ਇੱਕ ਅਮਰ ਮਿਸਾਲ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਇਸ ਦੇ ਲਈ ਇਤਿਹਾਸ ਦੇ ਪੰਨੇ ਅਕਸਰ ਕੁਛ ਉਹ ਕਹਾਣੀਆਂ ਦੁਹਰਾਉਂਦੇ ਨੇ ਜਿਨ੍ਹਾਂ ਦੇ ਵਿੱਚ ਬਹਾਦਰੀ ਦੇ ਕਿੱਸੇ ਸਾਹਮਣੇ ਆਉਂਦੇ ਨੇ। ਔਰ ਇਤਿਹਾਸ ਸਾਨੂੰ ਸਿਖਾਉਂਦਾ ਹੈ, ਅੱਜ ਦੇ ਇਤਿਹਾਸ ਦੀ ਅਗਰ ਅਸੀਂ ਗੱਲ ਕਰੀਏ, ਆਜ਼ਾਦੀ, ਸਾਹਸ ਔਰ ਪੱਕਾ ਜਿਹੜਾ ਸਾਡਾ ਇੱਕ ਸੰਕਲਪ ਹੁੰਦਾ ਹੈ ਨਾ, ਉਹੀ ਨਵਾਂ ਇਤਿਹਾਸ ਰਚ ਸਕਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਈਏ, ਜ਼ਰੂਰ ਲੈ ਕੇ ਆਈਏ, ਤਾਂ ਕਿ ਸਾਡੀ ਜ਼ਿੰਦਗੀ ਵੀ ਇਹਨਾਂ ਉੱਚੀਆਂ ਸੋਚਾਂ ਦੇ ਨਾਲ ਔਰ ਪ੍ਰੇਰਣਾਦਾਇਕ ਸੋਚਾਂ ਦੇ ਨਾਲ ਅੱਗੇ ਵਧਦੀ ਜਾਏ। ਸੋ ਫਿਲਹਾਲ ਇੱਕ ਖੂਬਸੂਰਤ ਗੀਤ।

FM ਬੈਂਡ 102.7 ਮੈਗਾਹਰਟਜ਼ ਸੇ ਆਕਾਸ਼ਵਾਨੀ ਰੇਨਬੋ ਦਾ ਜਲੰਧਰ ਕੇਂਦਰ ਹੈ। ਹੁਣੇ ਤੁਸੀਂ ਸੁਣ ਰਹੇ ਸੀ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 2026 ਦੀ ਹਾਈਲਾਈਟਸ।

ਬਿਲਕੁਲ ਜੀ 102.7 FM ਰੇਨਬੋ ਦੀ 102 ਸ਼ਰੀਆ 7 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਨਿਸ਼ਾ ਦੇ ਨਾਲ ਔਰ ਪ੍ਰੋਗਰਾਮ ਕਿਹੜਾ ਚੱਲ ਰਿਹਾ ਪ੍ਰੋਗਰਾਮ ਉਹੀ ਚੱਲ ਰਿਹਾ ਜਿਸਦਾ ਤੁਸੀਂ ਕਰ ਰਹੇ ਸੀ ਇੰਤਜ਼ਾਰ ਹਾਂ ਹਾਂ ਪ੍ਰੋਗਰਾਮ ਚੱਲਿਆ ਜੀ ਗੁੱਡ ਮਾਰਨਿੰਗ ਜਲੰਧਰ ਸਿਲਸਿਲੇ ਦੇ ਵਿੱਚ ਖੂਬ ਸਾਰੀਆਂ ਗੱਲਾਂ ਹੁੰਦੀਆਂ ਨੇ ਖੂਬ ਸਾਰੀਆਂ ਬਾਤਾਂ ਵੀ ਹੁੰਦੀਆਂ ਨੇ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕਿੱਸੇ ਕਹਾਣੀਆਂ ਜਿਹੜੀਆਂ ਜ਼ਰੂਰ ਜੋੜਦੀਆਂ ਜਿਹੜੀ ਸਾਨੂੰ ਅੱਗੇ ਜਾਣ ਦੇ ਲਈ ਅੱਗੇ ਵਧਣ ਦੇ ਲਈ ਬਹੁਤ ਵਧੀਆ ਇੱਕ ਹੌਸਲਾ ਜਿਹੜਾ ਉਹ ਦਿੰਦੇ ਨੇ ਔਰ ਇਸ ਚੀਜ਼ ਨੂੰ ਅਸੀਂ ਗੱਲ ਦੇ ਵਿੱਚ ਕਹੀਏ ਤਾਂ ਕਹਿੰਦੇ ਨੇ ਕਿ ਅਕਸਰ ਤੁਸੀਂ ਵੀ ਸੁਣਦੇ ਹੋ ਅਸੀਂ ਵੀ ਸੁਣਦੇ ਹਾਂ ਕਿ ਵਿਆਹ ਤੋਂ ਬਾਅਦ ਨਾ ਇੱਕ ਕੁੜੀ ਦੀ ਜ਼ਿੰਦਗੀ ਜਿਹੜੀ ਹੈ ਉਹ ਬਦਲ ਜਾਂਦੀ ਹੈ ਬੱਚੇ ਹੋ ਜਾਣ ਤਾਂ ਆਪਣੇ ਸੁਪਨਿਆਂ ਲਈ ਸਮਾਂ ਕਿੱਥੋਂ ਰਹਿੰਦਾ ਫਿਰ ਦੱਸੋ ਭਲਾ ਕੋਈ ਸੁਪਨਿਆਂ ਨੂੰ ਪੂਰਾ ਕਰਨ ਦਾ ਸਮਾਂ ਰਹਿ ਜਾਂਦਾ ਨਹੀਂ ਪਰ ਕੁਝ ਲੋਕ ਆਪਣੀ ਮਿਹਨਤ ਅਤੇ ਹੌਸਲੇ ਦੇ ਨਾਲ ਇਹ ਸੋਚ ਹੀ ਬਦਲ ਦਿੰਦੇ ਨੇ ਜੀ ਹਾਂ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਧੀ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸ ਨੇ ਸਾਬਤ ਕੀਤਾ ਹੈ ਕਿ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਜਿਹੜੀ ਹੈ ਤੁਹਾਡੇ ਸੁਪਨਿਆਂ ਨੂੰ ਨਹੀਂ ਰੋਕ ਸਕਦੀ ਇਹ ਕਹਾਣੀ ਹੈ ਹਰਿਆਣਾ ਦੀ ਚੇਤਨਾ ਸੈਣੀ ਦੀ ਹਾਂਜੀ ਹਾਂਜੀ ਹਾਂਜੀ ਹਰਿਆਣਾ ਦੀ ਚੇਤਨਾ ਸੈਣੀ ਦੀ ਚੇਤਨਾ ਨੇ ਛੋਟੀ ਉਮਰ ਤੋਂ ਹੀ ਬਾਕਸਿੰਗ ਨੂੰ ਆਪਣਾ ਸੁਪਨਾ ਬਣਾ ਲਿਆ ਰਿੰਗ ਵਿੱਚ ਪਸੀਨਾ ਵਹਾਉਣ ਅਤੇ ਆਪਣੀ ਪਛਾਣ ਜਿਹੜੀ ਹੈ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਫਿਰ ਆਈ ਜ਼ਿੰਦਗੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਉਹੀ ਜ਼ਿੰਮੇਵਾਰੀ ਜਿਹਦੇ ਤੋਂ ਕਈ ਲੋਕ ਭੱਜਦੇ ਨੇ ਤੇ ਕਈ ਲੋਕ ਹੱਸ ਕੇ ਮੱਥੇ ਲਾਉਂਦੇ ਨੇ ਹਾਂ ਹਾਂ ਉਹਨਾਂ ਦਾ ਵਿਆਹ ਹੋ ਗਿਆ ਸੀ ਜੀ ਹਾਂ ਚੇਤਨਾ ਸੈਣੀ ਦੀ ਗੱਲ ਕਰੀਏ ਤਾਂ ਜ਼ਿੰਮੇਵਾਰੀਆਂ ਦਾ ਇਹ ਦੌਰ ਸ਼ੁਰੂ ਹੋਇਆ ਉਹਨਾਂ ਦੇ ਵਿਆਹ ਤੋਂ ਬਾਅਦ ਦੋ ਬੱਚਿਆਂ ਦੀ ਮਾਂ ਬਣ ਗਈ ਹੈ ਅਤੇ ਕਰੀਬ 5 ਸਾਲ ਤੱਕ ਬਾਕਸਿੰਗ ਤੋਂ ਦੂਰ ਰਹਿਣਾ ਪਿਆ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਹੁਣ ਸ਼ਾਇਦ ਚੇਤਨਾ ਦੀ ਵਾਪਸੀ ਜਿਹੜੀ ਹੈ ਉਹ ਪੋਸੀਬਲ ਹੀ ਨਹੀਂ ਹੈ ਪਰ ਜਿਹੜੇ ਲੋਕ ਆਪਣੇ ਸੁਪਨਿਆਂ ਨਾਲ ਸੱਚਾ ਪਿਆਰ ਕਰਦੇ ਨੇ ਨਾ ਉਹ ਕਦੇ ਵੀ ਹਾਰ ਜਿਹੜੀ ਹੈ ਉਹ ਨਹੀਂ ਜੇ ਮੰਨਦੇ ਫੈਮਿਲੀ ਦੀ ਸਪੋਰਟ ਹੋਵੇ ਪਾਰਟਨਰ ਦੀ ਸਪੋਰਟ ਹੋਵੇ ਤਾਂ ਕਿਉਂ ਨਹੀਂ ਉਹ ਸੁਪਨੇ ਵੀ ਪੂਰੇ ਕੀਤੇ ਜਾ ਸਕਦੇ ਨੇ ਪਰਿਵਾਰ ਦੇ ਸਹਿਯੋਗ ਅਤੇ ਗੱਲ ਕਰੀਏ ਆਪਣੇ ਅਟੁੱਟ ਹੌਸਲੇ ਦੇ ਨਾਲ ਚੇਤਨਾ ਨੇ ਇੱਕ ਵਾਰ ਫਿਰ ਟ੍ਰੇਨਿੰਗ ਜਿਹੜੀ ਹੈ ਸ਼ੁਰੂ ਕੀਤੀ ਹਰ ਦਿਨ ਆਪਣੇ ਸੁਪਨੇ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਇੱਕ ਵਾਰ ਫਿਰ ਰਿੰਗ ਵਿੱਚ ਉਤਰੀ ਅਤੇ ਫਿਰ ਆਇਆ ਉਹ ਪਲ ਯਾਨੀ ਕਿ ਉਹ ਪਲ ਜਿਸਦਾ ਉਹ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਜੀ ਹਾਂ

ਵੈਸੇ ਨਾ ਸਵੇਰੇ ਸਵੇਰੇ ਹਰ ਕਿਸੇ ਨੂੰ ਇੱਕੋ ਹੀ ਜਲਦੀ ਹੁੰਦੀ ਹੈ, ਕੋਈ ਕਹਿੰਦਾ ਲੇਟ ਹੋ ਗਿਆ, ਕੋਈ ਕਹਿੰਦਾ ਬੌਸ ਦੀ ਡਾਂਟ ਪੈ ਜੂ, ਅਤੇ ਕੁਝ ਲੋਕ ਤਾਂ ਇੱਦਾਂ ਗੱਡੀ ਚਲਾਉਂਦੇ ਨੇ ਜਿਵੇਂ ਅੱਜ ਹੀ ਫਾਰਮੂਲਾ 1 ਦਾ ਫਾਈਨਲ ਜਿੱਤਣਾ ਹੋਵੇ। ਪਰ ਯਾਦ ਰੱਖੋ ਜੀ, ਸੜਕ ਰੇਸ ਦਾ ਟਰੈਕ ਨਹੀਂ ਹੁੰਦੀ, ਜਿੱਥੇ ਜਿੱਤ ਉਸਦੀ ਹੁੰਦੀ ਹੈ ਜੋ ਸੁਰੱਖਿਆ ਦਾ ਖਿਆਲ ਰੱਖਦਾ ਹੈ। ਬਿਲਕੁਲ ਜੀ, ਜਿੱਤ ਉਹਦੀ ਹੀ ਹੁੰਦੀ ਹੈ ਜੋ ਸੁਰੱਖਿਅਤ ਘਰ ਪਹੁੰਚ ਜਾਂਦਾ ਹੈ ਅਤੇ ਇਹਨਾਂ ਸੁਰੱਖਿਆ ਅਤੇ ਟ੍ਰੈਫਿਕ ਰੂਲਸ ਦੀ ਪਾਲਣਾ ਕਰਦਾ ਹੈ। ਤਾਂ ਇੱਕ ਗੱਲ ਹੋਰ, ਕੁਝ ਲੋਕ ਹੈ ਹੋਰਨ ਇੰਨਾ ਵਜਾਉਂਦੇ ਨੇ ਕਿ ਲੱਗਦਾ ਹੈ ਹੋਰਨ ਨਹੀਂ, ਘਰ ਦਾ ਡੋਰ ਬੈਲ ਲੈ ਕੇ ਨਿਕਲੇ ਹੋਏ। ਹੋਰਨ ਓਨਾ ਹੀ ਵਜਾਓ ਜਿੰਨੀ ਲੋੜ ਹੋਵੇ, ਕਿਉਂਕਿ ਜਾਮ ਦੌਰਾਨ ਜਦੋਂ ਅਸੀਂ ਹੋਰਨ ਵਜਾਉਂਦੇ ਹਾਂ ਨਾ, ਅਤੇ ਫਿਰ ਸਾਹਮਣੇ ਵਾਲੇ ਦਾ ਸਬਰ ਜਿਹੜਾ ਨਾ ਉਹ ਟੁੱਟ ਜਾਂਦਾ, ਅਤੇ ਫਿਰ ਕੁਛ ਨਾ ਕੁਛ ਉਲਟ ਪੁਲਟ ਮੂੰਹ 'ਚੋਂ ਨਿਕਲ ਜਾਂਦਾ। ਔਰ ਜ਼ਿਆਦਾ ਹੋਰਨ ਵਜਾਉਣ ਦੇ ਨਾਲ ਨਾ ਕਈ ਵਾਰੀ ਸਡਨਲੀ ਵੀ ਜਦੋਂ ਤੁਸੀਂ ਇੱਕ ਕੱਟ ਲੈ ਰਹੇ ਹੁੰਦੇ ਹੋ ਤਾਂ ਸਾਹਮਣੀ ਜਗ੍ਹਾ ਤੋਂ ਕੋਈ ਆਉਂਦਾ ਹੋਵੇ ਤਾਂ ਇਕਦਮ ਤੋਂ ਸਹਿਮ ਜਾਂਦਾ ਹੈ। ਇਸ ਲਈ ਹੋਰਨ ਵੀ ਜ਼ਰਾ ਹਿਸਾਬ ਨਾਲ ਵਜਾਓ, ਪੌਪ

0: ਬਿਲਕੁਲ ਜੀ, ਹੋਰਨ ਦੀ ਗੱਲ ਕਰ ਰਹੀ ਸੀ ਨਾ, ਤੇ ਜੇ ਤੁਸੀਂ ਟੂ ਵੀਲਰ ਤੇ ਹੋ ਤਾਂ ਹੈਲਮਟ ਜਿਹੜਾ ਜ਼ਰੂਰ ਪਾ ਕੇ ਜਾਓ, ਕਿਉਂਕਿ ਹੇਅਰ ਸਟਾਈਲ ਦੁਬਾਰਾ ਬਣ ਸਕਦੀ ਹੈ ਪਰ ਜ਼ਿੰਦਗੀ ਦੀ ਕੋਈ ਰੀਟੇਕ ਨਹੀਂ ਹੁੰਦੀ। ਇਸ ਲਈ ਟ੍ਰੈਫਿਕ ਰੂਲਸ ਦੀ ਫੋਲੋ ਜਿਹੜਾ ਆ ਜ਼ਰੂਰ ਕਰੋ, ਅਤੇ ਪਲੀਜ਼ ਡਰਾਈਵ ਕਰਦੇ ਸਮੇਂ ਮੋਬਾਈਲ ਵੀ ਜਿਹੜਾ ਹੈ ਉਹਨੂੰ ਥੋੜ੍ਹਾ ਸਾਈਡ 'ਤੇ ਰੱਖ ਦਿਓ, ਰੈਸਟ ਮੋਡ 'ਤੇ ਰੱਖ ਦਿਓ। ਉਹ ਵੀ ਕਹੇਗਾ ਹਾਏ ਮੈਨੂੰ ਸਾਹ ਆ ਗਿਆ, ਮੈਨੂੰ ਉਹਨੇ ਛੱਡ ਦਿੱਤਾ ਅਤੇ ਮੈਨੂੰ ਸਾਹ ਆ ਗਿਆ ਨਾ। ਮੈਸੇਜ 2 ਮਿੰਟ ਬਾਅਦ ਵੀ ਪੜ੍ਹਿਆ ਜਾ ਸਕਦਾ ਹੈ ਪਰ ਇੱਕ ਪਲ ਦੀ ਲਾਪਰਵਾਹੀ ਜਿਹੜੀ ਹੈ ਬਹੁਤ ਜ਼ਿਆਦਾ ਮਹਿੰਗੀ ਪੈ ਸਕਦੀ ਹੈ। ਸੋ ਚਲੋ ਇੱਕ ਛੋਟਾ ਜਿਹਾ ਪ੍ਰੋਮਿਸ ਕਰ ਲਈਏ, ਨਾ ਓਵਰ ਸਪੀਡ ਕਰਾਂਗੇ, ਨਾ ਰੈਡ ਲਾਈਟ ਜੰਪ ਕਰਾਂਗੇ, ਨਾ ਮੋਬਾਈਲ ਫੋਨ ਵਰਤਾਂਗੇ, ਅਤੇ ਨਾ ਹੀ ਬੇਵਜ੍ਹਾ ਪਾਪਾ
1: ਬਾਜੂ।

ਬਿਲਕੁਲ ਜੀ, ਇਹ ਚੀਜ਼ ਜਿਹੜੀ ਹੈ ਮੈਂ ਤੁਹਾਨੂੰ ਕਹਿਣਾ ਚਾਹ ਰਹੀ ਹਾਂ ਕਿ ਤੁਸੀਂ ਰੋਡ ਦੇ ਉੱਤੇ ਜਾਂਦੇ ਹੋਏ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਹੈ, ਕਿਉਂਕਿ ਜਦ ਤੱਕ ਤੁਸੀਂ ਘਰ ਨਹੀਂ ਆ ਜਾਂਦੇ, ਘਰ ਨਹੀਂ ਪਹੁੰਚ ਜਾਂਦੇ, ਪਰਿਵਾਰ ਵਾਲੇ ਇੰਤਜ਼ਾਰ ਜਿਹੜਾ ਹੈ ਉਹ ਕਰ ਰਹੇ ਹੁੰਦੇ ਨੇ। ਇਹੀ ਸੋਚ ਕੇ ਟ੍ਰੈਫਿਕ ਰੂਲਸ ਨੂੰ ਜ਼ਰੂਰ ਫੋਲੋ ਕਰੋ, ਓਵਰ ਸਪੀਡ ਨਹੀਂ ਕਰਨੀ, ਔਰ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਜਦੋਂ ਵੀ ਟੂ ਵੀਲਰ 'ਤੇ ਖਾਸ ਤੌਰ 'ਤੇ ਜਦੋਂ ਤੁਸੀਂ ਚਲਾ ਰਹੇ ਹੋ ਨਾ, ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਮੈਂ ਤਾਂ ਕੁੜੀਆਂ ਨੂੰ ਬੜਾ ਵੇਖਿਆ

ਕੰਨੀ ਫੋਨ ਲਾਇਆ ਹੁੰਦਾ ਆ ਤੇ ਇਹ ਟੇਢੀ ਜੀ ਆਪਣੇ ਕੰਨ ਨੂੰ ਨਾਲ ਲਾ ਕੇ ਫੋਨ ਚਲਾਈ ਜਾਂਦੀਆਂ ਨੇ, ਫੋਨ ਤੇ ਗੱਲ ਕਰਦੀਆਂ ਰਹਿੰਦੇ ਨੇ। ਪਤਾ ਨਹੀਂ ਕਿਹੜੀ ਇੰਨੀ ਐਮਰਜੈਂਸੀ ਕਾਲ ਆਈ ਹੋਈ ਹੈ ਕਿ ਤੁਸੀਂ ਆਪਣਾ ਟੂ ਵੀਲਰ ਚਲਾਉਂਦੇ ਚਲਾਉਂਦੇ ਫੋਨ ਸੁਣਨਾ ਹੀ ਸੁਣਨਾ। ਇੱਦਾਂ ਨਾ ਕਰਿਆ ਕਰੋ, ਇਹ ਜਿਹੜੀ ਇੰਸਟਰਕਸ਼ਨਸ ਨੇ ਨਾ ਇਹ ਮੇਰੀ ਭੈਣਾਂ ਦੇ ਲਈ ਵੀ ਹੈ, ਕਿਉਂਕਿ ਜੇਕਰ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ, ਆਪਣੇ ਪਰਿਵਾਰ ਦੇ ਲਈ ਸੁਰੱਖਿਅਤ ਰੱਖਣਾ ਹੈ, ਤਾਂ ਜ਼ਰੂਰੀ ਹੈ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਪਾਲਣਾ ਜਿਹੜੀ ਹੈ ਜ਼ਰੂਰ ਕਰੀਏ। ਔਰ ਭੈਣਾਂ ਚੁੰਨੀ ਅਤੇ ਜਿਹੜੀਆਂ ਮੂੰਹ 'ਤੇ ਚੁੰਨੀ ਵਲੇਟ ਕੇ ਜਿਹਨੂੰ ਕਹਿੰਦੇ ਆ ਚੜ੍ਹ ਜਾਂਦੀਆਂ ਨੇ ਨਾ ਆਪਣੇ ਟੂ ਵੀਲਰਸ 'ਤੇ, ਇੱਦਾਂ ਵੀ ਨਾ ਕਰਿਆ ਕਰੋ, ਠੀਕ ਹੈ। ਮਤਲਬ ਆਪਾਂ ਆਪਣੀ ਸਕਿਨ ਨੂੰ ਟੈਨਿੰਗ ਤੋਂ ਬਚਾਉਣਾ ਆ, ਲੇਕਿਨ ਜਿਹੜੀ ਸਾਡੀ ਹੈਲਮਟ ਦੇ ਨਾਲ ਸੁਰੱਖਿਆ ਹੋ ਸਕਦੀ ਹੈ ਨਾ, ਉਹ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਹੋ ਸਕਦੀ। ਅੱਗੇ ਬਰਸਾਤਾਂ ਹੋਣ ਵਾਲੀਆਂ ਨੇ, ਹੁਣ ਮੀਂਹ ਜਿਹੜਾ ਆ ਉਹ ਵਧੇਗਾ, ਅਤੇ ਕਿਤੇ ਨਾ ਕਿਤੇ ਕਈ ਵਾਰੀ ਇਹੋ ਜਿਹੀ ਜਗ੍ਹਾ ਹੁੰਦੀ ਹੈ ਜਿਹੜੀ ਬਰਸਾਤ ਦੇ ਵਿੱਚ ਪਾਣੀ ਭਰਨ ਕਰਕੇ ਨਜ਼ਰ ਨਹੀਂ ਆਉਂਦੀ, ਲੇਕਿਨ ਉਦੋਂ ਵੀ ਐਵੇਂ ਕੋਈ ਮਿਸਹੈਪਨਿੰਗ ਹੋ ਜਾਵੇ, ਜ਼ਰੂਰੀ ਥੋੜ੍ਹਾ ਹੁੰਦਾ ਨਾ। ਸੋ ਹੈਲਮਟ ਜਿਹੜਾ ਜ਼ਰੂਰ ਪਾ ਕੇ ਨਿਕਲੋ, ਫੋਨ ਨੂੰ ਬਾਏ ਬਾਏ ਕਰੋ, ਟ੍ਰੈਫਿਕ ਰੂਲਸ ਨੂੰ ਫੋਲੋ ਕਰੋ, ਨਾਲ ਨਾਲ ਟਿਊਨ ਕਰੀ ਰੱਖੋ 102.7 FM ਰੇਨਬੋ ਨੂੰ, ਦਿਲ ਤੋਂ ਦਿਲ ਤੱਕ।

ਆਪ ਚੱਲਣ ਗਿਆ ਵੀ ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਮੇਰੀਆਂ ਗੱਲਾਂ ਨਹੀਂ ਸੁਣੋਗੇ ਨਾ ਤੇ ਮੈਂ ਕਿਆ ਫਿਰ ਮਤਲਬ ਕਿ ਗੱਲ ਜਿਹੜੀ ਆ ਉਹ ਫਿਰ ਬਣਦੀ ਨਹੀਂ ਹੈ ਨਾ। ਚਲੋ ਜੀ ਗੱਲ ਕਰਦੇ ਹਾਂ ਕਿ ਤੁਸੀਂ ਸਾਡੇ ਬਜ਼ੁਰਗਾਂ ਦੇ ਕੋਲੋਂ ਨਾ ਹਮੇਸ਼ਾ ਕੁਝ ਨਾ ਕੁਝ ਜਿਹੜਾ ਆ ਸੁਣਦੇ ਰਹਿੰਦੇ ਹਾਂ, ਅਸੀਂ ਸਾਰੇ ਸੁਣਦੇ ਰਹਿੰਦੇ ਹਾਂ। ਅਤੇ ਬਜ਼ੁਰਗਾਂ ਦੀ ਇੱਕ ਛੋਟੀ ਜਿਹੀ ਆਦਤ ਹੁੰਦੀ ਸੀ, ਉਹਨਾਂ ਦੇ ਪਿੱਛੇ ਛੁਪਿਆ ਹੋਇਆ ਸੀ ਇੱਕ ਦਿਲਚਸਪ ਹੈਲਥ ਸਾਇੰਸ। ਜੇ ਅਸੀਂ ਗੱਲ ਕਰੀਏ ਇਸ ਹੈਲਥ ਸਾਇੰਸ ਦੀ ਤਾਂ ਇਸ ਹੈਲਥ ਸਾਇੰਸ ਦੇ ਵਿੱਚ ਨਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ, ਨਾਲ ਦੇ ਨਾਲ ਇੱਕ ਰਿਚ ਚੀਜ਼ ਜਿਹੜੀ ਹੈ ਉਹ ਸਾਡੇ ਨਾਲ ਜੁੜ ਸਕਦੀ ਹੈ। ਬਿਲਕੁਲ ਜੀ, ਤੁਹਾਨੂੰ ਯਾਦ ਹੋਏਗਾ ਕਿ ਸਾਡੇ ਦਾਦਾ ਦਾਦੀ ਜਾਂ ਨਾਨਾ ਨਾਨੀ ਨੇ ਸਵੇਰੇ ਉੱਠ ਕੇ ਨਾ ਬਾਸੀ ਜਿਹੜੀ ਰੋਟੀ ਹੈ, ਬਾਸੀ ਰੋਟੀ ਮਿੱਠੇ ਦੇ ਨਾਲ ਬੜੇ ਚਾਹ ਦੇ ਨਾਲ ਖਾਂਦੇ ਹੁੰਦੇ ਸੀ। ਅੱਜ ਕੱਲ੍ਹ ਤਾਂ ਬਾਸੀ ਰੋਟੀ ਦਾ ਨਾਂ ਸੁਣ ਕੇ ਵੀ ਨਾ ਕਈ ਲੋਕਾਂ ਦੇ ਨੱਕ ਮੂੰਹ ਜਿਹੜੇ ਆ ਸਿਕੜ ਜਾਂਦੇ। ਲੈ ਰਾਤ ਦੀ ਰੋਟੀ ਖਾਣੀ ਆ ਅਸੀਂ ਹੁਣ, ਪਰ ਇੱਕ ਸਮਾਂ ਸੀ ਜਦੋਂ ਇਹ ਨਾਸ਼ਤਾ ਤਾਕਤ ਅਤੇ ਚੰਗੀ ਸਿਹਤ ਦੀ ਨਿਸ਼ਾਨੀ ਜਿਹੜੀ ਹੈ ਉਹ ਮੰਨਿਆ ਜਾਂਦਾ ਸੀ। ਰਾਤ ਭਰ ਜਿਹੜੀ ਪਈ ਹੋਈ ਰੋਟੀ ਹੁੰਦੀ ਹੈ ਨਾ ਉਹਦੇ ਵਿੱਚ ਹਲਕਾ ਫੁਲਕਾ ਜਿਹੜਾ ਹੈ ਨਾ ਕਹਿ ਸਕਦੇ ਹਾਂ ਫਰਸਟ੍ਰੇਸ਼ਨ ਜਿਹੜਾ ਆ ਹੋ ਸਕਦਾ ਹੈ, ਫਾਰਮੈਂਟੇਸ਼ਨ ਜਿਹੜੀ ਹੈ ਉਹ ਹੋ ਸਕਦੀ ਹੈ, ਜਿਸ ਦੇ ਨਾਲ ਕੁਝ ਲਾਭਦਾਇਕ ਸੂਖਮ ਜੀਵ ਜਿਹੜੇ ਹੈ ਵਿਕਸਿਤ ਹੋ ਸਕਦੇ ਨੇ। ਉੱਧਰ ਤਾਜ਼ਾ ਮੱਠਾ ਕੁਦਰਤੀ ਜਿਹੜਾ ਆ ਕਹਿ ਸਕਦੇ ਹਾਂ ਪ੍ਰੋਬਾਇਓਟਿਕਸ ਦਾ ਵਧੀਆ ਸਰੋਤ ਜਿਹੜਾ ਆ ਉਹ ਮੰਨਿਆ ਜਾਂਦਾ ਹੈ, ਜੇ ਸਾਡੇ ਪੇਟ ਅਤੇ ਪਾਚਨ ਤੰਤਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਇਹ ਕਦੋਂ ਮਦਦ ਕਰਦਾ ਹੈ? ਜਦੋਂ ਅਸੀਂ ਬਾਸੀ ਰੋਟੀ ਜਿਹੜੀ ਹੈ ਉਹ ਖਾਂਦੇ ਹਾਂ। ਬਾਸੀ ਰੋਟੀ ਅਤੇ ਮੱਠਾ ਇਕੱਠੇ ਖਾਂਦੇ ਹਾਂ ਤਾਂ ਉਹਦੇ ਨਾਲ ਸਾਡੇ ਪੇਟ ਦੇ ਜਿਹੜੇ ਚੰਗੇ ਬੈਕਟੀਰੀਆਜ਼ ਹੁੰਦੇ ਨੇ ਉਹਨੂੰ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੁੰਦੀ ਹੈ, ਬਹੁਤ ਜ਼ਿਆਦਾ ਮਦਦਗਾਰ ਸਾਬਿਤ ਹੁੰਦੇ ਨੇ। ਸਿਹਤਮੰਦ ਜਿਹੜੀਆਂ ਸਾਡੀਆਂ ਆਂਤੜੀਆਂ ਹੁੰਦੀਆਂ ਨੇ, ਆਂਤਾਂ ਹੁੰਦੀਆਂ ਨੇ, ਭੋਜਨ ਵਿੱਚ ਮੌਜੂਦ ਪੋਸ਼ਕ ਤੱਤ ਨੂੰ ਸਰੀਰ ਤੱਕ ਚੰਗੀ ਤਰ੍ਹਾਂ ਪਹੁੰਚਾਉਣ ਦੇ ਵਿੱਚ ਉਹ ਮਦਦ ਵੀ ਕਰਦੀਆਂ ਨੇ। ਅਤੇ ਹੁਣ ਅਸੀਂ ਗੱਲ ਕਰੀਏ ਵਾਈਟਮਿਨ B12 ਜਿਹਦੀ ਡੈਫੀਸ਼ੀਐਂਸੀ ਜਿਹੜੀ ਹੈ ਆਮ ਤੌਰ 'ਤੇ ਸਾਡੇ ਅੰਦਰ ਪਾਈ ਜਾਂਦੀ ਹੈ। ਕਈ ਲੋਕ ਤਾਂ ਮੰਨਦੇ ਹਨ ਕਿ ਇਸ ਤਰ੍ਹਾਂ ਦਾ ਰਿਵਾਇਤੀ ਭੋਜਨ ਜਿਹੜਾ ਆ B12 ਦੀ ਕਮੀ ਜਿਹੜੀ ਹੈ ਉਹ ਹੋਣ ਹੀ ਨਹੀਂ ਸੀ ਦਿੰਦਾ। ਤਾਂ ਅਸੀਂ ਜਦੋਂ ਘਰ ਦੇ ਵਿੱਚ ਵੀ ਅਸੀਂ ਆਪਣੇ ਬਜ਼ੁਰਗਾਂ ਦੇ ਕੋਲ ਬਹਿੰਦੇ ਹਾਂ ਅਤੇ ਅਸੀਂ ਅਕਸਰ ਕਹਿ ਦਿੰਦੇ ਹਾਂ ਨਾ ਤੁਹਾਡੀਆਂ ਤਾਂ ਪੁਰਾਣੀਆਂ ਖੁਰਾਕਾਂ ਆ, ਤੁਸੀਂ ਤਾਂ ਵਧੀਆ ਖੁਰਾਕਾਂ ਖਾਧੀਆਂ, ਅਸੀਂ ਤਾਂ ਕੁਝ ਇੱਦਾਂ ਦਾ ਖਾਧਾ ਹੀ ਨਹੀਂ, ਸਾਨੂੰ ਤਾਂ ਸਭ ਕੁਝ ਮਿਲਾਵਟ ਹੀ ਮਿਲਦਾ। ਖਾਣ ਦਾ ਤਰੀਕਾ ਜਿਹੜਾ ਸੀ ਨਾ ਉਹਨਾਂ ਦਾ ਉਹ ਬਹੁਤ ਹੀ ਜ਼ਿਆਦਾ ਅੱਛਾ ਸੀ, ਜਿਸ ਕਰਕੇ ਉਹ ਹਮੇਸ਼ਾ ਤੰਦਰੁਸਤ ਰਹੇ। B12 ਸ਼ਾਇਦ ਉਸ ਵੇਲੇ ਇਸ ਚੀਜ਼ ਦੇ ਬਾਰੇ ਜਾਣਕਾਰੀ ਵੀ ਨਾ ਹੋਵੇ, ਲੇਕਿਨ B12 ਦੀ ਕਮੀ ਜਿਹੜੀ ਹੈ ਅੱਜ ਕੱਲ੍ਹ ਹਰ ਇੱਕ ਬੋਡੀ ਦੇ ਵਿੱਚ ਪਾਈ ਜਾਂਦੀ ਹੈ। ਇਸ ਲਈ ਲੋਕ ਮੰਨਦੇ ਹਨ ਕਿ ਇਸ ਤਰ੍ਹਾਂ ਰਵਾਇਤੀ ਭੋਜਨ ਕਰਨ ਦੇ ਨਾਲ B12 ਦੀ ਕਮੀ ਜਿਹੜੀ ਹੈ ਉਹ ਕਦੇ ਨਹੀਂ ਸੀ ਹੋਣ ਦਿੰਦਾ। ਪਰ ਵਿਗਿਆਨਿਕ ਤੌਰ 'ਤੇ ਇਹ ਪੂਰੀ ਤਰ੍ਹਾਂ ਨਾਲ ਸਾਬਿਤ ਨਹੀਂ ਹੋਇਆ ਕਿ ਬਾਸੀ ਰੋਟੀ ਅਤੇ ਮੱਠਾ ਮਿਲ ਕੇ ਸਰੀਰ ਵਿੱਚ ਲੋੜੀਂਦਾ ਮਾਤਰਾ ਦੀ B12 ਜਿਹੜਾ ਆ ਬਣਾ ਦਿੰਦੇ ਹਨ। ਹਾਂ, ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਚੰਗਾ ਪਾਚਨ ਅਤੇ ਸਿਹਤਮੰਦ ਜਿਹੜੀਆਂ ਸਾਡੀਆਂ ਆਦਤਾਂ ਹੁੰਦੀਆਂ ਨੇ ਸਰੀਰ ਨੂੰ ਪੋਸ਼ਣ ਨੂੰ ਪੂਰਾ ਲਾਭ ਦੇਣ ਦੇ ਵਿੱਚ ਇਹ ਮਦਦ ਜਿਹੜੀ ਹੈ ਜ਼ਰੂਰ ਕਰਦੀਆਂ ਨੇ। ਇਸ ਲਈ ਦੋਸਤੋ ਸਾਡੇ ਬਜ਼ੁਰਗਾਂ ਦੀਆਂ ਕਈ ਪਰੰਪਰਾਵਾਂ ਦੇ ਪਿੱਛੇ ਤਜ਼ਰਬਾ ਅਤੇ ਕੁਦਰਤੀ ਜੀਵਨ ਸ਼ੈਲੀ ਦੀ ਸਮਝ ਹੈ। ਸਾਦਾ ਖਾਣਾ, ਮਿਹਨਤ ਭਰੀ ਜ਼ਿੰਦਗੀ ਅਤੇ ਸੰਤੁਲਿਤ ਆਹਾਰ ਹੀ ਉਹਨਾਂ ਦੀ ਚੰਗੀ ਸਿਹਤ ਦਾ ਅਸਲੀ ਰਾਜ਼ ਜਿਹੜਾ ਆ ਉਹ ਹੁੰਦਾ ਸੀਗਾ। ਅਤੇ ਚਲੋ ਹੁਣ ਤੁਸੀਂ ਵੀ ਦੱਸੋ ਕਿ ਤੁਹਾਡੇ ਘਰ ਵਿੱਚ ਵੀ ਦਾਦੀ ਜਾਂ ਨਾਨੀ ਸਵੇਰੇ ਬਾਸੀ ਰੋਟੀ ਮੱਠੇ ਦੇ ਨਾਲ ਖਾਂਦੇ ਨੇ ਜੀ। ਅਗਰ ਖਾਂਦੇ ਨੇ ਤਾਂ ਤੁਸੀਂ ਵੀ ਇਹ ਚੀਜ਼ ਜ਼ਰੂਰ ਅਪਣਾ ਕੇ ਦੇਖਣਾ ਤਾਂ ਕਿ ਤੁਹਾਡੇ ਅੰਦਰ ਦਾ ਜਿਹੜਾ ਸਿਸਟਮ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਵਰਕ ਕਰ ਸਕੇ। ਹਲੋ ਜੀ, ਇਸ ਜਾਣਕਾਰੀ ਤੋਂ ਬਾਅਦ ਅਸੀਂ ਫਿਰ ਮੁਲਾਕਾਤ ਕਰਨ ਦੇ ਲਈ ਹੋ ਤਿਆਰ, ਲੇਕਿਨ ਇੱਕ ਗਾਣਾ ਸੁਣਾ ਦਾਂ ਔਰ ਉਸ ਤੋਂ ਬਾਅਦ ਅਸੀਂ ਚੱਲਾਂਗੇ ਪ੍ਰੋਗਰਾਮ ਦੇ ਇਸ ਖੂਬਸੂਰਤ ਸਫ਼ਰ ਦੇ ਵਿੱਚ ਦਿਲ ਸੇ ਦਿਲ ਤੱਕ 102.7 FM ਰੇਨਬੋ।

0: ਤੁਹਾਡੇ ਨਾਲ ਹੀ ਬੈਠੀ ਹੋਈ ਹਾਂ ਔਰ ਤੁਸੀਂ ਵੀ ਮੇਰੇ ਨਾਲ ਬੈਠੇ ਹੋਏ ਹੋ 102.7 ਮੈਗਾਹਰਟਜ਼ ਨੂੰ ਟਿਊਨ ਕਰੀ ਬੈਠੇ ਹੋ ਦਿਲ ਸੇ ਦਿਲ ਤੱਕ ਦਾ ਇੱਕ ਖੂਬਸੂਰਤ ਸਫ਼ਰ ਚੱਲ ਰਿਹਾ ਹੈ ਔਰ ਘੜੀ ਦਿਸ ਤੋਂ ਹੀ ਜਿਹੜੀ ਹੈ ਸਮਾਂ ਦੱਸ ਰਹੀ ਹੈ ਕਿ 8:02 ਔਰ 38:39 ਜਿਹੜੇ ਹੈ ਹੋ ਚੁੱਕੇ ਨੇ ਔਰ ਵੇਲਾ ਹੈ ਇੱਕ ਖਾਸ ਮੁਲਾਕਾਤ ਦਾ ਬਿਲਕੁਲ ਜੀ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਅੱਜ ਦਾ ਦਿਨ ਅਸੀਂ ਜਿਹੜਾ ਆ ਮਨਾਉਂਦੇ ਹਾਂ ਕੋਈ ਨਾ ਕੋਈ ਦਿਨ ਖਾਸ ਜਿਹੜਾ ਜ਼ਰੂਰ ਮਨਾਉਂਦੇ ਹਾਂ ਅੱਜ ਦਾ ਦਿਨ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਅਸੀਂ ਮਨਾ ਰਹੇ ਹਾਂ ਇੰਟਰਨੈਸ਼ਨਲ ਕੋਆਪਰੇਟਿਵ ਡੇ ਯਾਨੀ ਕਿ ਸਹਿਕਾਰਤਾ ਸਹਿਕਾਰਤਾ ਦਾ ਮਤਲਬ ਹੈ ਕਿ ਇੱਕ ਦੂਜੇ ਦਾ ਸਾਥ ਇੱਕ ਦੂਜੇ ਦਾ ਵਿਕਾਸ ਜਦੋਂ ਲੋਕ ਮਿਲ ਕੇ ਕੰਮ ਕਰਦੇ ਨੇ ਤਾਂ ਤਰੱਕੀ ਦਾ ਰਾਹ ਹੋਰ ਵੀ ਆਸਾਨ ਹੋ ਜਾਂਦਾ ਹੈ ਅੱਜ ਇਸ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਸ਼੍ਰੀ ਗੁਰਵਿੰਦਰਜੀਤ ਸਿੰਘ ਜੀ ਜਿਹੜੇ ਕਿ ਡੈਪਟੀ ਰਜਿਸਟਰਾਰ ਨੇ ਕੋਆਪਰੇਟਿਵ ਸੁਸਾਇਟੀ ਜੋ ਕਿ ਸਾਨੂੰ ਦੱਸਣਗੇ ਕਿ ਕੋਆਪਰੇਟਿਵ ਸੁਸਾਇਟੀ ਕਿਸ ਤਰ੍ਹਾਂ ਕਿਸਾਨਾਂ ਨੌਜਵਾਨਾਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮਜ਼ਬੂਤ ਬਣਾਉਂਦੀਆਂ ਨੇ ਅਤੇ ਇੱਕ ਇੰਪੋਰਟੈਂਟ ਰੋਲ ਜਿਹੜਾ ਆ ਉਹ ਪਲੇਅ ਕਰਦੀਆਂ ਨੇ ਅਤੇ ਇਸ ਵਿਸ਼ੇ 'ਤੇ ਜਾਣਕਾਰੀ ਲੈਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਨਾਲ ਜੁੜਦੇ ਹਾਂ ਹੈਲੋ
1: ਹੈਲੋ
0: ਜੀ ਡਾਕਟਰ ਗੁਰਵਿੰਦਰਜੀਤ ਸਿੰਘ ਜੀ ਤੁਹਾਡਾ ਸਾਡੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤਹਿ ਦਿਲੋਂ ਸਵਾਗਤ ਕਰਨੇ ਆ
1: ਥੈਂਕ ਯੂ ਮੈਡਮ ਅਕਾਸ਼ਵਾਣੀ ਜਲੰਧਰ ਦੇ ਸਾਰੇ ਸਰੋਤਿਆਂ ਨੂੰ ਮੇਰੇ ਗੁਰਵਿੰਦਰਜੀਤ ਸਿੰਘ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਨਮਸਕਾਰ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਦੇ ਇਸ ਖਾਸ ਮੌਕੇ ਤੇ ਆਪ ਸਭ ਨੂੰ ਮੇਰੇ ਵੱਲੋਂ ਤਹਿ ਦਿਲੋਂ ਮੁਬਾਰਕਬਾਦ
0: ਸਰ ਅੱਜ ਅਸੀਂ ਇਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ ਅਕਸਰ ਲੋਕ ਕੋਆਪਰੇਟਿਵ ਸੁਸਾਇਟੀ ਦਾ ਨਾਮ ਸੁਣਦੇ ਹਨ ਪਰ ਇਹਦਾ ਅਸਲ ਮਕਸਦ ਨਹੀਂ ਜਾਣਦੇ ਸਰ ਸਭ ਤੋਂ ਪਹਿਲਾਂ ਸਾਡੇ ਲਿਸਨਰਸ ਨੂੰ ਤੁਸੀਂ ਇਹ ਦੱਸੋ ਕਿ ਕੋਆਪਰੇਟਿਵ ਸੁਸਾਇਟੀ ਕੀ ਹੁੰਦੀ ਹੈ ਇਹ ਕਿਹੜੇ ਸਿਧਾਂਤ 'ਤੇ ਕੰਮ ਕਰਦੀ ਹੈ ਅਤੇ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸਦੀ ਕੀ ਇੰਪੋਰਟੈਂਸ ਹੁੰਦੀ ਹੈ

0: ਬਹੁਤ ਹੀ ਵਧੀਆ ਤੇ ਅਹਿਮ ਸਵਾਲ ਹੈ। ਅੱਜ ਜਦੋਂ ਅਸੀਂ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਮਨਾ ਰਹੇ ਹਾਂ
1: ਤਾਂ
0: ਇਸ ਦੇ ਮੂਲ ਸਿਧਾਂਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਹਿਕਾਰੀ ਸਭਾ ਕੀ ਹੁੰਦੀ ਹੈ? ਬੜੇ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਸਹਿਕਾਰੀ ਸਭਾ ਦਾ ਮਤਲਬ ਹੈ ਇੱਕ ਸਭ ਦੇ ਲਈ ਅਤੇ ਸਭ ਇੱਕ ਦੇ ਲਈ। ਕੁਝ ਲੋਕਾਂ ਦਾ ਇੱਕ ਅਜਿਹਾ ਸਵੈ ਇੱਛੁਕ ਵਾਲੰਟਰੀ ਸੰਗਠਨ ਹੁੰਦਾ ਹੈ ਜਿੱਥੇ ਲੋਕ ਕਿਸੇ ਲਾਲਚ ਜਾਂ ਵੱਡੇ ਮੁਨਾਫੇ ਲਈ ਨਹੀਂ ਸਗੋਂ ਇੱਕ ਦੂਜੇ ਦੀ ਮਦਦ ਕਰਨ ਅਤੇ ਸਾਂਝੇ ਆਰਥਿਕ ਹਿੱਤਾਂ ਲਈ ਇਕੱਠੇ ਹੁੰਦੇ ਹਨ। ਇਸ ਵਿੱਚ ਸਾਰੇ ਮੈਂਬਰ ਬਰਾਬਰ ਹੁੰਦੇ ਹਨ। ਇਹ ਕਿਉਂ ਬਣਾਈ ਜਾਂਦੀ ਹੈ? ਨੈਕਸਟ ਪਹਿਲੂ, ਇਸ ਨੂੰ ਬਣਾਉਣ ਦਾ ਅਸਲ ਮਕਸਦ ਸ਼ਾਹੂਕਾਰਾਂ ਅਤੇ ਮਿਡਲਮੈਨ ਵੱਲੋਂ ਦੀ ਲੁੱਟ ਖਸੁੱਟ ਨੂੰ ਖਤਮ ਕਰਕੇ ਆਮ ਤੇ ਕਮਜ਼ੋਰ ਵਰਗ ਦਾ ਹੱਥ ਫੜਨਾ ਹੈ। ਇਕੱਲੇ ਰਹਿ ਕੇ ਜੋ ਕੰਮ ਮੁਸ਼ਕਿਲ ਲੱਗਦਾ ਹੈ ਸਹਿਕਾਰਤਾ ਦੇ ਸਹਾਰਿਆਂ ਨਾਲ ਉਹੀ ਕੰਮ ਸੌਖਾ ਹੋ ਜਾਂਦਾ। ਜਦੋਂ ਸਾਰੇ ਲੋਕ ਮਿਲ ਕੇ ਆਪਣੇ ਸਰੋਤ ਇਕੱਠੇ ਕਰਦੇ ਹਨ
1: ਤਾਂ
0: ਤਰੱਕੀ ਸਿਰਫ ਇੱਕ ਇਨਸਾਨ ਦੀ ਨਹੀਂ ਸਗੋਂ ਪੂਰੇ
1: ਸਮਾਜ ਦੀ ਹੁੰਦੀ ਹੈ। ਜੀ ਸਰ, ਜਿਵੇਂ ਕਿ ਤੁਸੀਂ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ, ਸਰ ਅੱਜ ਕੱਲ੍ਹ PACA ਯਾਨੀ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਕੰਪਿਊਟਰਾਈਜੇਸ਼ਨ ਹੋ ਰਿਹਾ ਹੈ, ਇਸ ਦੇ ਨਾਲ ਮੈਂਬਰ ਨੂੰ ਕੀ ਸਹੂਲਤਾਂ ਮਿਲੇ, ਜਿਹੜੇ ਉਹਨਾਂ ਦੇ ਮੈਂਬਰਸ ਨੇ ਉਹਨਾਂ ਨੂੰ ਕਿਹੜੀਆਂ ਸਹੂਲਤਾਂ ਜਿਹੜੀਆਂ ਉਹ ਮਿਲਣਗੀਆਂ ਅਤੇ ਟ੍ਰਾਂਸਪੇਰੈਂਸੀ ਕਿਵੇਂ ਵਧੇਗੀ?
0: ਜੀ ਮੈਡਮ, ਅੱਜ ਜਦੋਂ ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ
1: ਤਾਂ
0: ਸਾਡੀਆਂ ਸਹਿਕਾਰੀ ਸਭਾਵਾਂ ਵੀ ਇਸ ਬਦਲਾਵ ਦਾ ਇੱਕ ਅਹਿਮ ਹਿੱਸਾ ਬਣ ਗਈਆਂ ਹਨ।
1: ਜੀ,
0: ਦੇਸ਼ ਭਰ ਵਿੱਚ ਟੈਕਸ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੋਸਾਇਟੀਜ਼ ਦਾ ਜੋ ਕੰਪਿਊਟਰਾਈਜੇਸ਼ਨ ਕੀਤਾ ਜਾ ਰਿਹਾ ਹੈ ਸਹਿਕਾਰਤਾ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਹੈ। ਇਸ ਨਾਲ ਮੈਂਬਰਾਂ ਅਤੇ ਕਿਸਾਨਾਂ ਨੂੰ ਸਹੂਲਤਾਂ ਬਹੁਤ ਮਿਲਣਗੀਆਂ ਅਤੇ ਪਾਰਦਰਸ਼ਤਾ ਆਵੇਗੀ। ਆਸਾਨ ਅਤੇ ਸੁਰੱਖਿਅਤ ਬੈਂਕਿੰਗ ਪਹਿਲਾ ਬੈਨੀਫਿਟ। ਪੰਜਾਬ ਵਿੱਚੋਂ ਵੈਸੇ 2000 ਦੇ ਦਹਾਕੇ ਤੋਂ ਕੰਪਿਊਟਰਾਈਜ਼ ਸਭਾਵਾਂ ਹੋ ਗਈਆਂ ਸੀ, ਪਰੰਤੂ ਵੈਂਡਰ ਜਿਹੜਾ ਸੋਫਟਵੇਅਰ ਸੀ ਉਹ ਪ੍ਰਾਈਵੇਟਾਈਜ਼ ਸੀ, ਇਸ ਲਈ ਉਹਨੂੰ ਬਦਲਣਾ ਬਦਲਣਾ ਬਹੁਤ ਸੌਖਾ ਸੀ। ਕੋਈ ਸਟੈਂਡਰਡਾਈਜ਼ ਸੋਫਟਵੇਅਰ ਮੌਜੂਦ ਨਹੀਂ ਸੀ। ਹੁਣ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਦਮ ਨਾਲ ਇਹ ਸਕੀਮ ਪੰਜਾਬ ਦੀਆਂ 3500 ਸਭਾਵਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ। ਕਰਜ਼ਾ ਲੈਣ, ਜਮ੍ਹਾਂ ਕਰਵਾਉਣ ਜਾਂ ਖਾਦ ਬੀਜ ਦਾ ਹਿਸਾਬ ਕਿਤਾਬ ਰੱਖਣਾ ਬਹੁਤ ਆਸਾਨ ਹੋ ਜਾਵੇਗਾ। ਮੈਂਬਰਾਂ ਦੇ ਡਿਜੀਟਲ ਖਾਤੇ ਤਿਆਰ ਹੋਣਗੇ, ਡਿਜੀਟਲ ਆਡਿਟ ਨਾਲ ਆਰਥਿਕ ਸੁਰੱਖਿਆ, ਡਿਜੀਟਲ ਪਾਸਬੁੱਕ ਆਦਿ ਸਹੂਲਤਾਂ ਮਿਲਣਗੀਆਂ।
1: ਯਾਨੀ ਕਿ ਬਹੁਤ ਸਾਰੀਆਂ ਸੁਵਿਧਾਵਾਂ ਜਿਹੜੀਆਂ ਆ ਮਿਲਣਗੀਆਂ।
0: ਜੀ ਮੈਮ
1: ਜੀ,
0: ਇਸ ਦੇ ਨਾਲ ਨਾਲ ਪਾਰਦਰਸ਼ਤਾ ਵੀ ਵਧੇਗੀ ਕਿਉਂਕਿ ਰੀਅਲ ਟਾਈਮ ਅਪਡੇਟ ਹੋਏਗਾ। ਆਡਿਟ ਵਿੱਚ ਆਸਾਨੀ ਹੋਏਗੀ ਕਿਉਂਕਿ ਕੋਈ ਵੀ ਐਂਟਰੀ ਇਹਦਾ ਚੇਂਜ ਨਹੀਂ ਕੀਤੀ ਜਾ ਸਕਦੀ। ਈ ਆਡਿਟ ਸਾਲਾਨਾ ਆਡਿਟ ਟਾਈਮ ਨਾਲ ਹੋਏਗਾ, ਇਸ ਨਾਲ ਕਿਸਾਨਾਂ ਦਾ ਆਪਣੀ ਸਭਾ ਤੇ ਵਿਸ਼ਵਾਸ ਵਧੇਗਾ।
1: ਜੀ ਸਰ, ਕਿਸਾਨਾਂ ਦੇ ਲਈ ਸਮੇਂ ਸਮੇਂ ਸਿਰ ਕਹਿੰਦੇ ਨੇ ਕ੍ਰੋਪ ਲੋਨ ਜਿਹੜੇ ਹੁੰਦੇ ਨੇ, ਫਰਟੀਲਾਈਜ਼ਰ ਜਿਹੜੇ ਹੁੰਦੇ ਨੇ, ਸੀਡਸ ਹੁੰਦੇ ਨੇ ਅਤੇ ਸਰਕਾਰੀ ਜਿਹੜੀ ਸਬਸਿਡੀਜ਼ ਜਿਹੜੀਆਂ ਹੁੰਦੀਆਂ ਨੇ ਮਿਲਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਇਸ ਪੂਰੀ ਪ੍ਰਕਿਰਿਆ ਨੂੰ ਹੋਰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਕੋਆਪਰੇਟਿਵ ਡਿਪਾਰਟਮੈਂਟ ਵੱਲੋਂ ਇਸ ਵੇਲੇ ਕਿਹੜੇ ਇੰਪੋਰਟੈਂਟ ਕਦਮ ਜਿਹੜੇ ਹੈ ਉਹ ਚੁੱਕੇ ਜਾ ਰਹੇ ਨੇ?
0: ਸਾਡੇ ਕਿਸਾਨ ਵੀਰਾਂ ਨੂੰ ਫਸਲੀ ਕਰਜ਼ੇ ਅਤੇ ਸਰਕਾਰੀ ਸਬਸਿਡੀਆਂ ਬਿਨਾਂ ਕਿਸੇ ਦੇਰੀ ਤੇ ਅਤੇ ਸਹੀ ਸਮੇਂ ਤੇ ਮਿਲਣ, ਇਸ ਲਈ ਕੋਆਪਰੇਟਿਵ ਡਿਪਾਰਟਮੈਂਟ ਵੱਲੋਂ ਮੌਜੂਦਾ ਸਮੇਂ ਵਿੱਚ ਬਹੁਤ ਵੱਡੇ ਅਤੇ ਇਤਿਹਾਸਿਕ ਕਦਮ ਚੁੱਕੇ ਜਾ ਰਹੇ ਹਨ। ਪਹਿਲਾ, ਕਿਸਾਨ ਕ੍ਰੈਡਿਟ ਪਾਲਿਸੀ ਵਿੱਚ ਵੱਡਾ ਸੁਧਾਰ। ਪੰਜਾਬ ਵਿੱਚ 2010 ਦੀ ਕਿਸਾਨ ਕ੍ਰੈਡਿਟ ਪਾਲਿਸੀ ਚੱਲ ਰਹੀ ਸੀ, ਜਿਸ ਨੂੰ ਇਸ ਸਮੇਂ 2026 ਵਿੱਚ ਅਮੈਂਡ ਕਰਦੇ ਹੋਏ ਫ੍ਰੈਸ਼ KCC ਪਾਲਿਸੀ ਲਿਆਈ ਗਈ ਹੈ। ਇਸ ਨਵੀਂ ਪਾਲਿਸੀ ਦਾ ਮੁੱਖ ਮਕਸਦ ਕਿਸਾਨ ਦੀਆਂ ਅੱਜ ਦੀਆਂ ਲੋੜਾਂ ਮੁਤਾਬਕ ਨਿਯਮਾਂ ਨੂੰ ਸੌਖਾ ਬਣਾਉਣਾ ਹੈ। ਇਸ ਦੇ ਨਾਲ ਇੱਕ ਨਵਾਂ ਅਤੇ ਆਧੁਨਿਕ ਕ੍ਰੈਡਿਟ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਖੇਤੀਬਾੜੀ ਤੇ ਆਉਣ ਵਾਲੇ ਖਰਚਿਆਂ ਜਿਵੇਂ ਖਾਦ, ਬੀਜ, ਡੀਜ਼ਲ ਅਤੇ ਮਜ਼ਦੂਰੀ ਦੇ ਵੱਧਦੇ ਖਰਚੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਕੇਲ ਆਫ ਫਾਈਨੈਂਸ ਨੂੰ ਰਿਵਾਈਜ਼ ਕਰਕੇ ਕਰਜ਼ੇ ਦੀਆਂ ਹੱਦਾਂ ਨੂੰ ਵਧਾ ਦਿੱਤਾ ਹੈ। ਹੁਣ ਕਿਸਾਨਾਂ ਨੂੰ ਪ੍ਰਤੀ ਏਕੜ ਪਹਿਲਾਂ ਨਾਲੋਂ ਵੱਧ ਕਰਜ਼ਾ ਮਿਲ ਸਕੇਗਾ ਤਾਂ ਜੋ ਉਹਨਾਂ ਨੂੰ ਬਾਹਰੋਂ ਮਹਿੰਗੇ ਵਿਆਜ ਤੇ ਪੈਸਾ ਨਾ ਚੁੱਕਣਾ ਪਵੇ। ਇਸ ਦੇ ਨਾਲ ਹੀ ਕਰਜ਼ਾ ਲੈਣ ਦੀ ਪ੍ਰੋਸੀਜਰ ਨੂੰ ਵੀ ਬਹੁਤ ਹੀ ਸਰਲ ਅਤੇ ਆਸਾਨ ਬਣਾ ਦਿੱਤਾ ਗਿਆ ਹੈ ਤਾਂ ਜੋ ਆਮ ਕਿਸਾਨ ਵੀ ਬਿਨਾਂ ਕਿਸੇ ਉਲਝਣ ਤੇ ਇਸ ਦਾ ਲਾਭ ਲੈ ਸਕੇ। ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਪੰਜਾਬ ਵਿੱਚ 60% ਫਰਟੀਲਾਈਜ਼ਰ ਦਾ ਬਿਜ਼ਨਸ ਟੈਕਸ ਸਭਾਵਾਂ ਵੱਲੋਂ ਹੀ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਸਰਕਾਰ ਵੱਲੋਂ ਵਧੀਆ ਗੁਣਵੱਤਾ ਵਾਲੀ ਸਬਸਿਡਾਈਜ਼ ਫਰਟੀਲਾਈਜ਼ਰ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ।
1: ਜੀ, ਯਾਨੀ ਕਿ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਉਪਲਬਧ ਹੈ ਔਰ ਜਾਣਕਾਰੀ ਜਿਹੜੀ ਹੈ ਜ਼ਿਆਦਾ ਨਾ ਹੋਣ ਕਰਕੇ ਸ਼ਾਇਦ ਉਹ ਸੁਵਿਧਾ ਦਾ ਬਹੁਤ ਸਾਰੇ ਕਿਸਾਨ ਵੀ ਜਿਹੜੇ ਆ ਸ਼ਾਇਦ ਫਾਇਦਾ ਨਹੀਂ ਉਠਾ ਪਾਉਂਦੇ।
0: ਜੀ ਮੈਡਮ
1: ਜੀ, ਸਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਵਿਮੈਨ ਇੰਪਾਵਰਮੈਂਟ ਔਰ ਯੂਥ ਪਾਰਟੀਸਪੇਸ਼ਨ ਜਿਹੜੀ ਹੈ ਨਾ ਹਰ ਖੇਤਰ ਦੀ ਤਰੱਕੀ ਦੀ ਕੁੰਜੀ ਜਿਹੜੀ ਹੈ ਉਹ ਮੰਨੇ ਜਾਂਦੇ ਨੇ ਔਰ ਜਿੱਦਾਂ ਅਸੀਂ ਵੁਮੈਨ ਇੰਪਾਵਰਮੈਂਟ ਦੀ ਗੱਲ ਕਰੀਏ, ਯੂਥ ਦੀ ਗੱਲ

0: ये कोऑपरेटिव डिपार्टमेंट दे नाल जोड़ना कितना ज़्यादा जरूरी है, इस लई डिपार्टमेंट दियां केड़ियां केड़ियां स्पेशल स्कीम्स या एफर्ट जिहड़े है ओह कीते जा रहे ने।
1: जेकर असीं सहकारता लहर नूं भविख विच होर मजबूत अते लंबे समय तक कामयाब देखना चाहुंदे हां तां इस विच नौजवानां अते महिलावां दी भागीदारी सब तों जरूरी है। नौजवानां नूं जोड़ना क्यों जरूरी है? अज दा नौजवान नवी सोच टेक्नोलॉजी अते इनोवेशन नाल भरपूर है। सरकारी सेवावां दे कंप्यूटरीकरण अते डिजिटल होण नाल नौजवान इस लहर नूं नवीं ऊंचाइयां ते लैके जा सकदे हन। इस नाल पिंडां विच ही रोजगार दे नवे मौके पैदा होणगे अते नौजवानां दा रुझान स्वै रोजगार वल वधेगा। महिलावां नूं जोड़ना क्यों जरूरी है? औरतां साडे समाज दी अते परिवारिक आर्थिकता दी असल ताकत हन।
0: बिलकुल,
1: जदों इक महिला सहकारिता नाल जुड़दी है तां पूरा परिवार आत्म निर्भर बनता है।
0: जी बिलकुल,
1: ते साडा कोऑपरेटिव डिपार्टमेंट नौजवानां अते महिलावां नूं अगे लियाउण लई कई खास उपराले कर रहा है। महिला सहकारी सभावां पंजाब विच खास तौर ते औरतां लई महिला सहकारी सभावां बनाईयां जा रहियां हन।
0: इह
1: सभावां डेयरी फार्मिंग, हथ कला, सिलाई कढ़ाई अते अचार मुरब्बे वर्गे घरेलू उद्योगां नूं प्रफुल्लित कर रहियां हन, जिन्हां नूं वेरका अते होर सहकारी नेटवर्क नाल जोड़िया जांदा है। पिछले एक साल विच पंजाब विच 318 एंड जलंधर विच 33 नवीं महिला डेयरी सभावां ओपन कीतियां गईयां। माई पागो स्त्री सशक्तिकरण स्कीम हेठ पिंडां विच चल रहे महिला सेल्फ हेल्प ग्रुपां नूं सहकारी बैंकां राहीं बहुत ही आसान शर्तां ते अते घट व्याज ते कर्जे मुहैया करवाए जा रहे हन तां ओह अपने पद्धर ते छोटे कारोबार शुरू कर सकन। पिंडां दी महिलावां नूं सिलाई कढ़ाई, ब्यूटी पार्लर, कंप्यूटर आदि दा कोर्स फ्री ऑफ कॉस्ट सिखाया जांदा है। नौजवानां नूं सहकारी सभावां राहीं आधुनिक खेती मशीनरी अते एग्री स्टार्टअप शुरू करन लई प्रेरित कीता जा रहा है। वेरका दे नवे बूथ खोले जा रहे हन। सभावां विच कॉमन सर्विस सेंटर, जन औषधि केंद्र, नवीं एमपैक्स अते डेयरी सभावां राहीं रोजगार दे अवसर युवा नूं दिते जा रहे हन।
0: यानी कि यूथ वास्ते बहुत सारियां इहो जिहियां स्कीम्स ने जिन्हां दे विच जाके वो रोजगार भी उन्हां नूं मिलेगा और नाल दे नाल उन्हां दी डिवेलपमेंट जिहड़ी है वह भी जरूर नाल दे नाल होएगी। सर जिवें कि असीं गल करदे हां क्रॉप डाइवर्सिफिकेशन दी गल करिए ते मार्केटिंग वर्गे खेतर दे विच ना कोऑपरेटिव सोसाइटीज़ दी की रोल हुंदा है, कि इस दे नाल किसानां दी इनकम नूं वधाउण दे विच भी मदद मिल रही है?
1: ਸਾਡੇ ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨੀ ਨੂੰ ਜੇਕਰ ਬਚਾਉਣਾ ਹੈ ਤਾਂ ਸਾਨੂੰ ਫਸਲੀ ਵਿਭਿੰਨਤਾ ਕ੍ਰੋਪ ਡਾਇਵਰਸੀਫਿਕੇਸ਼ਨ ਅਤੇ ਸਹੀ ਮਾਰਕੀਟਿੰਗ ਵੱਲ ਵਧਣਾ ਹੀ ਪਵੇਗਾ। ਇਸ ਵਿੱਚ ਸਾਡਾ ਕੋਆਪਰੇਟਿਵ ਡਿਪਾਰਟਮੈਂਟ ਵੀ ਇੱਕ ਬਹੁਤ ਵੱਡਾ ਰੋਲ ਨਿਭਾ ਰਿਹਾ ਹੈ। ਪੰਜਾਬ ਨੂੰ ਕਣਕ ਝੋਨੇ ਦੇ ਰਵਾਇਤੀ ਚੱਕਰ ਵਿੱਚ ਕੱਢਣ ਲਈ ਸਹਿਕਾਰੀ ਸਭਾਵਾਂ ਕਿਸਾਨ ਦਾ ਸਭ ਤੋਂ ਵੱਡਾ ਸਹਾਰਾ ਬਣਦੀਆਂ ਨੇ।
0: ਇਸ
1: ਵਿੱਚ ਪਹਿਲਾ ਪੁਆਇੰਟ ਹੈ ਵਿਕਲਪੀ ਫਸਲਾਂ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਫਸਲੀ ਵਿਭਿੰਨਤਾ ਨੂੰ ਵਾਧਾ ਦੇਣ ਲਈ ਕੋਆਪਰੇਟਿਵ ਡਿਪਾਰਟਮੈਂਟ ਨੇ ਇਸ ਵਾਰੀ ਡਾਇਵਰਸੀਫਿਕੇਸ਼ਨ ਕੈਟੇਗਰੀ ਵਿੱਚ ਲਸਣ, ਡਰੈਗਨ ਫਰੂਟ, ਪਾਪੂਲਰ ਆਦਿ ਲਈ ਕਰਜ਼ਾ ਦੇਣ ਲਈ ਅੱਜ ਦੇ ਸਮੇਂ ਅਨੁਸਾਰ ਸਕੇਲ ਆਫ ਫਾਈਨੈਂਸ ਫਿਕਸ ਕੀਤਾ ਗਿਆ ਜੋ ਕਿ ਪਹਿਲਾਂ ਨਹੀਂ ਕੀਤਾ ਜਾਂਦਾ ਸੀ। ਕਸਟਮ ਹਾਇਰਿੰਗ ਸੈਂਟਰ, ਨਵੀਆਂ ਫਸਲਾਂ ਬੀਜਣ ਲਈ ਮਹਿੰਗੀ ਮਸ਼ੀਨਰੀ ਦੀ ਲੋੜ ਹੁੰਦੀ ਹੈ ਜੋ ਛੋਟਾ ਕਿਸਾਨ ਇਕੱਲਾ ਨਹੀਂ ਖਰੀਦ ਸਕਦਾ। ਸਾਡੀਆਂ ਪੈਕ ਸਭਾਵਾਂ ਇਹ ਆਧੁਨਿਕ ਮਸ਼ੀਨਰੀ ਬਹੁਤ ਹੀ ਸਸਤੇ ਕਿਰਾਏ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਂਦੀਆਂ ਹਨ। ਮਾਰਕੀਟਿੰਗ ਵਿੱਚ ਭੂਮਿਕਾ ਬਾਰੇ ਮੈਂ ਕਹਿਣਾ ਚਾਹਾਂਗਾ, ਕਿਸਾਨ ਫਸਲ ਉਗਾ ਤਾਂ ਲੈਂਦਾ ਹੈ ਪਰ ਸਭ ਤੋਂ ਵੱਡੀ ਮਾਰ ਮਾਰਕੀਟਿੰਗ ਵੇਲੇ ਪੈਂਦੀ ਹੈ। ਇੱਥੇ ਸਹਿਕਾਰਤਾ ਮਾਡਲ ਮਿਡਲ ਮੈਨ ਨੂੰ ਖਤਮ ਕਰਦਾ ਹੈ। ਸਿੱਧੀ ਖਰੀਦ ਤੇ ਬ੍ਰਾਂਡਿੰਗ ਕੀਤੀ ਕਰਵਾਈ ਜਾਂਦੀ ਹੈ। ਸਾਡੇ ਕੋਲ ਸਭ ਤੋਂ ਵੱਡੀ ਉਦਾਹਰਣ ਵੇਰਕਾ ਅਤੇ ਮਾਰਫੈਡ ਦੀ ਹੈ। ਮਾਰਫੈਡ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਕੋਆਪਰੇਟਿਵ ਮਾਰਕੀਟਿੰਗ ਅਦਾਰਾ ਹੈ। ਕਿਸਾਨਾਂ ਤੋਂ ਸਿੱਧੀ ਜਿਨਸ ਜਿਵੇਂ ਸਰੋਂ, ਮੱਕੀ, ਸ਼ਹਿਦ ਆਦਿ ਖਰੀਦਦਾ ਹੈ, ਉਸਦੀ ਪ੍ਰੋਸੈਸਿੰਗ ਕਰਦਾ ਹੈ ਅਤੇ ਵਧੀਆ ਬ੍ਰਾਂਡ ਬਣਾ ਕੇ ਮਾਰਕੀਟ ਵਿੱਚ ਵੇਚਦਾ ਹੈ। ਜੋ ਸੋਨਾ ਬ੍ਰਾਂਡ ਸਾਰੇ ਪੰਜਾਬ ਪੂਰੇ ਇੰਡੀਆ ਨੂੰ ਪਤਾ ਹੈ। ਇਸ ਨਾਲ ਕਿਸਾਨ ਨੂੰ ਸਿੱਧਾ ਲਾਭ ਹੁੰਦਾ ਹੈ। ਕੋਆਪਰੇਟਿਵ ਦਾ ਮਜ਼ਬੂਤ ਨੈਟਵਰਕ ਮਾਰਕੀਟਿੰਗ ਲਈ ਬਹੁਤ ਕਾਰਗੁਜ਼ਾਰ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਬਹੁਤ ਮਿਲ ਰਹੀ ਹੈ ਕਿਉਂਕਿ ਲਾਗਤ ਵਿੱਚ ਕਮੀ ਆ ਰਹੀ ਹੈ। ਸਹਿਕਾਰੀ ਸਭਾਵਾਂ ਰਾਹੀਂ ਖਾਦ, ਬੀਜ ਅਤੇ ਮਸ਼ੀਨਰੀ ਸਹੀ ਰੇਟ ਤੇ ਮਿਲਣ ਕਰਕੇ ਕਿਸਾਨ ਦਾ ਫਸਲ ਉਗਾਉਣ ਦਾ ਖਰਚਾ ਘਟਦਾ।
0: ਓਕੇ ਸਰ, ਬਿਲਕੁਲ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਇਸ ਵਕਤ ਸਾਡੇ ਯੂਥ ਨੂੰ ਵੀ ਮਿਲ ਰਹੀ ਹੋਏਗੀ। ਔਰ ਸਰ, ਜਿਹੜੀ ਕੋਆਪਰੇਟਿਵ ਸੋਸਾਇਟੀਜ਼ ਇਸ ਵੇਲੇ ਲੋਸ ਵਿੱਚ ਹਨ ਜਾਂ ਵਧੀਆ ਪਰਫੋਰਮੈਂਸ ਨਹੀਂ ਕਰ ਰਹੀਆਂ ਹਨ, ਉਹਨਾਂ ਨੂੰ ਰਿਵਾਈਵ ਕਰਨ ਲਈ ਡਿਪਾਰਟਮੈਂਟ ਦੀ ਕੀ ਸਟ੍ਰੈਟਜੀ ਹੈ?
1: ਕਿਸੇ ਵੀ ਸੰਗਠਨ ਵਿੱਚ ਉਤਾਰ ਚੜਾਅ ਆਉਣਾ ਕੁਦਰਤੀ ਹੈ।
0: ਜਿਹੜੀਆਂ
1: ਸਹਿਕਾਰੀ ਸਭਾਵਾਂ ਇਸ ਵੇਲੇ ਘਾਟੇ ਵਿੱਚ ਹਨ ਜਾਂ ਉਹਨਾਂ ਦੀ ਕਾਰਗੁਜ਼ਾਰੀ ਉਮੀਦ ਮੁਤਾਬਕ ਨਹੀਂ ਹੈ, ਉਹਨਾਂ ਨੂੰ ਦੁਬਾਰਾ ਪੈਰਾਂ ਤੇ ਖੜਾ ਕਰਨ ਲਈ ਕੋਆਪਰੇਟਿਵ ਡਿਪਾਰਟਮੈਂਟ ਇੱਕ ਬਹੁਤ ਹੀ ਯੋਜਨਾਬੱਧ ਅਤੇ ਬਹੁਪੱਖੀ ਰਣਨੀਤੀ ਤੇ ਕੰਮ ਕਰ ਰਿਹਾ ਹੈ। ਪਹਿਲਾਂ

0: ਬਿਜ਼ਨਸ ਡਾਇਵਰਸਿਫਿਕੇਸ਼ਨ ਆਪਾਂ ਕਰਵਾ ਰਹੇ ਹਾਂ, ਘਾਟੇ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਕਿ ਸਭਾ ਸਿਰਫ ਇੱਕ ਹੀ ਕੰਮ ਜਿਵੇਂ ਸਿਰਫ ਫਸਲੀ ਕਰਜ਼ਾ ਦੇਣਾ ਤੇ ਨਿਰਭਰ ਰਹਿੰਦੀ ਸੀ। ਸਰਕਾਰ ਤੇ ਸਮਰਿਧੀ ਦੇ ਮੰਤਵ ਨਾਲ ਵਿਭਾਗ ਹੁਣ ਇਹਨਾਂ ਸਭਾਵਾਂ ਨੂੰ ਮਲਟੀ ਸਰਵਿਸ ਸੈਂਟਰ ਬਹੁ ਸੇਵਾ ਕੇਂਦਰ ਵਿੱਚ ਬਦਲ ਰਿਹਾ ਹੈ। ਹੁਣ ਇਹ ਸਭਾਵਾਂ ਸਿਰਫ ਲੋਨ ਤੱਕ ਸੀਮਿਤ ਨਹੀਂ ਰਹਿਣਗੀਆਂ, ਸਗੋਂ ਪਿੰਡਾਂ ਵਿੱਚ ਸਾਂਝੇ ਸੇਵਾ ਕੇਂਦਰ, ਜਨ ਔਸ਼ਧੀ ਕੇਂਦਰ, ਘਰੇਲੂ ਵਰਤੋਂ ਦੇ ਸਮਾਨ ਦੇ ਸੁਪਰ ਬਾਜ਼ਾਰ ਖੋਲ ਕੇ ਆਪਣੀ ਆਮਦਨ ਤੇ ਸਾਧਨ ਵਾਧਾ ਕਰਨਗੇ। AIF ਸਕੀਮ ਅਧੀਨ ਵੱਖ ਵੱਖ ਪ੍ਰੋਜੈਕਟ ਲਗਾਏ ਜਾ ਰਹੇ ਹਨ, ਜਿਸ ਵਿੱਚ ਕਸਟਮ ਹਾਇਰਿੰਗ ਸੈਂਟਰ, ਨਵੇਂ ਗੋਦਾਮ ਆਦਿ ਬਣ ਰਹੇ ਹਨ। ਇਹਦੇ ਚ ਪ੍ਰੋਫੈਸ਼ਨਲ ਮੈਨੇਜਮੈਂਟ ਅਤੇ ਟ੍ਰੇਨਿੰਗ ਦਾ ਇੱਕ ਬਹੁਤ ਰੋਲ ਹੈ। ਕਈ ਵਾਰ ਸਹੀ ਮੈਨੇਜਮੈਂਟ ਨਾ ਹੋਣ ਕਰਕੇ ਸਭਾਵਾਂ ਘਾਟੇ ਵਿੱਚ ਚਲੀ ਜਾਂਦੀਆਂ ਹਨ। ਇਸ ਲਈ ਵਿਭਾਗ ਵੱਲੋਂ ਸਭਾ ਦੇ ਸਟਾਫ ਅਤੇ ਪ੍ਰਬੰਧਕੀ ਕਮੇਟੀਆਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਹਨਾਂ ਨੂੰ ਅਕਾਊਂਟਸ ਤੇ ਆਧੁਨਿਕ ਤਰੀਕੇ, ਬਿਜ਼ਨਸ ਪਲੈਨਿੰਗ ਅਤੇ ਵਿੱਤੀ ਅਨੁਸ਼ਾਸਨ ਬਾਰੇ ਸਿਖਾਇਆ ਜਾ ਰਿਹਾ। ਇਸ ਤੋਂ ਇਲਾਵਾ ਕੰਪਿਊਟਰੀਕਰਨ ਅਤੇ ਸਖ਼ਤ ਆਡਿਟ ਕਰਕੇ ਸਭਾਵਾਂ ਦੇ ਵਿੱਚ ਲੈਣ ਦੇਣ ਦੇ ਸਿੱਧੀ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਵੀ ਪੱਧਰ ਤੇ ਹੋਣ ਵਾਲੀ ਵਿੱਤੀ ਗੜਬੜੀ ਜਾਂ ਲਾਪਰਵਾਹੀ ਨੂੰ ਸ਼ੁਰੂਆਤ ਵਿੱਚ ਹੀ ਫੜ ਕੇ ਠੀਕ ਕੀਤਾ ਜਾ ਸਕਦਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਨਵੀਆਂ ਤਕਨੀਕਾਂ ਅਤੇ ਕਾਰੋਬਾਰੀ ਬਦਲਾਵਾਂ ਨਾਲ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਘਾਟੇ ਵਾਲੀ ਸਭਾਵਾਂ ਵੀ ਮੁਨਾਫੇ ਵਿੱਚ ਆ ਕੇ ਪਿੰਡਾਂ ਦੀ ਸੇਵਾ ਕਰਨਗੀਆਂ।
1: ਯਾਨੀ ਕਿ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਸੀਂ ਅੱਗੇ ਜ਼ਰੂਰ ਵੱਧ ਸਕਦੇ ਹਾਂ। ਸਰ, ਜੇ ਕੋਈ ਯੰਗਸਟਰ, ਨੌਜਵਾਨ ਸਟਾਰਟਅਪ ਦੀ ਗੱਲ ਕਰੀਏ ਜਾਂ ਲੋਕਾਂ ਦਾ ਗਰੁੱਪ ਨਵੀਂ ਕੋਆਪਰੇਟਿਵ ਸੋਸਾਇਟੀ ਰਜਿਸਟਰ ਕਰਾਉਣਾ ਚਾਹੇ ਤਾਂ ਉਹ ਪ੍ਰੋਸੈਸ ਕੀ ਹੈ? ਕੀ ਹੁਣ ਇਹ ਪਹਿਲਾਂ ਨਾਲੋਂ ਈਜ਼ੀ ਹੋ ਗਈ ਹੈ?
0: ਮੈਂ ਸਾਡੇ ਉਹਨਾਂ ਨੌਜਵਾਨਾਂ ਅਤੇ ਐਂਟਰਪ੍ਰੀਨੋਰਸ ਲਈ ਸਭ ਤੋਂ ਮਹੱਤਵਪੂਰਨ ਸਵਾਲ ਹੈ ਜੋ ਨਵੀਂ ਸੋਚ ਨਾਲ ਅੱਗੇ ਵਧਣਾ ਚਾਹੁੰਦੇ ਹਨ। ਅੱਜ ਦੇ ਡਿਜੀਟਲ ਯੁੱਗ ਵਿੱਚ ਨਵੀਂ ਸਹਿਕਾਰੀ ਸਭਾ, ਕੋਆਪਰੇਟਿਵ ਸੋਸਾਇਟੀ ਰਜਿਸਟਰ ਕਰਾਉਣਾ ਪਹਿਲ ਦੇ ਮੁਕਾਬਲੇ ਬਹੁਤ ਜ਼ਿਆਦਾ ਆਸਾਨ, ਪਾਰਦਰਸ਼ੀ ਅਤੇ ਤੇਜ਼ ਹੋ ਗਿਆ। ਹੁਣ ਪ੍ਰਕਿਰਿਆ ਨਾਲੋਂ ਪਹਿਲਾਂ ਨਾਲੋਂ ਬਹੁਤ ਈਜ਼ੀ ਹੋ ਗਈ ਹੈ। ਸਭਾ ਰਜਿਸਟਰ ਕਰਾਉਣ ਲਈ ਪਹਿਲੇ ਸਰਕਾਰੀ ਦਫ਼ਤਰਾਂ ਤੇ ਕਈ ਚੱਕਰ ਕੱਟਣੇ ਪੈਂਦੇ ਸੀ, ਕਾਫੀ ਕਾਗਜ਼ੀ ਕਾਰਵਾਈ ਅਤੇ ਕਈ ਮਹੀਨੇ ਲੱਗ ਜਾਂਦੇ ਸੀ। ਹੁਣ ਸਾਰਾ ਸਿਸਟਮ ਆਨਲਾਈਨ ਹੈ, ਵਿਭਾਗ ਵੱਲੋਂ ਸਾਰੀ ਪ੍ਰਕਿਰਿਆ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਘਰ ਬੈਠੇ ਹੀ ਆਨਲਾਈਨ ਪੋਰਟਲ ਵਿੱਚ ਅਪਲਾਈ ਕਰ ਸਕਦੇ ਹੋ। ਸਾਰਾ ਜਿਹੜਾ ਪ੍ਰਕਿਰਿਆ ਹੈਗੀ ਉਹ ਸਮਾਂ ਬੱਧ ਹੈ, ਇਟਸ ਅ ਟਾਈਮ ਬਾਉਂਡ ਪ੍ਰੋਸੈਸ। ਹੁਣ ਹਰ ਇੱਕ ਫਾਈਲ ਨੂੰ ਤੇ ਕੰਮ ਕਰਨ ਲਈ ਸਮਾਂ ਸੀਮਾ ਤੈਅ ਹੈ। 45 ਦਿਨ ਦੇ ਟਾਈਮ ਲਾਈਨ ਵਿੱਚ ਅਗਰ ਸਭਾ ਰਜਿਸਟਰ ਨਹੀਂ ਹੁੰਦੀ ਤੇ ਉਹ ਡੀਮਡ ਰਜਿਸਟਰ ਮੰਨੀ ਜਾਂਦੀ ਹੈ। ਤੇ ਨਵਾਂ ਸਭਾ ਰਜਿਸਟਰ ਕਰਵਾਉਣ ਦਾ ਪ੍ਰੋਸੈਸ ਮੈਂ ਥੋੜਾ ਬਹੁਤ ਸ਼ਾਰਟਲੀ ਦੱਸ ਦੇਣਾ। ਜੇਕਰ ਕੋਈ ਨੌਜਵਾਨ ਜਾਂ ਲੋਕਾਂ ਦਾ ਗਰੁੱਪ ਸੋਸਾਇਟੀ ਬਣਾਉਣ ਚਾਹੁੰਦਾ ਹੈ, ਸਭ ਤੋਂ ਪਹਿਲਾਂ ਇੱਕੋ ਜਿਹੇ ਹਿੱਤਾਂ ਵਾਲੇ ਘੱਟੋ ਘੱਟ 10 ਜਾਂ ਉਸ ਤੋਂ ਵੱਧ ਵੱਖ ਵੱਖ ਪਰਿਵਾਰਾਂ ਦੇ ਬਾਲਕ ਮੈਂਬਰ ਦਾ ਇੱਕ ਸਮੂਹ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਸਾਰੇ ਮੈਂਬਰ ਮਿਲ ਕੇ ਇੱਕ ਮੀਟਿੰਗ ਕਰਦੇ ਹਨ ਜਿਸ ਵਿੱਚ ਸਭਾ ਦਾ ਨਾਮ ਤੇ ਏਰੀਆ ਆਫ ਆਪਰੇਸ਼ਨ, ਕੰਮ ਦਾ ਖੇਤਰ ਅਤੇ ਮੁੱਖ ਉਦੇਸ਼ ਤੈਅ ਕਰਕੇ ਇੱਕ ਮਤਾ ਪਾਸ ਕੀਤਾ ਜਾਂਦਾ ਹੈ। ਸਭਾ ਨੂੰ ਚਲਾਉਣ ਲਈ ਨਿਯਮ ਅਤੇ ਉਪ ਨਿਯਮ ਤੈਅ ਕੀਤੇ ਜਾਂਦੇ ਹਨ। ਵਿਭਾਗ ਕੋਲ ਮਾਡਲ ਬਾਇਲੋਸ ਉਪਲਬਧ ਹਨ ਜਿਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ। ਆਨਲਾਈਨ ਐਪਲੀਕੇਸ਼ਨ ਇਨਵੈਸਟ ਪੰਜਾਬ ਆਪਣੇ ਪੋਰਟਲ ਦੇ ਵਿੱਚ ਜੋ ਕਿ ਜ਼ਰੂਰੀ ਦਸਤਾਵੇਜ਼ ਤੁਸੀਂ ਅਪਲੋਡ ਕਰ ਸਕਦੇ ਹੋ, ਮੈਂਬਰ ਦੇ ਆਧਾਰ ਕਾਰਡ, ਪੈਨ ਕਾਰਡ, ਮਤੇ ਦੀ ਕਾਪੀ, ਭਿਜਵਾਈ ਪੱਤਰ ਅਤੇ ਬਾਇਲੋਸ। ਇਸ ਤੋਂ ਬਾਅਦ ਇੱਕ ਫਿਜੀਬਿਲਟੀ ਚੈੱਕ ਕੀਤੀ ਜਾਂਦੀ ਹੈ ਉਸ ਏਰੀਆ ਦੇ ਅਸਿਸਟੈਂਟ ਰਜਿਸਟਰ ਵੱਲੋਂ, ਸਭ ਕੁਝ ਸਹੀ ਪਾਇਆ ਜਾਂਦਾ ਹੈ। ਵਿਭਾਗ ਵੱਲੋਂ ਸਭਾ ਤੋਂ ਰਜਿਸਟ੍ਰੇਸ਼ਨ ਫੀਸ ਆਨਲਾਈਨ ਹੀ ਜਮ੍ਹਾਂ ਕਰਵਾ ਕੇ ਸਭਾ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ।
1: ਯਾਨੀ ਕਿ ਇਹ ਸਾਰਾ ਪ੍ਰੋਸੈਸ ਜਿਹੜਾ ਹੈ ਆਸਾਨ ਹੈ, ਔਰ ਜੇਕਰ ਅਸੀਂ ਇਹਦੀ ਪੂਰੀ ਜਾਣਕਾਰੀ ਲੈ ਲਈਏ ਤਾਂ ਇਹ ਘਰ ਬੈਠੇ ਹੀ ਅਸੀਂ ਇਸ ਚੀਜ਼ ਦੇ ਲਈ ਅਪਲਾਈ ਕਰ ਸਕਦੇ ਹਾਂ। ਸਰ, ਲਾਸਟ ਬਟ ਨਾਟ ਲੀਸਟ, ਅਸੀਂ ਇਹੀ ਕਹਾਂਗੇ, ਇਹੀ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਕੋਆਪਰੇਟਿਵ ਮੂਵਮੈਂਟਸ ਦਾ ਫਿਊਚਰ ਤੁਸੀਂ ਕਿਵੇਂ ਦੇਖਦੇ ਹੋ, ਅਤੇ ਇਹਦੇ ਸਾਡੇ ਲਿਸਨਰਸ, ਖਾਸ ਕਰਕੇ ਸਾਡੇ ਜਿਹੜੇ ਯੰਗਸਟਰ ਨੇ, ਨੌਜਵਾਨ ਨੇ, ਉਹਨਾਂ ਲਈ ਤੁਹਾਡਾ ਕੀ ਇੱਕ ਮੈਸੇਜ ਹੋਏਗਾ?
0: ਮੈਮ, ਪੰਜਾਬ ਵਿੱਚ ਸਹਿਕਾਰਤਾ ਲਹਿਰ, ਕੋਆਪਰੇਟਿਵ ਮੂਵਮੈਂਟ ਦਾ ਭਵਿੱਖ ਬਾਰੇ ਜੇਕਰ ਮੈਂ ਇੱਕ ਲਾਈਨ ਵਿੱਚ ਕਹਾਂ ਤਾਂ ਪੰਜਾਬ ਵਿੱਚ ਸਹਿਕਾਰਤਾ ਦਾ ਭਵਿੱਖ ਬਹੁਤ ਹੀ ਰੋਸ਼ਨ, ਆਧੁਨਿਕ ਅਤੇ ਪ੍ਰਗਤੀਸ਼ੀਲ ਹੈ। ਅਸੀਂ ਉਸ ਦੌਰ ਵੱਲ ਵੱਧ ਰਹੇ ਹਾਂ ਜਿੱਥੇ ਸਾਡੀਆਂ ਸਭਾਵਾਂ ਸਿਰਫ ਕਰਜ਼ਾ ਦੇਣ ਵਾਲੇ ਦਫ਼ਤਰ ਨਹੀਂ ਰਹਿਣਗੀਆਂ, ਸਗੋਂ ਪਿੰਡਾਂ ਦੀ ਆਰਥਿਕਤਾ ਨੂੰ ਚਲਾਉਣ ਲਈ ਮੁੱਖ ਹੱਬ ਬਣ ਗਿਆ। ਜਿਸ ਤਰ੍ਹਾਂ ਹੁਣ ਟੈਕਸ ਦਾ ਤੇਜ਼ੀ ਨਾਲ ਕੰਪਿਊਟਰੀਕਰਨ ਹੋ ਰਿਹਾ ਹੈ, ਨਵੇਂ ਡਿਜੀਟਲ ਕ੍ਰੈਡਿਟ ਪੋਰਟਲ ਬਣ ਰਹੇ ਹਨ ਤੇ ਡਰੋਨ ਵਰਗੀਆਂ ਨਵੀਆਂ ਤਕਨੀਕਾਂ ਆ ਰਹੀਆਂ ਹਨ, ਇਸ ਤਰ੍ਹਾਂ ਇਸ ਗੱਲ ਦਾ ਸਬੂਤ ਹੈ ਕਿ ਸਾਡੀ ਸਹਿਕਾਰੀ ਲਹਿਰ ਸਮੇਂ ਦੇ ਨਾਲ ਬਦਲ ਰਹੀ ਹੈ ਅਤੇ ਹੋਰ ਮਜ਼ਬੂਤ ਹੋ ਰਹੀ ਹੈ। ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਤੌਰ ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਇਕੱਲੇ ਚੱਲ ਕੇ ਤੁਸੀਂ ਸ਼ਾਇਦ ਤੇਜ਼ ਦੌੜ ਸਕਦੇ ਹੋ, ਪਰ ਮਿਲ ਕੇ ਚੱਲ ਕੇ ਤੁਸੀਂ ਬਹੁਤ ਦੂਰ ਤੱਕ ਜਾ ਸਕਦੇ ਹੋ। ਅੱਜ ਦੇ ਦੌਰ ਵਿੱਚ ਜਦੋਂ ਵੱਡੀਆਂ ਵੱਡੀਆਂ ਕੰਪਨੀਆਂ ਮਾਰਕੀਟ ਤੇ ਕਬਜ਼ਾ ਕਰ ਰਹੀਆਂ ਹਨ, ਉੱਥੇ ਸਹਿਕਾਰਤਾ ਹੀ ਇੱਕ ਅਜਿਹਾ ਰਸਤਾ ਹੈ ਜੋ ਛੋਟੇ ਕਿਸਾਨਾਂ, ਮਜ਼ਦੂਰਾਂ, ਮਹਿਲਾਵਾਂ ਅਤੇ ਨੌਜਵਾਨਾਂ ਨੂੰ ਵੱਡੀ ਤਾਕਤ ਦਿੰਦਾ ਹੈ। ਜੇਕਰ ਤੁਹਾਡੇ ਕੋਲ ਕੋਈ ਬਿਜ਼ਨਸ ਆਈਡੀਆ ਹੈ ਤਾਂ ਨੌਕਰੀਆਂ ਲੱਭਣ ਦੀ ਬਜਾਏ ਸਹਿਕਾਰਤਾ ਦੇ ਮਾਡਲ ਨੂੰ ਅਪਣਾਓ, ਲੋਕਾਂ ਦਾ ਗਰੁੱਪ ਬਣਾਓ ਅਤੇ ਆਪਣੇ

0: ਪਿੰਡ ਵਿਚ ਹੀ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕਰੋ। ਸਰਕਾਰ ਅਤੇ ਕੋਆਪਰੇਟਿਵ ਡਿਪਾਰਟਮੈਂਟ ਤੁਹਾਡਾ ਹੱਥ ਫੜਨ ਅਤੇ ਤੁਹਾਨੂੰ ਤਕਨੀਕੀ ਤੇ ਕਾਨੂੰਨੀ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਤਿਆਰ।
1: ਜੀ ਸਰ, ਸਰ ਅੱਜ ਤੁਸੀਂ ਕੋਆਪਰੇਟਿਵ ਮੂਵਮੈਂਟ ਬਾਰੇ ਬਹੁਤ ਹੀ ਸੌਖੇ ਅਤੇ ਜਾਣਕਾਰੀ ਭਰੇ ਅੰਦਾਜ਼ ਦੇ ਵਿੱਚ ਸਾਡੇ ਲਿਸਨਰਸ ਦੇ ਨਾਲ ਗੱਲਬਾਤ ਕੀਤੀ, ਬਹੁਤ ਹੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ। ਉਮੀਦ ਕਰਨੀ ਆ ਕਿ ਸਾਡੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਇਸ ਜਾਣਕਾਰੀ ਜਿਹੜੀ ਹੈ ਉਹਦੇ ਲਈ ਉਹਨਾਂ ਦੇ ਲਈ ਲਾਭਕਾਰੀ ਹੋਏਗੀ। ਪ੍ਰੋਗਰਾਮ ਦੇ ਵਿੱਚ ਸਰ ਸਮਾਂ ਕੱਢ ਕੇ ਸਾਡੇ ਨਾਲ ਜੁੜਨ ਦੇ ਲਈ ਤਹਿ ਦਿਲੋਂ ਸ਼ੁਕਰੀਆ।
0: ਥੈਂਕ ਯੂ ਮੈਮ।
1: ਬਿਲਕੁਲ ਜੀ, ਇਸ ਵਕਤ ਤੁਸੀਂ ਸੁਣ ਰਹੇ ਸੀ ਬਹੁਤ ਹੀ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਕੋਲ ਪਹੁੰਚ ਰਹੀ ਸੀ, ਔਰ ਇਨਫੋਰਮੇਸ਼ਨ ਦੇਣ ਵਾਸਤੇ ਸਾਡੇ ਨਾਲ ਗੋਬਿੰਦਰਜੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਵਾਕਈ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਇੱਕ ਸਾਨੂੰ ਦਿੱਤੀ ਕਿ ਸਹਿਕਾਰੀ ਸਭਾਵਾਂ ਦੀ ਮਹੱਤਤਾ ਔਰ ਡਿਜੀਟਲਾਈਜੇਸ਼ਨ, ਕਿਸਾਨਾਂ ਲਈ ਚੱਲ ਰਹੀਆਂ ਪਹਿਲਕਦਮੀਆਂ, ਨੌਜਵਾਨਾਂ ਅਤੇ ਮਹਿਲਾਵਾਂ ਦੀ ਜਿਹੜੀ ਭੂਮਿਕਾ ਅਤੇ ਭਵਿੱਖ ਦੇ ਵਿੱਚ ਯੋਜਨਾਵਾਂ ਬਾਰੇ ਬਹੁਤ ਹੀ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸਾਨੂੰ ਅੱਜ ਪ੍ਰੋਗਰਾਮ 'ਚ ਮਿਲੀ ਹੈ, ਔਰ ਉਮੀਦ ਕਰਨੀ ਆ ਕਿ ਵਿਸ਼ਵਾਸ ਦੇ ਨਾਲ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਕਿਤੇ ਨਾ ਕਿਤੇ ਫੋਲੋ ਕਰੋਗੇ। ਬਹੁਤ ਅੱਛੀ ਇਨਫੋਰਮੇਸ਼ਨ ਜਿਵੇਂ ਸਰ ਨੇ ਦਿੱਤੀ ਕਿ ਜੇਕਰ ਤੁਸੀਂ ਕੁਛ ਨਵਾਂ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਕੋਈ ਬਿਜ਼ਨਸ ਆਈਡੀਆਜ਼ ਨੇ, ਤੁਸੀਂ ਜ਼ਰੂਰ ਸਾਥ ਦਿਓ, ਜ਼ਰੂਰ ਉਸ ਚੀਜ਼ ਦਾ ਸਹਾਰਾ ਲਓ ਤਾਂ ਕਿ ਤੁਸੀਂ ਅੱਗੇ ਵੱਧ ਸਕੋ। ਜਿਵੇਂ ਸਰ ਨੇ ਕਿਹਾ ਸੀ, ਇੱਕ ਇਕੱਲਾ ਬੰਦਾ ਦੌੜ ਸਕਦਾ ਹੈ, ਲੇਕਿਨ ਇਕੱਠੇ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਅਸੀਂ ਬਹੁਤ ਦੂਰ ਤੱਕ ਰਸਤਾ ਜਿਹੜਾ ਆ, ਮੰਜ਼ਿਲ ਜਿਹੜੀ ਹੈ ਉਹ ਪਾ ਸਕਦੇ ਹਾਂ ਔਰ ਬਹੁਤ ਦੂਰ ਤੱਕ ਜਾ ਸਕਦੇ ਹਾਂ। ਸੋ ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਦਾ ਇਹ ਖਾਸ ਗੱਲਬਾਤ ਜਿਹੜੀ ਹੈ ਜ਼ਰੂਰ ਆਪਣੇ ਅਮਲ ਵਿੱਚ ਲੈ ਕੇ ਆਓਗੇ। ਪ੍ਰੋਗਰਾਮ ਦੇ ਵਿੱਚ ਅਸੀਂ ਹੁਣ ਅੱਗੇ ਚੱਲਦੇ ਹਾਂ, ਔਰ ਪ੍ਰੋਗਰਾਮ ਦੇ ਵਿੱਚ ਇੱਕ ਹੋ ਜਾਵੇ ਪਿਆਰਾ ਜਿਹਾ ਗੀਤ, ਸੋਹਣਾ ਜਿਹਾ ਗਾਣਾ, ਤਾਂ ਕਿ ਤੁਸੀਂ ਵੀ ਕਹਿ ਸਕੋ ਕਿ ਅੱਜ ਪ੍ਰੋਗਰਾਮ ਜਿਹੜਾ ਬਹੁਤ ਹੀ ਖੂਬਸੂਰਤ ਚੱਲ ਰਿਹਾ ਹੈ, ਔਰ ਇਸ ਖੂਬਸੂਰਤ ਸਿਲਸਿਲੇ ਦੇ ਵਿੱਚ ਤੁਸੀਂ ਸਾਰੇ ਜਣੇ ਬਣੇ ਹੋਏ ਹੋ ਆਕਾਸ਼ਵਾਣੀ ਦੀ 102.7 MHz 'ਤੇ ਦਿਲ ਸੇ ਦਿਲ ਤੱਕ।

ਜੀ ਤੁਸੀਂ ਸਾਡੇ ਬਿਨਾਂ ਰਹਿ ਕਿੱਥੇ ਸਕਦੇ ਹੋ, ਮੈਂ ਤੁਹਾਨੂੰ ਸਾਡੇ ਬਿਨਾਂ ਰਹਿਣ ਵੀ ਨਹੀਂ ਦੇਣਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਮੈਂ ਕਿਉਂ ਰਹਿਣ ਦੇਵਾਂ ਤੁਹਾਨੂੰ ਸਾਡੇ ਬਿਨਾਂ। ਚਲੋ ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮੋਰਨਿੰਗ ਜਲੰਧਰ, ਔਰ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਤੁਸੀਂ ਆਪਣੀ ਦੋਸਤ ਨਿਸ਼ਾ ਦੇ ਨਾਲ, ਔਰ ਨਿਸ਼ਾ ਕਹਿ ਰਹੀ ਹੈ ਕਿ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆ ਉਹ ਇੱਦਾਂ ਰਿਹਾ ਕਿ ਅੱਜ ਦਾ ਇਹ ਸਫ਼ਰ ਨਾ ਬਹੁਤ ਹੀ ਜ਼ਿਆਦਾ ਖੂਬਸੂਰਤ ਜਿਹੜਾ ਆ ਹੋ ਰਿਹਾ, ਔਰ ਇਸ ਖੂਬਸੂਰਤ ਸਫ਼ਰ ਦੇ ਵਿੱਚ ਨਾ ਤੁਸੀਂ ਮੇਰੇ ਨਾਲ ਜਿਹੜੇ ਪਲ ਬਿਤਾਏ ਨੇ ਨਾ ਵਾਕਈ ਵਾਕਈ ਬਹੁਤ ਹੀ ਖੂਬਸੂਰਤ ਨੇ ਅਤੇ ਬਹੁਤ ਹੀ ਸੋਹਣੇ ਰਹੇ ਨੇ। ਅੱਛਾ ਪ੍ਰੋਗਰਾਮ ਜਿਹੜਾ ਹੈ ਨਾ ਆਪਾਂ ਗੱਲਾਂ ਕਰਾਂਗੇ ਨਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ, ਤੁਸੀਂ ਮੈਸੇਜਸ ਕਰਨੇ ਨੇ 9855101020। ਬਈ ਇਸ ਨੰਬਰ 'ਤੇ ਤੁਸੀਂ ਮੈਸੇਜਸ ਕਰਕੇ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣਾ ਹੈ, ਪ੍ਰੋਗਰਾਮ 'ਚ ਖੂਬ ਸਾਰੀਆਂ ਰੌਣਕਾਂ ਲਗਾਉਣੀਆਂ ਨੇ, ਕਿਉਂਕਿ ਤੁਹਾਡੇ ਹੀ ਮੈਸੇਜਸ ਜਿਹੜੇ ਹੁੰਦੇ ਨੇ ਨਾ ਪ੍ਰੋਗਰਾਮ ਨੂੰ ਬਹੁਤ ਹੀ ਖੂਬਸੂਰਤ ਬਣਾਉਂਦੇ ਨੇ। ਔਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਵੀ ਤਾਂ ਨਹੀਂ ਪੂਰੀਆਂ ਕਰ ਸਕਦੇ ਨਾ, ਉਹਦੇ ਲਈ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਨਾ ਤੜਕੇ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਗੱਲਬਾਤ ਕਰਨੀ ਪਏਗੀ ਨਾ, ਜਿੱਥੇ ਸਾਡੀ ਪੰਜਾਬੀ ਗੀਤਾਂ ਤਾਂ ਤੜਕਾ ਲੱਗਦਾ। ਹਾਂਜੀ ਹਾਂਜੀ, ਫੋਨ ਇਨ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੀ ਫਰਮਾਇਸ਼ਾਂ ਪੂਰੀਆਂ ਕਰਵਾਓਗੇ, ਲੇਕਿਨ ਇਸ ਸਿਲਸਿਲੇ ਦੇ ਵਿੱਚ ਤੁਹਾਡੇ ਮੈਸੇਜਸ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਸਾਂਝੇ ਕੀਤੇ ਜਾਣਗੇ। ਔਰ ਉਮੀਦ ਕਰਦੀ ਹਾਂ ਕਿ ਅੱਜ ਤਾਂ ਗੁੱਡ ਮੋਰਨਿੰਗ ਜਲੰਧਰ ਦਾ ਇਹ ਸਫ਼ਰ ਜਿਹੜਾ ਹੈ ਤੁਹਾਡਾ ਬਹੁਤ ਹੀ ਖੂਬਸੂਰਤ ਰਿਹਾ ਹੋਏਗਾ, ਹਰ ਇੱਕ ਪਲ ਨੂੰ ਤੁਸੀਂ ਇੰਜੋਏ ਕੀਤਾ ਹੋਏਗਾ। ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡਾ ਇਹ ਅੱਜ ਦਾ ਇਹ ਸਫ਼ਰ ਕਿਹੋ ਜਿਹਾ ਰਿਹਾ। ਫਿਲਹਾਲ ਨਿਸ਼ਾ ਕਰ ਰਹੀ ਹੈ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਨੂੰ ਇੱਥੇ ਵਾਈਂਡ ਅਪ। ਸਟੇ ਟਿਊਨਡ, ਦਿਲ ਸੇ ਦਿਲ ਤੱਕ ਜਾਣਾ ਕਿਤੇ ਨਹੀਂ, ਅਗਲਾ ਸਿਲਸਿਲਾ ਲੈ ਕੇ ਫੇਰ ਆ ਜਾਣਾ ਤੁਹਾਡੇ ਕੋਲ। ਮੈਂ ਵੀ ਕਿਤੇ ਨਹੀਂ ਚੱਲੀ, ਤੁਸੀਂ ਵੀ ਕਿਤੇ ਨਹੀਂ ਜਾਣਾ, ਬਣੇ ਰਹੋ ਇੰਜੀ 102.7 MHz, 103.6 MHz ਔਰ ਨਿਊਜ਼ ਔਨ ਯੂਰ ਐਪ 'ਤੇ।

FM ਬੈਂਡਿਕ ਸਦੋਸ਼ਰੀਆ 7 ਮੈਗਾਹਰਟਜ਼ ਤੇ ਆਕਾਸ਼ਵਾਨੀ ਦਾ ਰੇਨਬੋ ਕੇਂਦਰ ਹੁਣੇ ਤੁਸੀਂ ਕੁਝ ਪਲਾਂ ਬਾਅਦ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ।

નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਅਤੇ ਗੁਜਰਾਤ 'ਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਗੁਜਰਾਤ ਏਟੀਐਸ ਨੇ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ ਜੈਸ਼ ਏ ਮੁਹੰਮਦ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਕੇਂਦਰ ਨੇ ਕੱਲ੍ਹ ਅਲਨੀਨੋ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਦੀ ਸਥਿਤੀ ਅਤੇ ਇਸਦੇ ਪ੍ਰਭਾਵ ਬਾਰੇ ਜਾਇਜ਼ਾ ਲਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਤੇ ਫਰਾਂਸ ਦੇ ਖਜ਼ਾਨਾ ਮੰਤਰੀ ਰੋਲੈਂਡ ਲੈਸਕੋਰ ਨੇ ਕੱਲ੍ਹ ਫਰਾਂਸ ਵਿੱਚ ਭਾਰਤ ਫਰਾਂਸ ਆਰਥਿਕ ਅਤੇ ਮਾਲੀ ਸੰਵਾਦ ਦੀ ਸਹਿ ਪ੍ਰਧਾਨਗੀ ਕੀਤੀ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਅਤੇ ਗੁਜਰਾਤ ਦੇ ਇੱਕ ਦਿਨ ਦੇ ਦੌਰੇ ਤੇ ਹੋਣਗੇ। ਸ਼੍ਰੀ ਮੋਦੀ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। 480 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਸਾਲਾਨਾ 20 ਲੱਖ ਯਾਤਰੀਆਂ ਨੂੰ ਲਾਭ ਹੋਏਗਾ। ਪ੍ਰਧਾਨ ਮੰਤਰੀ ਜੋਧਪੁਰ ਵਿੱਚ ਅਤਿਆਧੁਨਿਕ ਉਡਾਨ ਯੋਜਨਾ ਵੀ ਸ਼ੁਰੂ ਕਰਨਗੇ। ਇਸ ਯੋਜਨਾ ਦਾ ਉਦੇਸ਼ ਹਵਾਬਾਜ਼ੀ ਅਗਵਾਈ ਵਾਲੇ ਵਿਕਾਸ ਦੇ ਅਗਲੇ ਪੜਾਅ ਨੂੰ ਤੇਜ਼ ਕਰਨਾ ਹੈ। ਇਹ ਵਿਆਪਕ ਅਤੇ ਨਿਰੰਤਰ ਰਹਿਣਯੋਗ ਸੰਪਰਕ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਸ਼੍ਰੀ ਮੋਦੀ ਬਲੋਤਰਾ ਦੀ ਯਾਤਰਾ ਵੀ ਕਰਨਗੇ, ਜਿੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਪੈਟਰੋਕੈਮੀਕਲ, ਸ਼ਹਿਰੀ ਆਵਾਜਾਈ, ਰੇਲਵੇ, ਸੜਕਾਂ, ਨਵੀਂ ਆਉਣਯੋਗ ਊਰਜਾ ਅਤੇ ਬਿਜਲੀ ਸੰਚਾਰ ਸਮੇਤ ਕਈ ਖੇਤਰਾਂ 'ਚ ਨੇ। ਪ੍ਰਧਾਨ ਮੰਤਰੀ ਬਲੋਤਰਾ ਦੇ ਪਚਪਦਰਾ ਵਿਖੇ ਭਾਰਤ ਦੇ ਪਹਿਲੇ ਗ੍ਰੀਨਫੀਲਡ ਏਕੀਕ੍ਰਿਤ ਰਿਫਾਇਨਰੀ ਕਮ ਪੈਟਰੋਕੈਮੀਕਲ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਵੀ ਕਰਨਗੇ, ਜੋ ਦੇਸ਼ ਦੇ ਊਰਜਾ ਅਤੇ ਪੈਟਰੋਕੈਮੀਕਲ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਏ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਅਤੇ ਰਾਜਸਥਾਨ ਸਰਕਾਰ ਦੇ ਸਾਂਝੇ ਉੱਦਮ ਵਜੋਂ ਵਿਕਸਿਤ ਇਹ ਗ੍ਰੀਨਫੀਲਡ ਰਿਫਾਇਨਰੀ ਕਮ ਪੈਟਰੋਕੈਮੀਕਲ ਕੰਪਲੈਕਸ, ਜਿਸ ਦੀ ਸਮਰੱਥਾ 90 ਕਰੋੜ ਮੀਟ੍ਰਿਕ ਟਨ ਪ੍ਰਤੀ ਸਾਲ ਏ, ਕਾਇਮ ਕੀਤਾ ਗਿਆ। ਪ੍ਰਧਾਨ ਮੰਤਰੀ ਜੈਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਵੀ ਰੱਖਣਗੇ, ਜੋ ਕੁੱਲ 530 ਕਿਲੋਮੀਟਰ ਏ। ਉਹ ਰਾਜਸਥਾਨ ਰੈਸ, ਜੋ ਕਿ 530 ਕਿਲੋਮੀਟਰ ਪਾਵਰ ਟਰਾਂਸਮਿਸ਼ਨ ਸਿਸਟਮ ਏ, ਦਾ ਨੀਂਹ ਪੱਥਰ ਵੀ ਰੱਖਣਗੇ। ਸ਼੍ਰੀ ਮੋਦੀ ਰਾਜਸਥਾਨ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਭਰਤੀ ਕੀਤੇ ਗਏ ਕਰੀਬ 54,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪਣਗੇ। ਅੱਜ ਸ਼ਾਮ ਪ੍ਰਧਾਨ ਮੰਤਰੀ ਗੁਜਰਾਤ ਲਈ ਰਵਾਨਾ ਹੋਣਗੇ, ਜਿੱਥੇ ਉਹ ਸਾਣੰਦ ਵਿੱਚ CG ਸੈਮੀ ਆਊਟਸੋਰਸ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਦਾ ਉਦਘਾਟਨ ਕਰਨਗੇ। ਇਹ ਉਦਘਾਟਨ ਭਾਰਤ ਦੇ ਸੈਮੀ ਕੰਡਕਟਰ ਨਿਰਮਾਣ ਖੇਤਰ ਵਿੱਚ ਇੱਕ ਅਹਿਮ ਮੀਲ ਪੱਥਰ ਏ। ਇਹ ਪ੍ਰੋਜੈਕਟ ਇੰਡੀਆ ਸੈਮੀ ਕੰਡਕਟਰ ਮਿਸ਼ਨ ਤਹਿਤ ਪ੍ਰਵਾਨਿਤ ਪਹਿਲੇ 4 ਪ੍ਰੋਜੈਕਟਾਂ ਵਿੱਚੋਂ ਇੱਕ ਏ ਅਤੇ ਇਸ ਨੂੰ 7,500 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ ਵਿਕਸਿਤ ਕੀਤਾ ਗਿਆ। CG ਸੈਮੀ ਪਲਾਂਟ ਵਿੱਚ ਭਾਰਤ ਦੀਆਂ ਪਹਿਲੀਆਂ ਐਂਡ ਟੂ ਐਂਡ OSAT ਸਹੂਲਤਾਂ ਵਿੱਚੋਂ ਇੱਕ ਹੋਏਗੀ, ਜੋ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸੇਵਾਵਾਂ ਪ੍ਰਦਾਨ ਕਰੇਗੀ। ਪੂਰੀ ਸਮਰੱਥਾ ਨਾਲ ਚੱਲਣ ਤੇ ਇਸ ਸਹੂਲਤ ਦੀ ਸਾਲਾਨਾ ਉਤਪਾਦਨ ਸਮਰੱਥਾ 5 ਅਰਬ ਸੈਮੀ ਕੰਡਕਟਰ ਚਿਪਸ ਹੋਏਗੀ ਅਤੇ ਇਹ AI ਅਤੇ ਉੱਚ ਕਾਰਗੁਜ਼ਾਰੀ ਵਾਲੇ ਕੰਪਿਊਟਿੰਗ ਵਿੱਚ ਤੇਜ਼ ਤਰੱਕੀ ਰਾਹੀਂ ਸੰਚਾਲਿਤ ਮੈਮਰੀ ਅਤੇ ਸਟੋਰੇਜ ਹੱਲਾਂ ਦੀ ਵੱਧ ਰਹੀ ਆਲਮੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ। ਗੁਜਰਾਤ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ATS ਨੇ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ ਜੈਸ਼ ਏ ਮੁਹੰਮਦ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਕੱਲ੍ਹ ਇੱਕੋ ਸਮੇਂ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਗ੍ਰਿਫਤਾਰ ਕੀਤਾ ਗਿਆ। ਗੁਜਰਾਤ ATS ਮੁਤਾਬਕ ਦੋਸ਼ੀ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਜੈਸ਼ ਏ ਮੁਹੰਮਦ ਵੱਲੋਂ ਗੁਜਰਾਤ ਵਿੱਚ ਇੱਕ ਸਰਗਰਮ ਨੈਟਵਰਕ ਕਾਇਮ ਕਰਨ ਲਈ ਕੰਮ ਕਰ ਰਹੇ ਸਨ ਤਾਂ ਜੋ ਆਪਣੀਆਂ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੱਗੇ ਵਧਾਇਆ ਜਾ ਸਕੇ। ਉਹ ਜੈਸ਼ ਏ ਮੁਹੰਮਦ ਦੀ ਵਿਚਾਰਧਾਰਾ ਨੂੰ ਗੁਜਰਾਤੀ ਵਿੱਚ ਅਨੁਵਾਦ ਕਰਨ ਅਤੇ ਇਸ ਨੂੰ ਫੈਲਾਉਣ ਲਈ ਵੀ ਕੰਮ ਕਰ ਰਹੇ ਸਨ। ਜਾਂਚ ਵਿੱਚ ਪਾਕਿਸਤਾਨ ਸਥਿਤ ਦਹਿਸ਼ਤਗਰਦ ਧੜੇ ਨਾਲ ਮਾਲੀ ਸਬੰਧਾਂ ਦਾ ਵੀ ਖੁਲਾਸਾ ਹੋਇਆ। ਗ੍ਰਿਫਤਾਰ ਵਿਅਕਤੀਆਂ ਨੂੰ 14 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

गृह मंत्री अमित शाह ते खेती बाड़ी ते किसान भलाई मंत्री शिवराज सिंह चौहान ने कल अल नीनो कारण देश दे कुछ हिस्सों विच आम नालों घट बारिश की स्थिति अते इस दे प्रभाव बारे एक समीक्षा मीटिंग की थी। केंद्रीय गृह सकत्तर ते केंद्रीय खेती बाड़ी ते किसान भलाई सकत्तर समेत वक् वक् मंत्रालय ते विभागों के सीनियर अधिकारी मीटिंग विच मौजूद सन। श्री शाह ने कहा कि सरकार अल नीनो कारण देश के कुछ हिस्सों विच आम नालों घट बारिश अते संभावित सोके की स्थिति की लगातार निगरानी कर रही है। उन्होंने खेतीबाड़ी मंत्रालय ते सारे संबंधित मंत्रालय नू चौकस रहन अते राज सरकारां नाल तालमेल करन दे निर्देश दित्ते तां जो किसानां नू ढुकवीआं फसलां बीजण दी सलाह दित्ती जा सके। श्री शाह ने जल स्रोत विभाग दे अधिकारियां नू देश दे सारे जल भंडारां दी निगरानी करन अते बिजली मंत्रालय दे सकत्तर नू निर्विघन अते ढुकवीं बिजली सप्लाई यकीनी बनाउण लई जरूरी कारवाई करन दे निर्देश वी दित्ते। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eirrn ਜਲੰਧਰ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਤੇ ਫਰਾਂਸ ਦੇ ਖਜ਼ਾਨਾ ਮੰਤਰੀ ਰੋਨੈਨ ਲੈਸਕਿਓਰ ਨੇ ਕੱਲ ਫਰਾਂਸ ਵਿਚ ਭਾਰਤ ਫਰਾਂਸ ਆਰਥਿਕ ਤੇ ਮਾਲੀ ਸੰਵਾਦ ਦੀ ਸਹਿ ਪ੍ਰਧਾਨਗੀ ਕੀਤੀ। ਦੋਵਾਂ ਮੰਤਰੀਆਂ ਨੇ ਭਾਰਤ ਵਿਚ ਆਰਥਿਕ ਵਿਕਾਸ ਲਈ ਫਰਾਂਸੀਸੀ ਵਿਕਾਸ ਏਜੰਸੀ ਦੇ ਕੰਮ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਕਿ ਭਵਿੱਖ ਦੇ ਪ੍ਰੋਜੈਕਟਾਂ ਲਈ ਸੰਭਾਵਨਾ ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ ਅਤੇ ਫਰਾਂਸ ਵਿਚਕਾਰ ਆਰਥਿਕ, ਮਾਲੀ, ਤਕਨੀਕੀ, ਨਿਵੇਸ਼ ਅਤੇ ਵਪਾਰ ਨਾਲ ਸੰਬੰਧਿਤ ਮਾਮਲਿਆਂ ਤੇ ਚਰਚਾ ਲਈ ਆਰਥਿਕ ਤੇ ਮਾਲੀ ਸੰਵਾਦ ਨੂੰ ਮੁੱਖ ਪਲੇਟਫਾਰਮ ਵਜੋਂ ਵਰਤਣ ਦਾ ਅਹਿਦ ਲਿਆ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅੱਜ ਮੱਧ ਪ੍ਰਦੇਸ਼ ਦੇ ਦੋ ਦਿਨਾਂ ਦੌਰੇ ਤੇ ਹੋਣਗੇ। ਸ੍ਰੀ ਕੁਮਾਰ ਅੱਜ ਇੰਦੌਰ ਪਹੁੰਚਣਗੇ ਜਿੱਥੇ ਉਹ ਲਤਾ ਮੰਗੇਸ਼ਕਰ ਆਡੀਟੋਰੀਅਮ ਵਿਖੇ ਬੂਥ ਪੱਧਰੀ ਅਧਿਕਾਰੀਆਂ ਦੇ ਸੰਮੇਲਨ ਵਿਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਇੰਦੌਰ, ਉਜੈਨ, ਦੇਵਾਸ, ਧਾਰ ਤੇ ਖੰਡਵਾ ਜ਼ਿਲ੍ਹਿਆਂ ਦੇ 1500 ਤੋਂ ਵੱਧ ਬੂਥ ਪੱਧਰੀ ਅਧਿਕਾਰੀਆਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰਨਗੇ। ਆਪਣੇ ਦੌਰੇ ਦੇ ਦੂਜੇ ਦਿਨ ਮੁੱਖ ਚੋਣ ਕਮਿਸ਼ਨਰ ਓਮਕਾਰੇਸ਼ਵਰ ਤੇ ਮਹੇਸ਼ਵਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦਾ ਦੌਰਾ ਕਰਨਗੇ। ਜੰਮੂ ਕਸ਼ਮੀਰ ਵਿਚ ਅਮਰਨਾਥ ਯਾਤਰਾ ਦੇ ਪਹਿਲੇ ਦਿਨ 12,168 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਰੁਕ ਰੁਕ ਕੇ ਮੀਂਹ ਪੈਣ ਦੇ ਬਾਵਜੂਦ ਯਾਤਰਾ ਤੜਕੇ ਦੋਵੇਂ ਬੇਸ ਕੈਂਪਾਂ ਪਹਿਲਗਾਮ ਤੇ ਬਾਲਟਾਲ ਤੋਂ ਸ਼ੁਰੂ ਹੋਈ। ਸਬੰਧਿਤ ਬੇਸ ਕੈਂਪਾਂ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੇ ਸਾਧੂਆਂ ਸਮੇਤ ਮਰਤੇ ਹੋਏ ਸ਼ਰਧਾਲੂਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੰਬ ਬੰਬ ਫੂਲੇ ਦਾ ਜਾਪ ਕਰਦੇ ਹੋਏ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੀ ਯਾਤਰਾ ਸ਼ੁਰੂ ਕੀਤੀ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣੀਆਂ ਨਿਰਧਾਰਿਤ ਯਾਤਰਾ ਤਰੀਕਾਂ ਦੀ ਪਾਲਣਾ ਕਰਨ ਤੋਂ ਬਾਅਦ ਹੀ ਯਾਤਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਏ। ਇਸ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਯਾਤਰਾ ਦੀ ਸੁਰੱਖਿਆ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸ਼ਰਧਾਲੂਆਂ ਦੀ ਰੋਜ਼ਾਨਾ ਗਿਣਤੀ ਦੀ ਇੱਕ ਸੀਮਾ ਤੈਅ ਕੀਤੀ ਗਈ ਏ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਹਰੇਕ ਰਜਿਸਟਰਡ ਸ਼ਰਧਾਲੂ ਨੂੰ ਨਿਰਧਾਰਿਤ ਪ੍ਰਕਿਰਿਆ ਮੁਤਾਬਕ ਯਾਤਰਾ ਕਰਨ ਦਾ ਮੌਕਾ ਮਿਲੇਗਾ। ਸ਼ਰਧਾਲੂਆਂ ਨੂੰ ਯਾਤਰਾ ਦੇ ਸੁਰੱਖਿਅਤ ਅਤੇ ਵਿਸਥਾਰਪੂਰਨ ਸੰਚਾਲਨ ਲਈ ਅਨੁਸ਼ਾਸਨ ਬਣਾਈ ਰੱਖਣ, ਸਹਿਯੋਗ ਕਰਨ ਅਤੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਏ। 57 ਦਿਨਾਂ ਦੀ ਇਹ ਯਾਤਰਾ 28 ਅਗਸਤ ਤੱਕ ਜਾਰੀ ਰਹੇਗੀ। ਈਰਾਨ ਵਿਚ ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਸਈਦ ਅਲੀ ਖਾਮਨੇਈ ਦਾ 6 ਦਿਨਾਂ ਦਾ ਸਰਕਾਰੀ ਅੰਤਮ ਸੰਸਕਾਰ ਅੱਜ ਤਹਿਰਾਨ ਵਿਚ ਸ਼ੁਰੂ ਹੋਏਗਾ। ਅਧਿਕਾਰੀਆਂ ਨੂੰ ਸੋਗ ਮਨਾਉਣ ਵਾਲੇ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਏ। ਈਰਾਨ ਦੇ ਸੀਨੀਅਰ ਨੇਤਾਵਾਂ, ਫੌਜੀ ਕਮਾਂਡਰਾਂ ਅਤੇ ਵਿਦੇਸ਼ੀ ਪਤਵੰਤਿਆਂ ਨੇ ਤਹਿਰਾਨ ਦੇ ਮੁਸੱਲਾ ਵਿਖੇ ਅਯਾਤੁੱਲਾ ਅਲੀ ਖਾਮਨੇਈ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੌਜੂਦਾ ਲੋਕਾਂ ਵਿਚ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਂ, ਸੰਸਦ ਦੇ ਸਪੀਕਰ ਮੁਹੰਮਦ ਬਗੇਰ ਗਾਲਿਬਾਫ, ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਅਤੇ ਰੈਵੋਲਿਊਸ਼ਨਰੀ ਗਾਰਡਸ ਕਮਾਂਡਰ ਅਹਿਮਦ ਵਹੀਦੀ ਸ਼ਾਮਲ ਸਨ। ਭਾਰਤ ਵੱਲੋਂ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਅੰਤਿਮ ਰਸਮਾਂ ਵਿਚ ਸ਼ਾਮਲ ਹੋਏ। ਹੋਰ ਵਿਦੇਸ਼ੀ ਪਤਵੰਤਿਆਂ ਵਿਚ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ, ਸੀਨੀਅਰ ਚੀਨੀ ਪ੍ਰਤੀਨਿਧੀ ਹੀ ਵੇਈ, ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਅਤੇ ਕਈ ਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਸਨ। ਖੇਡਾਂ ਵਿਚ ਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੈਸਲਰ ਲੇ ਸਟ੍ਰੀਟ ਵਿਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਸੀਰੀਜ਼ ਦਾ ਤੀਜਾ ਮੈਚ 7 ਜੁਲਾਈ ਨੂੰ ਨੋਟਿੰਗਮ ਵਿਖੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਤੇ ਗੁਜਰਾਤ ਵਿਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਗੁਜਰਾਤ ATS ਨੇ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ ਜੈਸ਼ ਏ ਮੁਹੰਮਦ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੇਂਦਰ ਨੇ ਕੱਲ੍ਹ ਅਲ ਨੀਨੋ ਕਾਰਨ ਦੇਸ਼ ਦੇ ਕੁਝ ਹਿੱਸੇ

ਵਿੱਚ ਆਮ ਨਾਲੋਂ ਘੱਟ ਬਾਰਿਸ਼ ਦੀ ਸਥਿਤੀ ਅਤੇ ਇਸ ਦੇ ਪ੍ਰਭਾਵ ਬਾਰੇ ਜਾਇਜ਼ਾ ਲਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਤੇ ਫਰਾਂਸ ਦੇ ਖਜ਼ਾਨਾ ਮੰਤਰੀ ਨੇ ਕੱਲ੍ਹ ਫਰਾਂਸ ਵਿੱਚ ਭਾਰਤ ਫਰਾਂਸ ਆਰਥਿਕ ਤੇ ਮਾਲੀ ਸੰਵਾਦ ਦੀ ਸਹਿ ਪ੍ਰਧਾਨਗੀ ਕੀਤੀ ਤੇ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿਖੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਲੋਟੀ ਲੋ ਨਿਸ਼ਾ ਬਿਲਕੁਲ ਤਿਆਰ ਹੈ ਤੁਹਾਡੇ ਸਾਰਿਆਂ ਦੇ ਇੰਤਜ਼ਾਰ ਨੂੰ ਖਤਮ ਕਰਨ ਦੇ ਲਈ। ਬਿਲਕੁਲ ਜੀ ਬਿਲਕੁਲ, ਮੈਂ ਤਾਂ ਪ੍ਰੋਮਿਸ ਕੀਤਾ ਸੀ ਹੁਣੇ ਤੁਹਾਡੇ ਨਾਲ ਆ ਜਾਊਂਗੀ ਵਾਪਸ, ਤੇ ਮੈਂ ਆ ਗਈ ਵਾਪਸ ਹੋਰ ਕੀ। ਸੁਣੋ ਮੇਰੀ ਗੱਲ ਸਾਰੇ ਜਿਹੜੇ ਕੰਨ ਲਗਾ ਕੇ ਕਿ ਤੁਸੀਂ ਮੈਸੇਜ ਕਰਨਾ ਕਿਸ ਨੰਬਰ ਤੇ ਆ, 9855 1010 7।

ਦੇਖੋ ਜੀ ਬਰਸਾਤ ਜਿਹੜੀ ਹੈ ਨਾ ਉਹ ਸ਼ੁਰੂ ਹੋਣ ਵਾਲੀ ਹੈ ਆਲਮੋਸਟ ਜੇ ਅਸੀਂ ਕਹੀਏ ਮੌਨਸੂਨ ਜਿਹੜਾ ਆ ਉਹ ਬਿਲਕੁਲ ਲਾਗੇ ਹੈ ਬਾਰਿਸ਼ ਹੋਏਗੀ ਖੂਬ ਸਾਰੀਆਂ ਯਾਦਾਂ ਜੁੜਨਗੀਆਂ ਸਮੇਟਣਾ ਵੀ ਹੈ ਔਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਤਰੋ ਤਾਜ਼ਾ ਵੀ ਕਰਨਾ ਹੈ ਬਾਰਿਸ਼ ਤਾਂ ਹਰ ਸਾਲ ਹੁੰਦੀ ਹੈ ਜਦੋਂ ਦਿਲ ਕਰਦਾ ਹੈ ਉਹ ਵਹਿ ਜਾਂਦੀ ਹੈ ਵਹਿ ਜਾਂਦੀ ਹੈ ਨਾ ਔਰ ਤੁਸੀਂ ਇਸ ਬਾਰਿਸ਼ ਦੇ ਮੌਸਮ ਦੇ ਵਿੱਚ ਕੀ ਕਰਨਾ ਪਸੰਦ ਕਰਦੇ ਹੋ ਚਾਹ ਪਕੌੜਿਆਂ ਤੋਂ ਇਲਾਵਾ ਚਲਦੇ ਰਹਿੰਦੇ ਨੇ ਹਾਂ ਇਹ ਸਦਾ ਬਹਾਰ ਹੀ ਹੁੰਦੇ ਨੇ ਮਾੜੀ ਜੀ ਮੀਂਹ ਦੀਆਂ ਕਣੀਆਂ ਆਉਂਦੀਆਂ ਨੇ ਅਤੇ ਹੁਕਮ ਜਿਹੜਾ ਆ ਉਹ ਜਾਰੀ ਕਰ ਦਿੱਤਾ ਜਾਂਦਾ ਕਿ ਮੈਡਮ ਜੀ ਹੋ ਜਾਵੇ ਫਿਰ ਚਾਹ ਪਕੌੜਾ ਸ਼ਾਮੀ ਥੱਕਿਆ ਰੇ ਆਓ ਘਰੋਂ ਦੇਖੋ ਹੋ ਜਾਵੇ ਫਿਰ ਚਾਹ ਪਕੌੜਾ ਵੈਲ ਜੀ ਬਰਸਾਤ ਦੇ ਮੌਸਮ ਦੇ ਵਿੱਚ ਨਾ ਤੁਸੀਂ ਕਿਹੋ ਜਿਹੀਆਂ ਯਾਦਾਂ ਸਮੇਟਦੇ ਹੋ ਕਦੇ ਆਪਣੇ ਬਚਪਨ ਨੂੰ ਯਾਦ ਕਰਦੇ ਹੋ ਕਿ ਸਾਈਕਲ ਦੇ ਉੱਤੇ ਅਸੀਂ ਪਾਣੀ ਦੇ ਵਿੱਚ ਜਾ ਕੇ ਖੜ ਜਾਣਾ ਜਿੱਥੇ ਪਾਣੀ ਜ਼ਿਆਦਾ ਹੁੰਦਾ ਸੀ ਅਤੇ ਸਾਈਕਲ ਦਾ ਸਟੈਂਡ ਲਗਾ ਕੇ ਉਹਨੂੰ ਫਰ ਕਰਕੇ ਉਹਦੇ ਪੈਡਲ ਮਾਰੀ ਜਾਣੇ ਅਤੇ ਉਹਨੂੰ ਚਲਾਈ ਜਾਣਾ ਅਤੇ ਪਾਣੀ ਉੜ ਉੜ ਕੇ ਉੱਪਰ ਜਾਂਦਾ ਹੁੰਦਾ ਸੀ ਕਦੇ ਕੁਛ ਇਹੋ ਜਿਹੀ ਸ਼ਰਾਰਤ ਕੀਤੀ ਹੈ ਬਰਸਾਤ ਦੇ ਮੌਸਮ ਦੇ ਵਿੱਚ ਜੀ ਹਾਂ ਬਿਲਕੁਲ ਪੰਜਾਬੀ ਤਾਂ ਵੈਸੇ ਹੀ ਬੜੇ ਸ਼ਰਾਰਤੀ ਅਤੇ ਨਟਖਟ ਹੁੰਦੇ ਨੇ ਔਰ ਇਹ ਨਟਖਟ ਸ਼ਰਾਰਤੀ ਪੰਜਾਬੀ ਜਿਹੜੇ ਨੇ ਤੁਸੀਂ ਮੈਨੂੰ ਦੱਸਣਗੇ ਅੱਜ ਕਿ ਤੁਸੀਂ ਬਰਸਾਤ ਦੇ ਮੌਸਮ ਦੇ ਵਿੱਚ ਕਿਹੋ ਜਿਹੀਆਂ ਸ਼ਰਾਰਤਾਂ ਕਰਦੇ ਹੋ ਕਦੇ ਕਾਗਜ਼ ਦੀ ਕਸ਼ਤੀ ਬਣਾ ਕੇ ਬਰਸਾਤ ਦੇ ਮੌਸਮ ਦੇ ਵਿੱਚ ਬਹਾਈ ਹੈ ਅਤੇ ਜਿਵੇਂ ਮੈਂ ਸਾਈਕਲ ਦੀ ਗੱਲ ਕੀਤੀ ਹੈ ਜੇ ਤੁਸੀਂ ਕਦੀ ਇੱਦਾਂ ਕੀਤਾ ਉਹ ਵੀ ਦੱਸ ਦਿਓ ਇੱਕ ਤੋਂ ਇਲਾਵਾ ਵੀ ਪੰਜਾਬੀ ਦੇ ਵਿੱਚ ਕਹੀਏ ਤਾਂ ਪਾਣੀ ਦੇ ਵਿੱਚ ਨਾ ਤੈਰਨ ਦੀ ਕੋਸ਼ਿਸ਼ ਜਿਹੜੀ ਆ ਉਹ ਵੀ ਕੀਤੀ ਹੋਵੇ ਤਾਂ ਉਹ ਵੀ ਦੱਸ ਦਿਓ ਹਾਂ ਇਹ ਜ਼ਰੂਰ ਹੁੰਦਾ ਸੀ ਕਿ ਪਾਣੀ ਥੋੜ੍ਹਾ ਜਿਹਾ ਗੰਦਾ ਹੁੰਦਾ ਅਤੇ ਔਰ ਉਸ ਗੰਦੇ ਪਾਣੀ ਦੇ ਵਿੱਚ ਜਾਣ ਲਈ ਮੰਮੀ ਆਵਾਜ਼ਾਂ ਮਾਰ ਦਿੰਦੀ ਸੀ ਵੀ ਡੁੱਬ ਜਾਏਗਾ ਵਾਪਸ ਆ ਜਾ ਬਿਲਕੁਲ ਜੀ ਇਹੋ ਜਿਹਾ ਕਦੇ ਹੋਇਆ ਤੁਹਾਡੇ ਨਾਲ ਜੇ ਤੁਹਾਡੇ ਨਾਲ ਇਹੋ ਜਿਹਾ ਕੁਝ ਵਾਪਰਿਆ ਆ ਤਾਂ ਤੁਸੀਂ ਮੈਨੂੰ ਜ਼ਰੂਰ ਸਾਂਝਾ ਕਰ ਸਕਦੇ ਹੋ 9855100100 ਦਿਲ ਸੋ ਦਿਲ ਤੱਕ ਤੁਹਾਡਾ ਕਨੈਕਸ਼ਨ ਦਿਲ ਦੇ ਨਾਲ ਹੈ ਨਾ ਤਾਂ ਫਿਰ ਦਿਲ ਬਿਲਕੁਲ ਖੋਲ੍ਹ ਕੇ ਬੈਠੀ ਹੈ ਨਿਸ਼ਾ ਔਰ ਤੁਸੀਂ ਆ ਜਾਓ ਸਾਰੇ ਇਸ ਵਿਹੜੇ ਦੇ ਵਿੱਚ ਔਰ ਭੇਜੋ ਆਪਣੀ ਪਸੰਦ ਦੀ ਕੁਝ ਇਹੋ ਜਿਹੀ ਯਾਦ ਜਿਹੜੀ ਤੁਹਾਨੂੰ ਬਰਸਾਤ ਦੇ ਮੌਸਮ ਦੀ ਯਾਦ ਕਰਾਉਂਦੀ ਹੋਵੇ ਜਾਂ ਬਰਸਾਤ ਦੇ ਮੌਸਮ ਦੇ ਵਿੱਚ ਤੁਸੀਂ ਕੁਝ ਇਹੋ ਜਿਹੀਆਂ ਸ਼ਰਾਰਤਾਂ ਕੀਤੀਆਂ ਹੋਣ ਕਿ ਜਿਹੜੀਆਂ ਅੱਜ ਵੀ ਤਰੋ ਤਾਜ਼ਾ ਹੋ ਜਾਂਦੀਆਂ ਨੇ ਵੈਸੇ ਤਾਂ ਅਸੀਂ ਕੈਮਰੇ ਦੇ ਵਿੱਚ ਬਹੁਤ ਸਾਰੀਆਂ ਫੋਟੋਆਂ ਕੈਦ ਕਰੀ ਬੈਠੇ ਹੁੰਦੇ ਹਾਂ ਲੇਕਿਨ ਬਰਸਾਤ ਦੇ ਮੌਸਮ ਅਰੇ ਵਾਹ ਜੀ ਵਾਹ ਮੈਂ ਕਿਹਾ ਇੱਦਾਂ ਦੀਆਂ ਯਾਦਾਂ ਜੇ ਤੁਸੀਂ ਸਮੇਟ ਕੇ ਬੈਠੇ ਹੋ ਨਾ ਤਾਂ ਮੈਨੂੰ ਜ਼ਰੂਰ ਦੱਸ ਦਿਓ ਕਿਉਂਕਿ ਮੈਂ ਬਿਲਕੁਲ ਤਿਆਰ ਹਾਂ ਤੁਹਾਨੂੰ ਸਾਰਿਆਂ ਨੂੰ ਉਸ ਖੂਬਸੂਰਤ ਸਫ਼ਰ ਦੇ ਵਿੱਚ ਲੈ ਕੇ ਜਾਣ ਦੇ ਲਈ ਜਿਸ ਦਾ ਬੜੀ ਬੇਸਬਰੀ ਦੇ ਨਾ ਔਰ ਤੁਸੀਂ ਇੰਤਜ਼ਾਰ ਕਰ ਰਹੇ ਹੁੰਦੇ ਹੋ ਔਰ ਇੰਤਜ਼ਾਰ ਦੀਆਂ ਘੜੀਆਂ ਕਹਿ ਰਹੀਆਂ ਹੁੰਦੀਆਂ ਨੇ ਕਿ ਚਲੋ ਜੀ ਦਿਲ ਫਿਰ ਗਾਉਂਦਾ ਫਿਰਦਾ ਹੈ ਨੱਚਦਾ ਟੱਪਦਾ ਹੈ ਅਤੇ ਜਾਂ ਤੁਹਾਨੂੰ ਤਰੋ ਤਾਜ਼ਾ ਕਰਦਾ ਹੈ ਕੁਛ ਇਸ ਗੀਤ ਦੇ ਨਾਲ ਜਿੰਨੀ ਦੇਰ ਤੱਕ ਮੈਂ ਗਾਣਾ ਸੁਣਾਉਂਦੀ ਹਾਂ ਉਨੀ ਦੇਰ ਤੱਕ ਤੁਸੀਂ ਆਪਣੇ ਮੈਸੇਜਸ ਲੈ ਕੇ ਆ ਜਾਓ ਮੇਰੇ ਕੋਲ ਬਸ ਇਸ ਚੀਜ਼ ਦਾ ਖਿਆਲ ਰੱਖਿਓ ਕਿ ਜਦੋਂ ਤੁਸੀਂ ਆਡੀਓ ਮੈਸੇਜ ਆਪਣਾ ਰਿਕਾਰਡ ਕਰ ਰਹੇ ਹੋ ਨਾ ਸਾਂ ਥੋੜ੍ਹੀ ਜਿਹੀ ਇੱਦਾਂ ਦੀ ਆਵਾਜ਼ 'ਚ ਜਾ ਕੇ ਕਰਿਓ ਜਿੱਥੇ ਤੁਹਾਡੀ ਆਵਾਜ਼ ਆਵੇ ਔਰ ਦਿਲ ਤੋਂ ਦਿਲ ਤੱਕ ਠਾਲ ਕਰਕੇ ਬੱਚੇ

0: ਨੂੰ ਅਤੇ ਇਸ ਐਫਐਮ ਰੇਨਬੋ ਪਰਿਵਾਰ ਨਾਲ ਜੁੜੇ ਸਾਰੇ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਸੋਤ ਰਾਤ ਜੀ ਦਾ ਪ੍ਰੋਗਰਾਮ ਸੁਣ ਰਹੇ ਹਾਂ, ਬੜਾ ਚੱਲਦਾ। ਡਾਕਟਰ ਗੁਰਵਿੰਦਰ ਵੀਰ ਜੀ ਹੋਣਾ ਜੋ ਕੋਆਪਰੇਟਿਵ ਡਿਪਾਰਟਮੈਂਟ ਬਾਰੇ ਜਾਣਕਾਰੀ ਦਿੱਤੀ, ਅੱਛੀ ਲੱਗੀ। ਇਸ ਬਾਰੇ ਜਾਣਨ ਲਈ ਬਹੁਤ ਜ਼ਰੂਰਤ ਹੈ ਡਾਕਟਰ ਨੂੰ। ਸੁਣੇ ਸੀ ਬੇਟਾ ਜੀ, ਅੱਜ ਕੱਲ ਰੋਜ਼ ਹੀ ਅਕਸਰ ਹੀ ਜ਼ਿਕਰ ਹੁੰਦਾ ਹੈ ਕਿ ਪਾਣੀ ਬਚਾਓ, ਪੇੜ ਲਗਾਓ।
1: ਬਿਲਕੁਲ
0: ਲਗਾਉਣੇ ਵੀ ਚਾਹੀਦਾ
1: ਜੀ,
0: ਕਿਉਂਕਿ ਅਸੀਂ ਕੁਝ ਤਾਂ ਵਾਤਾਵਰਨ ਨੂੰ ਸੰਭਾਲ ਸਕੀਏ। ਸੋ ਮੈਂ ਸਭ ਭਰਾਵਾਂ ਦੋਸਤਾਂ ਨੂੰ ਬੇਨਤੀ ਕਰਦਾ, ਖਾਸ ਕਰ ਪਿੰਡਾਂ ਦੀਆਂ ਪੰਚਾਇਤਾਂ ਨੂੰ, ਕਿ ਆਪਣੇ ਆਪਣੇ ਨਗਰ ਚ ਵੱਧ ਤੋਂ ਵੱਧ ਪੇੜ ਲਗਾਉਣ ਦੀ ਕੋਸ਼ਿਸ਼ ਕਰੋ। ਸੋ ਮੈਂ ਖੁਦ ਆਪਣੇ ਖੂਹ ਦੇ ਡੇਰੇ ਦੇ ਕੋਲ ਡੰਗਰ ਰੱਖੇ ਆ, ਕਾਫੀ ਪੇੜ ਹੈ, ਅੰਬ ਹੈ, ਜਾਮੁਨ, ਨਿੰਮ ਹੈ, ਡੇਕਾਂ ਹੈ, ਜੋ ਕਿ ਪੁਰਾਣੇ ਬਜ਼ੁਰਗਾਂ ਸਾਡੀਆਂ ਲਗਾਈਆਂ ਹੋਈਆਂ। ਅਸੀਂ ਹੋਰ ਨਵੇਂ ਵੀ ਲਗਾ ਰਹੇ ਹਾਂ ਖੇਤਾਂ ਦੇ ਬੰਨੇ ਬੰਨੇ ਸੜਕ ਦੇ ਕਿਨਾਰੇ ਕਿਨਾਰੇ। ਹੁਣ ਦਰਖਤ ਪੇੜ ਲਗਾ ਕੇ ਉਹਦੀ ਕੇਅਰ ਕਰਨਾ ਵੀ ਜ਼ਰੂਰੀ ਆ।
1: ਬਿਲਕੁਲ,
0: ਘੱਟ ਤੋਂ ਘੱਟ 2 ਸਾਲ ਤੱਕ ਜ਼ਰੂਰ ਉਸਦੀ ਕੇਅਰ ਕਰੋ, ਪਾਣੀ ਢਾਣੀ ਦੀ
1: ਜੀ,
0: ਤੇ ਤਾਂ ਕਿ ਇਹ ਮੌਸਮ ਵੀ ਹੁਣ ਬਰਸਾਤੀ ਆ ਰਿਹਾ, ਇਸ ਮੌਸਮ ਜੜ ਪੜ ਜਾਂਦਾ ਸ਼ੇ ਦੀ। ਸੋ ਸਾਡੇ ਦੋਸਤ ਹੈ ਇਸ ਪਰਿਵਾਰ ਨਾਲ ਜੁੜੇ ਹੋਏ ਆ
1: ਜੀ,
0: ਸਾਡੀ ਸਤਿਕਾਰ ਜੋ ਸਾਡੀ ਛੋਟੀ ਭੈਣ ਕਿਰਨ ਅਰੋੜਾ ਜੀ ਹੈ, ਜਸਵੀਰ ਸਿੰਘ ਅਰੋੜਾ ਜੀ ਹੈ, ਸਾਡੇ ਟੀ ਐਮ ਸਾਹਿਬ ਸਤਨਾਮ ਸਿੰਘ ਖੜਾ ਜੀ ਹੈ, ਸਭ ਅੱਛੀਆਂ ਜਾਣਕਾਰੀਆਂ ਦੇ ਰਹੇ ਆ। ਸੋ ਫਿਰ ਦੁਬਾਰਾ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪੇੜ ਲਗਾਓ, ਅਸੀਂ ਖੁਦ ਲਗਾ ਰਹੇ ਆਪਣੇ ਖੁਦ ਦੇ ਹੋਰ ਜੀ। ਸੋ ਸਭ ਸਾਰੇ ਖੁਸ਼ ਰਹੋ, ਤੰਦਰੁਸਤ ਰਹੋ, ਸਭ ਦੀ ਸੁੱਖ ਤੰਦਰੁਸਤੀ ਮੰਗਦਾ ਮੈਂ ਜਸਵੀਰ ਸਿੰਘ ਦੂੜਾ। ਧੰਨਵਾਦ।
1: ਬਿਲਕੁਲ ਜੀ, ਬਹੁਤ ਵਧੀਆ ਗੱਲ ਕਹੀ ਹੈ। ਅੱਜ ਸਵੇਰੇ ਵੀ ਬਿਲਕੁਲ ਮੈਂ ਹੀ ਗੱਲ ਕਹੀ ਸੀ ਕਿ ਇੱਕ ਪੇੜ ਅਗਰ ਅਸੀਂ ਲਗਾ ਦਿੰਦੇ ਹਾਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਉਹਦੀ ਛਾਂ ਜਿਹੜੀ ਹੈ ਜ਼ਰੂਰ ਨਸੀਬ ਹੋਏਗੀ। ਅਗਲਾ ਮੈਸੇਜ ਜਿਹੜਾ ਪ੍ਰੋਗਰਾਮ 'ਚ ਪੜ੍ਹ ਲੈਂਦੇ ਹਾਂ ਜੀ। ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਨਹੀਂ ਮੈਂ ਨਹੀਂ ਕੀਤਾ ਗੁੱਸਾ ਤੁਹਾਡੀ ਗੱਲ ਦਾ, ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਇਹੀ ਅੱਜ ਦਾ ਕੌੜਾ ਸੱਚ ਹੈ। ਪਹਿਲਾਂ ਮੈਨੂੰ ਲੱਗਦਾ ਸੀ ਰਿਸ਼ਤੇਦਾਰੀਆਂ ਜ਼ਰੂਰੀ ਹੈ, ਪੈਸਾ ਨਹੀਂ। ਜਦੋਂ ਜ਼ਿੰਦਗੀ ਦੀ ਠੋਕਰਾਂ ਖਾਧੀਆਂ ਤਾਂ ਫਿਰ ਪਤਾ ਚੱਲੇ ਕਿ ਰਿਸ਼ਤੇਦਾਰੀਆਂ ਵੀ ਪੈਸੇ ਨਾਲ ਹੀ ਚੱਲਦੀਆਂ ਨੇ। ਓਕੇ, ਗੁੱਸਾ ਨਹੀਂ ਕੀਤਾ ਮੈਂ ਤੁਹਾਡੀ ਗੱਲ ਦਾ ਜੀ। ਹਾਂ, ਇਹ ਮੈਸੇਜ ਜਿਹੜਾ ਹੈ ਸਾਡੇ ਕੋਲ ਆਇਆ ਹੈ ਜੀ, ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਸਿੰਘ ਜੱਸਲ ਜਿਹੜੇ ਹੈ ਉਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ। ਔਰ ਅਗਲਾ ਮੈਸੇਜ ਹੈ ਜੀ, ਸਤਿ ਸ਼੍ਰੀ ਅਕਾਲ ਨਿਸ਼ਾ ਮੈਡਮ ਜੀ, ਜਸ ਬਰਾੜ ਪਿੰਡ ਰਾਜੌੜੀ, ਤਹਿਸੀਲ ਨਿਊ ਘੜਸਾਨਾ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ। ਕਿਆ ਮਸਤ ਮੌਸਮ ਆਇਆ ਹੈ, ਹਰ ਤਰਫ ਪਾਣੀ ਹੀ ਪਾਣੀ ਲਾਇਆ ਹੈ, ਤੁਮ ਘਰ ਸੇ ਬਾਹਰ ਮਤ ਨਿਕਲਨਾ, ਵਰਨਾ ਲੋਕ ਕਹੇਂਗੇ ਬਰਸਾਤ ਹੋਈ ਨਹੀਂ ਔਰ ਮੇਂਢਕ ਨਿਕਲ ਆਇਆ ਹੈ। ਜੀ ਹਾਂ, ਮੇਂਢਕ ਨਹੀਂ ਨਿਕਲਿਆ ਹੈ, ਮੇਂਢਕ ਦੇ ਨਾਲ ਮੇਂਢਕੀਆਂ ਵੀ ਹੈ। ਚਲੋ ਜੀ, ਬਹੁਤ ਹੀ ਖੂਬਸੂਰਤ ਮੈਸੇਜ ਤੁਸੀਂ ਪ੍ਰੋਗਰਾਮ 'ਚ ਭੇਜਿਆ। ਲਓ ਜੀ ਸੁਣਿਆ ਅਗਲਾ ਮੈਸੇਜ ਕਿਹਨਾਂ ਨੇ ਪ੍ਰੋਗਰਾਮ 'ਚ ਭੇਜਿਆ ਹੈ। ਬਰਸਾਤ ਦੇ ਨਾਲ ਜੁੜੀ ਹੋਈ ਅਗਰ ਤੁਹਾਡੀ ਕੋਈ ਯਾਦ ਹੈ ਤਾਂ ਜ਼ਰੂਰ ਸਾਂਝੀ ਕਰ ਸਕੋ। ਔਰ ਬਰਸਾਤੀ ਡੱਡੂ ਦੀ ਆਵਾਜ਼, ਬਰਸਾਤ ਦੇ ਵਿੱਚ ਡੱਡੂ ਕਿਹੜੀ ਆਵਾਜ਼ ਟਰ ਟਰ ਦੀ ਆਉਂਦੀ ਹੈ ਨਾ, ਜੇ ਤੁਹਾਨੂੰ ਲਾਗੇ ਛਾਗੇ ਕਿਤੇ ਮਹਿਸੂਸ ਹੋ ਰਹੀ ਹੈ ਤਾਂ ਜ਼ਰੂਰ ਮੈਨੂੰ ਰਿਕਾਰਡ ਕਰਕੇ ਭੇਜੋ ਤਾਂ ਕਿ ਮੈਂ ਸਾਰੇ ਲਿਸਨਰਸ ਨੂੰ ਜ਼ਰੂਰ ਸਾਂਝੀ ਕਰ ਸਕਾਂ। 9855-1027 ਸਾਡਾ ਨੰਬਰ ਹੈ ਔਰ ਘੱਲ ਦਿਓ ਆਪਣੇ ਪਿਆਰੇ ਪਿਆਰੇ ਮੈਸੇਜ। ਪ੍ਰੋਗਰਾਮ ਹੈ ਜੀ ਦਿਲ ਆਪਣਾ ਪੰਜਾਬੀ ਪੰਜਾਬੀ, ਉਹ ਬਰਸਾਤ ਦੇ ਮੌਸਮ 'ਚ ਨਾ ਅਸੀਂ ਬਹੁਤ ਸਾਰੀਆਂ ਯਾਦਾਂ ਸਮੇਟ ਕੇ ਰੱਖੀਆਂ ਹੁੰਦੀਆਂ ਨੇ। ਜੇ ਤੁਸੀਂ ਸਾਈਕਲ ਚਲਾਇਆ ਹੈ, ਕੁਛ ਇਸ ਤਰ੍ਹਾਂ ਮਸਤੀ ਕੀਤੀ ਹੈ ਜਾਂ ਦੋਸਤਾਂ ਦੇ ਨਾਲ ਛੱਪੜਾਂ ਤੋਂ ਛਾਲਾਂ ਮਾਰੀਆਂ ਅਤੇ ਮੰਮੀ ਦੀ ਕੁੱਟ ਖਾਧੀ ਆ ਨਾ, ਬਸ ਅੱਜ ਮੈਨੂੰ ਦੱਸ ਦਿਓ ਕਿ ਕਿੰਨੀ ਵਾਰੀ ਕੱਪੜੇ ਬਦਲਣੇ ਹੁੰਦੇ ਸੀ ਅਤੇ ਮੰਮੀ ਨੇ ਕਹਿਣਾ ਬਾਹਰ ਗੇਟ ਤੋਂ ਬਾਹਰ ਖੜ੍ਹਾ ਰਹਿ, ਅੰਦਰ ਨਾ ਵੜੀ, ਵੜੀ ਨਾ ਅੰਦਰ, ਇੱਦਾਂ ਦਾ ਕੋਈ ਡਾਂਟ ਖਾਧੀ ਹੈ? ਖਾਧੀ ਹੈ ਨਾ, ਜੇ ਖਾਧੀ ਹੈ ਤਾਂ ਮੈਨੂੰ ਜ਼ਰੂਰ ਦੱਸ ਦਿਓ, ਪਲੀਜ਼ ਪਲੀਜ਼ ਪਲੀਜ਼। ਓਕੇ, ਸੋ ਇੱਥੇ ਸੁਣਨੇ ਆ ਜੀ ਅਗਲਾ ਮੈਸੇਜ, ਕਿਹੜੇ ਦੋਸਤ ਨੇ ਘੱਲਿਆ ਜੇ?
2: ਪਿੰਡ ਮਹਿਰਮਪੁਰ SBS ਨਗਰ ਤਰੋਚਨ ਟੇਲਰ। ਨਿਸ਼ਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
2: ਦੇਖੋ
1: ਦੱਸੋ,
2: ਦੇਖੋ ਅੰਬਰ ਤੇ ਬਦਲੀ ਛਾਈਏ, ਦੇਖੋ ਅੰਬਰ ਤੇ ਬਦਲੀ ਛਾਈਏ, ਅੱਜ ਫਿਰ FM ਰੇਨਬੋ ਤੇ ਵਿਹੜੇ ਮੈਡਮ ਨਿਸ਼ਾ ਜੀ ਮਿੱਠੇ ਮਿੱਠੇ ਬੋਲ ਤੇ ਪਿਆਰੇ ਪਿਆਰੀਆਂ ਗੱਲਾਂ ਲੈ ਕੇ ਹਾਜ਼ਰੀ ਲਗਵਾਉਣ ਆਈਏ।
1: ਸੋ
2: ਤੁਹਾਡੀ ਆਵਾਜ਼ ਨੂੰ ਸਲੂਟ ਆ ਜੀ, ਪ੍ਰੋਗਰਾਮ ਬਹੁਤ ਪਰਫੈਕਟ ਜਾ ਰਹੇ ਨੇ, ਸੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਦੇਵੇ। ਮੈਡਮ, ਅੱਜ ਦਾ ਜਿਹੜਾ ਤੁਸੀਂ ਗੱਲਬਾਤ ਪੁੱਛੀ ਹੈ, ਦੱਸੀ ਹੈ ਜਾਂ ਕਿੱਦਾਂ ਵੀ ਹੈ, ਵੀ ਰੇਨੀ

0: ਜਿਹੜਾ ਸੀਜਨ ਹੈ ਨਾ ਬਰਸਾਤ ਦਾ ਸੀਜਨ ਹੈ, ਉਹਦੇ ਵਿੱਚ ਕੀ ਕਰਨਾ ਪਸੰਦ ਕਰਦੇ ਸੀ? ਜੇਕਰ ਆਪਾਂ ਨਾ 25-30 ਸਾਲ ਪਿੱਛੇ ਜਾਈਏ, ਮੈਂ ਤਾਂ ਉਹੀ ਯਾਦਾਂ ਸਾਂਝੀਆਂ ਕਰੂੰਗਾ। ਜਿੱਦਾਂ ਤੁਸੀਂ ਦੱਸਿਆ ਸਾਈਕਲ ਦੇ ਨਾਲ ਇੱਦਾਂ ਨਾ ਅਸੀਂ ਗੁਬਾਰੇ ਬੰਨ ਕੇ ਬੜਾ ਭੱਜਦੇ ਦੌੜਦੇ ਹੁੰਦੇ ਸੀ, ਠੀਕ ਹੈ ਜੀ। ਉਹ ਪਾਣੀ ਬਹੁਤ ਜ਼ਿਆਦਾ ਹੁੰਦਾ ਸੀ, ਅਸੀਂ ਜ਼ੋਰ ਜ਼ੋਰ ਨਾਲ ਮਤਲਬ ਸਾਈਕਲ ਚਲਾਉਣਾ, ਕਦੇ ਵਿਚਕਾਰ ਖੜ ਵੀ ਜਾਂਦਾ ਸੀਗਾ, ਜਾਣੀ ਏਦਾਂ ਦੇ ਮਜ਼ਾਕ ਕਰਨੇ। ਉੱਪਰੋਂ ਮੀਂਹ ਪੈਂਦਾ ਸੀ, ਕਈ ਵਾਰ ਤੇਜ਼ ਮੀਂਹ ਪੈਂਦਾ ਸੀ, ਕਈ ਵਾਰ ਸਲੋ ਵੀ ਪੈਂਦਾ ਸੀਗਾ, ਸੋ ਇਹ ਵੀ ਕਰਦੇ ਹੁੰਦੇ ਸੀ। ਤੇ ਨੰਬਰ 2 ਜਿਹਦਾ ਉੱਪਰ ਕਿਸ਼ਤੀਆਂ ਨਾ ਛੋਟੀ ਛੋਟੀਆਂ ਬਣਾ ਕੇ ਇਹ ਵੀ ਛੱਡਦੇ ਹੁੰਦੇ ਸੀ ਬਹਿਣਾ, ਪਤਾ ਨੀ ਸੀ ਲੱਗਦਾ ਵੀ ਸਿਰ ਤੇ ਉੱਤੇ ਮੀਂਹ ਪੈਂਦਾ ਜਾਂ ਨਹੀਂ। ਬਸ 4-5 ਮੁੰਡੇ ਹੁੰਦੇ ਸੀਗੇ ਉਸ ਵੇਲੇ, ਏਜ ਸੀਗੀ 11-12 ਸਾਲ ਦੀ, ਬਸ ਉਹ 4-5 ਮੁੰਡਿਆਂ ਨੇ ਦਗਰਾ ਲਾ ਲਾ ਕੇ ਕਿਸ਼ਤੀਆਂ ਜਿਹੜੀਆਂ ਚਲਾਣੀਆਂ, ਠੀਕ ਹੈ ਜੀ। ਏਦਾਂ ਦਾ ਮਤਲਬ ਉਹ ਸਮਾਂ ਦੇਖਿਆ। ਇੱਕ ਹੋਰ ਉਹ ਅਲੱਗ ਜਿਹੀ ਚੀਜ਼ ਹੁੰਦੀ ਸੀਗੀ, ਅਸੀਂ ਨਾ ਜਦ ਪਾਣੀ ਦੇ ਵਿੱਚ ਜਾਣਾ, ਜਿੱਦਾਂ ਕੋਈ ਲਾਗੇ ਛਾਗੇ ਕੋਈ ਡਰੇਨ ਕੋਈ ਸੂਆ ਹੁੰਦਾ, ਜਦ ਉਹਦੇ ਕੋਲ ਜਾਣਾ ਨਾ, ਉੱਥੇ ਕਾਲੇ ਰੰਗ ਦੀਆਂ ਜੋਕਾਂ ਲੱਤਾਂ ਨੂੰ ਚੁੰਬਲ ਜਾਂਦੀਆਂ ਸੀ, ਉਹ ਦੇਖਣਾ ਵੀ ਕੀ ਚੱਕਰ ਆ ਫਟਾਫਟ। ਉਹ ਚੁੰਬਣੀਆਂ ਤਾਂ ਜਦ ਪਤਾ ਲੱਗਣਾ ਵੀ 2-4 ਲੱਗ ਗਈਆਂ, ਫਟਾਫਟ ਉਹਨਾਂ ਨੂੰ ਲਾਉਣਾ, ਫਿਰ ਪਰਲੇ ਪਾਸੇ ਜਾਣਾ, ਜਾਣੀ ਉਹ ਜਿਹੜਾ ਨਾ ਖਾਲਾ ਵਗੈਰਾ ਹੁੰਦਾ ਸੀ ਉੱਥੇ ਜ਼ਿਆਦਾਤਰ ਏਦਾਂ ਦੇ ਜਾਨਵਰ ਹੁੰਦੇ ਸੀਗੇ, ਕਈ ਵਾਰ ਚੁੰਬੜ ਜਾਂਦੇ ਸੀ, ਫਿਰ ਅਸੀਂ ਦੂਰ ਜਾ ਕੇ ਆਪਣਾ ਇੰਜੋਏ ਕਰਦੇ ਸੀ। ਬਰਸਾਤਾਂ ਬਰਸਾਤਾਂ ਹੀ ਆ, ਠੀਕ ਹੈ ਜੀ, ਬਹੁਤ ਵਧੀਆ। ਹੁਣ ਵੀ ਦੇਖੋ ਸਾਡੀ ਉਮਰ ਜਿੰਨੀ ਮਰਜ਼ੀ ਆ, ਪਰ ਫਿਰ ਵੀ ਜੇਕਰ ਮੀਂਹ ਪੈਂਦਾ ਨਾ, ਅਸੀਂ ਅੰਬਰੇਲਾ ਲੈ ਕੇ ਬਾਜ਼ਾਰ ਵਿੱਚ ਘੁੰਮਦੇ ਜਾਂ ਇੱਧਰ ਉੱਧਰ ਘੁੰਮਦੇ ਆ, ਉਹ ਨਜ਼ਾਰਾ ਵੱਖਰਾ ਹੀ ਆ, ਠੀਕ ਹੈ ਜੀ। ਇੰਜੋਏ ਕਰੋ ਵੱਧ ਤੋਂ ਵੱਧ, ਨਾਲੇ ਮੌਸਮ ਠੰਡਾ ਆਏਗਾ ਤੇ ਨਾਲੇ ਜਿਹੜਾ ਰਾਹਤ ਮਿਲੇਗੀ। ਥੈਂਕ ਯੂ ਵੈਰੀ ਮਚ।
1: ਬਿਲਕੁਲ ਜੀ, ਬਰਸਾਤ ਦੇ ਮੌਸਮ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਵੀ ਅਗਰ ਕੋਈ ਯਾਦਾਂ ਨੇ ਤਾਂ ਤੁਸੀਂ ਵੀ ਸਾਂਝਾ ਕਰ ਸਕਦੇ ਹੋ ਜੀ। ਬਿਲਕੁਲ, ਇਹਨਾਂ ਨੇ ਦੱਸਿਆ ਕਿ ਕੁਛ ਨਾ ਕੁਛ ਚੁੰਬੜ ਜਾਂਦਾ ਹੁੰਦਾ ਸੀਗਾ, ਔਰ ਉਦੋਂ ਡਰ ਵੀ ਰਹਿੰਦਾ ਸੀਗੇ ਜੇ ਕੁਝ ਲਾੜੇ ਲੁੜ ਗਿਆ ਤੇ ਫਿਰ ਘਰੋਂ ਗਾਲਾਂ ਵੱਖਰੀਆਂ ਪੈਣੀਆਂ ਤੇ ਡਾਕਟਰ ਦੀਆਂ ਦਵਾਈਆਂ ਵੱਖਰੀਆਂ ਲੈਣੀਆਂ ਪੈਣੀਆਂ। ਸੋ ਇਹ ਜੀ ਅਹਿਸਾਸ ਜਿਹੜੇ ਆ ਜੁੜੇ ਹੀ ਰਹਿੰਦੇ ਸੀਗੇ। ਲਓ ਜੀ, ਮੈਂ ਵੀ ਅਹਿਸਾਸ ਜੋੜਦੀ ਹਾਂ ਤੁਹਾਡੇ ਨਾਲ। ਖੂਬਸੂਰਤ ਗੀਤ ਸੰਗੀਤ ਦਾ ਸਾਥ ਵੀ ਤਾਂ ਹੋਣਾ ਚਾਹੀਦਾ ਨਾ, ਤੇ ਤੁਹਾਡੇ ਮੈਸੇਜਸ ਜਦ ਤੱਕ ਮੇਰੇ ਕੋਲ ਆਉਂਦੇ ਨੇ ਆਪਾਂ ਸੁਣ ਲੈਂਦੇ। ਇੱਕ ਸੋਹਣਾ ਦਾ ਗਾਣਾ ਮੋਹਣਾ ਜਿਹਾ ਗਾਣਾ, ਦਿਲ ਸੇ ਦਿਲ ਤੱਕ ਬਣੇ ਰਹੋ ਤੁਸੀਂ 102.7 ਮੈਗਾਹਰਟਜ਼ ਤੇ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਔਨ ਨਿਊਜ਼ ਔਨ ਏਅਰ ਐਪ। ਬਿਲਕੁਲ ਜੀ, ਐਪ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਤਾਂ ਫਟਾਫਟ ਕਰੋ ਨਾ ਮੈਸੇਜ 9855-1017 ਦਿਲ ਤੋਂ ਦਿਲ ਤੱਕ।
2: ਲੱਗਦਾ ਸ਼ਾਦੀ ਰਾਜ ਦੀ ਕੋਈ ਤਗੜੀ ਸਕੀਮ ਹੈ।
3: ਓ ਮੇਰੇ ਧਿਆਨੋਂ ਤੇ ਭਾਈਓ, ਓ ਅਸੀਂ ਵੀ ਆ ਗਏ ਆ।

0: ਦਿਹਾੜਾ ਖੈਰ ਸਾਨੂੰ ਸਮਝੋ ਨਾ ਗੈਰ ਦੇ ਜੇ ਠੱਕਰਾਂ ਨੂੰ ਉਹਦੇ ਜੇ ਠੱਕਰਾਂ ਨੂੰ ਖੈਰ ਤੇਰਾ ਪੁੰਨ ਹੋਊਗਾ
1: ਤੇਰਾ ਪੁੰਨ ਹੋਊਗਾ
0: ਤੇ ਪੁੰਨ ਹੋਊਗਾ
1: ਨਾਲਾ ਪੁੰਨ ਹੋਊਗਾ
0: ਪੁੰਨ ਹੋਊਗਾ
1: ਸਾਡਾ ਦਿਹਾੜਾ ਖੈਰ ਸਾਨੂੰ ਸਮਝੋ ਨਾ ਗੈਰ ਦੇ ਜੇ ਠੱਕਰਾਂ ਨੂੰ ਉਹਦੇ ਜੇ

0: ਘਰ ਵਿੱਚ ਪਤ ਦਿਨ ਪਿਤਿਆ ਨਸ਼ਾ ਜੜਾ ਦੇ ਸਾਡਾ ਲੁਧਿਆਣਾ ਸਾਡਾ ਲੁਧਿਆਣਾ ਤੇ ਸਾਨੂੰ ਸਮਝੋ ਨਗਰ ਤੇਜ ਫਕਰਾਂ ਨੂੰ ਉਹ ਤੇਜ ਫਕਰਾਂ ਨੂੰ ਫੈਲ ਤੇਰਾ ਪੁੰਨ ਹੋਊਗਾ
1: ਤੇਰਾ ਪੁੰਨ ਹੋਊਗਾ।

0: ਮੁੰਡੇਰਾ ਓ ਭਾਬੀ ਓਏ ਸਾਡੇ ਕੋਲ ਚਾਬੀ ਓਏ ਕਿੱਥੇ ਲੁਕੀ ਹੋਈ ਏ ਓਏ ਜਰਾ ਚਾਕੀ ਤਾਂ ਮਾਰ
1: ਹੋਊਗਾ।

ਬਿਲਕੁਲ ਜੀ, ਔਰ ਬਰਸਾਤ ਦਾ ਇਹ ਮੌਸਮ ਜਿਹੜਾ ਹੈ ਨਾ, ਅਸੀਂ ਅਕਸਰ ਮੀਂਹ ਪੈਂਦੇ ਕਹਿ ਰਹੇ ਹਾਂ ਹਾਏ ਯਾਰ ਸਾਰੇ ਕੱਪੜੇ ਗਿੱਲੇ ਹੋ ਗਏ, ਟ੍ਰੈਫਿਕ ਜਾਮ ਹੋ ਗਿਆ, ਜੁੱਤੀਆਂ ਦੀ ਥਾਂ ਛੁੱਟੀ ਹੋ ਗਈ, ਹੈ ਨਾ, ਮਤਲਬ ਕੀ ਕਹਿ ਸਕਦੇ ਹਾਂ। ਪਰ ਜ਼ਰਾ ਸੋਚੋ, ਜੇ ਮੀਂਹ ਨਾ ਪਵੇ ਤਾਂ ਬਰਸਾਤ ਸਾਡੀ ਧਰਤੀ ਲਈ ਕਿਵੇਂ ਵਰਦਾਨ ਤੋਂ ਘੱਟ ਨਹੀਂ ਹੈ, ਹੈ ਨਾ। ਬਰਸਾਤ ਤਾਂ ਸਾਡੀ ਧਰਤੀ ਦੇ ਲਈ ਇੱਕ ਵਰਦਾਨ ਹੈ। ਮੀਂਹ ਨਾਲ ਰੁੱਖ ਬੂਟੇ ਹਰੇ ਭਰੇ ਹੋ ਜਾਂਦੇ ਨੇ, ਦਰਿਆ ਅਤੇ ਤਲਾਬ ਜਿਹੜੇ ਆ ਭਰ ਜਾਂਦੇ ਨੇ, ਅਤੇ ਸਭ ਤੋਂ ਵੱਡੀ ਗੱਲ ਕਿਸਾਨਾਂ ਦੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ, ਕਿਉਂਕਿ ਫਸਲਾਂ ਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਉਹ ਮਿਲਣੀ ਸ਼ੁਰੂ ਹੋ ਜਾਂਦੀ ਹੈ। ਅਤੇ ਮੀਂਹ ਦਾ ਇੱਕ ਹੋਰ ਵੱਡਾ ਫਾਇਦਾ ਹੈ, ਧੂੜ ਮਿੱਟੀ ਧੂਲ ਜਾਂਦੀ ਹੈ ਅਤੇ ਹਵਾ ਕੁਝ ਸਾਫ਼ ਹੋ ਜਾਂਦੀ ਹੈ, ਮੌਸਮ ਵੀ ਠੰਡਾ ਠੰਡਾ ਗੂਲ ਗੂਲ ਹੋ ਜਾਂਦਾ ਹੈ। ਨਹੀਂ ਤਾਂ ਗਰਮੀ ਵਿੱਚ ਤਾਂ ਅਸੀਂ ਪੱਖਾ ਵੀ ਕਈ ਵਾਰੀ ਕਹਿੰਦਾ ਹੋਏਗਾ ਭਾਈ ਮੈਂ ਵੀ ਥੱਕ ਗਿਆ। ਮੀਂਹ ਦੇ ਨਾਲ ਨਾ ਇੱਕ ਚੀਜ਼ ਦਾ ਸੀਜ਼ਨ ਹੋਰ ਸ਼ੁਰੂ ਹੋ ਜਾਂਦਾ, ਪਕੌੜਿਆਂ ਦਾ ਜ਼ਿਕਰ ਕੀਤਾ ਸੀ ਨਾ, ਪਕੌੜਿਆਂ ਦੇ ਨਾਲ ਚਾਹ, ਘਰ ਵਿੱਚ ਜਿਵੇਂ ਬੂੰਦ ਡਿੱਗਦੀ ਹੈ ਕਿਵੇਂ ਕਿਸੇ ਨਾ ਕਿਸੇ ਦੀ ਆਵਾਜ਼ ਆ ਹੀ ਜਾਂਦੀ ਹੈ, ਉਹ ਚਾਹ ਬਣੀ ਕਿ ਨਹੀਂ, ਉਹ ਚਾਹ ਬਣੀ ਕਿ ਨਹੀਂ। ਪਰ ਦੋਸਤੋ, ਮਜ਼ੇ ਦੇ ਨਾਲ ਨਾਲ ਥੋੜ੍ਹੀ ਸਾਵਧਾਨੀ ਵੀ ਜ਼ਰੂਰੀ ਹੈ। ਮੀਂਹ ਵਿੱਚ ਫਿਸਲਣ ਵਾਲੀਆਂ ਥਾਵਾਂ ਤੋਂ ਬਚੋ, ਪਾਣੀ ਭਰਿਆ ਜਿਹੜੀਆਂ ਸੜਕਾਂ 'ਤੇ ਧਿਆਨ ਨਾਲ ਚੱਲਣਾ ਚਾਹੀਦਾ ਹੈ, ਅਤੇ ਡਰਾਈਵਰ ਜਿਹੜੇ ਹੁੰਦੇ ਨੇ, ਜਿਹੜੇ ਡਰਾਈਵ ਕਰ ਰਹੇ ਹੁੰਦੇ ਨੇ, ਉਹ ਸਪੀਡ ਲਿਮਿਟ ਦਾ ਜ਼ਰੂਰ ਖਿਆਲ ਰੱਖਣ, ਸੇਫਟੀ ਨੂੰ ਪਹਿਲ ਦਿਓ। ਅਗਲੀ ਵਾਰ ਜਦੋਂ ਵੀ ਮੀਂਹ ਦੀਆਂ ਬੂੰਦਾਂ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇਣ ਨਾ, ਤਾਂ ਸਿਰਫ ਇਹ ਨਾ ਸੋਚੋ ਕਿ ਕੱਪੜੇ ਸੁੱਕਣਗੇ ਜਾਂ ਨਹੀਂ ਸੁੱਕਣਗੇ, ਇਹ ਵੀ ਸੋਚੋ ਕਿ ਇਹ ਬੂੰਦਾਂ ਸਾਡੀ ਧਰਤੀ, ਸਾਡੀ ਫਸਲਾਂ, ਸਾਡੀ ਜ਼ਿੰਦਗੀ ਨੂੰ ਹਰਿਆ ਭਰਿਆ ਬਣਾਉਂਦੀਆਂ ਨੇ।

0: ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਮਾਣੋ, ਪਰ ਜ਼ਿੰਮੇਵਾਰੀ ਦੇ ਨਾਲ ਮੁਸਕਰਾਉਂਦੇ ਰਹੋ, ਸੁਰੱਖਿਅਤ ਰਹੋ। ਹਾਂਜੀ ਹਾਂਜੀ, ਔਰ ਨਿਸ਼ਾ ਦੇ ਨਾਲ ਵੀ ਬਣੇ ਰਹੋ। ਬਿਲਕੁਲ ਜੀ, ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ। ਦਿਲ ਆਪਣਾ ਪੰਜਾਬੀ ਔਰ ਪੰਜਾਬੀਆਂ ਦੇ ਘੱਲੇ ਹੋਏ ਮੈਸੇਜਸ ਜਿਹੜੇ ਹੈ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਂਦੇ ਨੇ, ਅਤੇ ਅਗਲਾ ਮੈਸੇਜ ਸੁਣ ਲੈਂਦੇ ਹਾਂ। ਤੇਰੇ ਦੋਸਤ ਆਏ ਨੇ, ਕੀ ਕਹਿ ਰਹੇ ਨੇ, ਚਲੀਏ ਫਿਰ ਸੁਣਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ, ਦਿਲ ਆਪਣਾ ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਰਾਧੇ ਰਾਜਸਥਾਨੀ ਦਾ ਪਿਆਰ ਭਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ। ਉਹ ਦਿਨ ਬੜੇ ਚੇਤੇ ਆਉਂਦੇ ਹੈ ਜੀ, ਜਿਹਦੇ 'ਚ ਕਾਗਜ਼ ਦੀ ਕਿਸ਼ਤੀ ਬਣਾ ਕੇ ਜਾਂ ਤਾਂ ਮੀਂਹ ਵਾਲੇ ਪਾਣੀ 'ਚ ਤਾਰਦੇ ਹੁੰਦੇ ਸੀ, ਜਾਂ ਖੇਤ ਪਾਣੀ ਜਦੋਂ ਲੱਗਦਾ ਹੁੰਦਾ ਸੀਗਾ ਵੀ ਭੈਣ ਭਰਾਵਾਂ ਨਾਲ ਜਦਾਈ ਹੁੰਦੀ ਸੀ ਵੀ ਕਿਹਦੀ ਕਿਸ਼ਤੀ ਅੱਗੇ ਜਾਂਦੀ ਹੈ। ਅੱਜ ਕੱਲ ਤਾਂ ਉਹ ਬੱਚੇ ਵਿਚਾਰੇ ਹੁਣ ਉਹ ਕਿਸ਼ਤੀਆਂ ਬਣਾ ਕੇ ਨੀ ਜਾਣਦੇ ਜੀ। ਉਹ ਟਾਈਮ ਉਹੀ ਸੀਗਾ ਜੀ, ਇੱਕ ਇੱਕ ਸਾਈਕਲ ਤੇ ਤਿੰਨ ਤਿੰਨ ਚੜ੍ਹ ਜਾਣੇ ਜੀ, ਇੱਕ ਅੱਗੇ ਡੰਡੇ ਤੇ ਬਹਿ ਜਾਣਾ, ਦੋ ਮਗਰ ਚੜ੍ਹ ਜਾਣੇ। ਜਿਹੜਾ ਤਕੜਾ ਹੁੰਦਾ ਸੀ, ਵੱਡਾ ਹੁੰਦਾ ਸੀ ਜੀ, ਉਹੀ ਚਲਾਉਂਦਾ ਸੀਗਾ। ਉਹ ਨਜ਼ਾਰੇ ਬੜੇ ਆਉਂਦੇ ਸੀ ਜੀ, ਉਹ ਟਾਈਮ ਉਹੀ ਸੀ ਜੀ, ਉਹ ਟਾਈਮ ਮੁੜ ਕੇ ਨੀ ਆਉਣਾ ਹੁਣ।
0: ਹਾਂ, ਇਹ ਗੱਲ ਤਾਂ ਸਹੀ ਹੈ ਕਿ ਉਹ ਦਿਨ ਜਿਹੜੇ ਆ ਉਹ ਮੁੜ ਕੇ ਨਹੀਂ ਆਉਣੇ, ਔਰ ਉਹ ਦਿਨਾਂ ਦੀ ਤਲਾਸ਼ ਦੇ ਵਿੱਚ ਜੇ ਅਸੀਂ ਜਾਣ ਦੀ ਕੋਸ਼ਿਸ਼ ਵੀ ਕਰੀਏ ਨਾ ਤਾਂ ਜਾ ਸਕਦੇ ਹਾਂ, ਕਿਉਂ ਨਹੀਂ ਜਾ ਸਕਦੇ, ਆਪਣੇ ਬੱਚਿਆਂ ਦੇ ਨਾਲ, ਆਪਣੇ ਪੋਤੇ ਪੋਤੀਆਂ ਦੇ ਨਾਲ, ਦੋਤੇ ਦੋਤੀਆਂ ਦੇ ਨਾਲ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤਰੋ ਤਾਜ਼ਾ ਵੀ ਕਰ ਸਕਦੇ ਹਾਂ। ਅਗਲਾ ਮੈਸੇਜ ਜਿਹੜਾ ਹੈ ਉਹ ਅਸੀਂ ਲੈ ਲੈਂਦੇ ਹਾਂ ਜੀ। ਅੱਗੇ ਹੈ ਜੀ, ਅਰੇ ਕਿਸੇ ਨੇ ਸਵਾਲ ਕੇ ਸਾਥ ਜਵਾਬ ਭੇਜਿਆ ਹੈ, ਔਰ ਜਵਾਬ ਮੈਂ ਲਿਖਾ ਹੈ। ਪਹਿਲਾਂ ਤਾਂ ਮੈਂ ਸਵਾਲ ਸੁਣ ਕੇ ਹੀ ਮੇਰੇ ਚਿਹਰੇ ਦੇ ਉੱਤੇ ਆ ਗਈ ਸਮਾਈਲ ਹੈ। ਪਤੀ ਕਿਸੇ ਕਹਤੇ ਹੈ, ਅਰੇ ਔਰ ਯੇ ਕਿਤਨੇ ਪ੍ਰਕਾਰ ਕੇ ਹੋਤੇ ਹੈ, ਮਤਲਬ ਕਿ ਪਤੀ ਦੇ ਉੱਤੇ ਮੈਨੂੰ ਲੱਗਦਾ ਕਿਸੇ ਨੇ ਨਾ ਐਸੇ ਲਿਖ ਕੇ ਭੇਜਿਆ, ਔਰ ਮੈਂ ਸੋਚਦੀ ਹਾਂ ਕਿ ਮੈਂ ਸੁਣੀ ਲਵਾਂ ਕਿ ਪਤੀ ਕਿਸੇ ਕਹਤੇ ਹੈ ਔਰ ਯੇ ਪਤੀ ਕਿਤਨੇ ਪ੍ਰਕਾਰ ਕੇ ਹੋਤੇ ਹੈ। ਪਤੀ, ਪਤੀ ਕੇ ਆਦਮੀ ਕੋ ਪਤੀ ਕਹਤੇ ਹੈ, ਪਤੀ ਕੇ ਆਦਮੀ ਕੋ ਪਤੀ ਕਹਤੇ ਹੈ, ਯੇ ਪੰਜ ਪ੍ਰਕਾਰ ਕੇ ਹੋਤੇ ਹੈ। ਔਰ ਪ੍ਰਕਾਰ ਜਿਹੜੇ ਹੈ ਉਹਨਾਂ ਨੇ ਦੱਸੇ ਹੈ, ਜੋ ਪਤੀ ਰਾਤ ਨੂੰ ਛੇਤੀ ਸੋ ਜਾਏ ਉਹਨੂੰ ਸਈਆਂ ਕਹਿੰਦੇ ਨੇ, ਜੋ ਪਤੀ ਰਾਤ ਨੂੰ ਪੀ ਕੇ ਆਉਂਦੇ ਨੇ ਉਹਨੂੰ ਪੀਆ ਕਹਿੰਦੇ ਨੇ, ਜੋ ਪਤੀ ਕਦੇ ਕਦੇ ਦਰਸ਼ਨ ਦੇ ਉਹਨੂੰ ਪਰਮੇਸ਼ਵਰ ਕਹਿੰਦੇ ਨੇ, ਜੋ ਪਤੀ ਸੁਬਾ ਸ਼ਾਮ ਪਤਨੀ ਦਾ ਬੇਲਨ ਖਾਏ ਉਹਨੂੰ ਬਲਮਾ ਕਹਿੰਦੇ ਨੇ, ਔਰ ਜੋ ਪਤਨੀ ਆਪਣੇ ਪਤੀ ਕੇ ਲਈ ਰਾਜ ਧਨ ਕੇ ਲਈ ਰਹਿਤੀ ਹੈ ਉਸੇ ਸੱਜਣੀ ਕਹਿੰਦੇ ਹੈ। ਯਾਨੀ ਕਿ ਪਤਨੀਆਂ ਦੇ ਪ੍ਰਕਾਰ ਪਤਨੀਆਂ ਦੇ ਪ੍ਰਕਾਰ ਦੱਸ ਦਿੱਤੇ ਨੇ ਜੀ, ਪਤੀ ਇੰਨੇ ਪ੍ਰਕਾਰ ਦੇ ਹੁੰਦੇ ਨੇ। ਹੁਣ ਤੁਸੀਂ ਦੇਖ ਲਓ ਜੀ, ਤੁਸੀਂ ਕਿਹੜੇ ਵਾਲੇ ਪਤੀ ਹੋ। ਔਰ ਇਹ ਮੈਸੇਜ ਸਾਡੇ ਕੋਲ ਆਇਆ ਹੈ, ਗੁਰਦੇਵ ਪਰਮਾਰ ਚੋਟਾਲਾ, ਨੇੜੇ ਪਿੰਡ ਖਾਰਾ ਖੇੜੇ, ਹਨੂੰਮਾਨਗੜ੍ਹ, ਰਾਜਸਥਾਨ ਤੋਂ। ਜ਼ਿੰਦਗੀ ਜ਼ਿੰਦਾਬਾਦ। ਅਗਲਾ ਮੈਸੇਜ ਆਇਆ ਹੈ ਜੀ, ਜ਼ਿੰਦਗੀ ਕਭੀ ਕਭੀ ਐਸੇ ਮੋੜ ਪਰ ਲਾ ਕਰ ਖੜਾ ਕਰ ਦੇਤੀ ਹੈ, ਨਾ ਹੀ ਉਸ ਦਰਦ ਕੋ ਸਹਾ ਜਾਤਾ ਹੈ, ਨਾ ਹੀ ਕਿਸੀ ਕੋ ਕਹਾ ਜਾਤਾ ਹੈ, ਅੰਦਰ ਹੀ ਅੰਦਰ ਘੁਟਨ ਮਹਿਸੂਸ ਹੋਤੀ ਹੈ, ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ, ਔਰ ਕਦੇ ਕਦੇ ਸ਼ਬਦ ਨਹੀਂ ਹੁੰਦੇ ਤਕਲੀਫ ਨੂੰ ਬਿਆਨ ਕਰਨ ਦੇ ਲਈ, ਬਸ ਦਿਲ ਕਰਦਾ ਹੈ ਕੋਈ ਸਮਝ ਲਵੇ, ਕੋਈ ਸੰਭਾਲ ਲਵੇ, ਕਿ ਕੋਈ ਗੱਲ ਨਾ ਲਾ ਲਵੇ। ਬਿਲਕੁਲ ਜੀ, ਵਾਕਈ ਹਰ ਇਨਸਾਨ ਨੂੰ ਇੱਕ ਇਹੋ ਜਿਹੇ ਇਨਸਾਨ ਦੀ ਜ਼ਰੂਰ ਤਲਾਸ਼ ਹੁੰਦੀ ਹੈ, ਔਰ ਜ਼ਰੂਰ ਸਾਥ ਲੱਭਦੀ ਵੀ ਹੈ ਜਿਹੜਾ ਉਹਨੂੰ ਸਮਝ ਸਕੇ ਔਰ ਉਹਨੂੰ ਸੰਭਾਲ ਵੀ ਸਕੇ। ਔਰ ਇਹ ਮੈਸੇਜ ਸਾਡੇ ਕੋਲ ਆਇਆ ਹੈ ਮੁਹੰਮਦ ਮਨਜ਼ੂਰ, ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ ਪੇਂਟ, ਔਰ ਖੁਰ ਜ਼ਿਲ੍ਹਾ ਮਲੇਰਕੋਟਲਾ ਤੋਂ। ਅਗਲਾ ਮੈਸੇਜ ਆ ਗਿਆ ਜੀ ਮੇਰੇ ਕੋਲ, ਵੇਖਣੇ ਜੀ ਕੌਣ ਕਹਿ ਰਹੇ ਨੇ ਇਸ ਦਿਲ ਦੀ ਦਾਸਤਾਨ ਨੂੰ। ਲਓ ਜੀ ਸੁਣਦੇ ਹਾਂ ਇਸ ਮੈਸੇਜ ਨੂੰ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਮ ਹੈ ਦਿਲ ਆਪਣਾ ਪੰਜਾਬੀ, ਔਰ ਤੁਸੀਂ ਵੀ ਮੈਸੇਜ ਕਰ ਸਕਦੇ ਹੋ 9855101027। ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਆਪਣਾ ਖਾਸ ਕੱਲ੍ਹ ਦਿਓ, ਇਸ ਨੰਬਰ 'ਤੇ ਆਪਣੇ ਪਿਆਰੇ ਪਿਆਰੇ ਮੈਸੇਜਿਸ।

0: ਦਾ ਆਪਣਾ ਪੰਜਾਬੀ ਮਨਜੀਤ ਖਨੂਰਰ ਸਭ ਨੂੰ ਨਮਸਕਾਰ
1: ਜੀ। ਨਮਸਕਾਰ।
0: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੀਤ ਨਾਲ ਹਾਈ ਲੋ ਜਾ ਰਹੇ ਹੈ
1: ਜੀ।
0: ਲੇਖਕ ਹਨ ਕਰਮ ਸਿੰਘ ਮਾਲਵੀ ਸਾਹਿਬ, ਲੈਣਾ ਕਹੇ ਜਾ ਰਹੇ ਸੁਣਾ ਜੀ।

ਕਲਗੀਆਂ ਵਾਲੇ ਦਾ ਸਿੱਖ ਸਿਦਕਨ ਬਹੁਦਾ ਤੜਕੇ ਨਾ ਉਹ ਤਾਂ ਕੰਡਿਆ ਤੇ ਉਹ ਤਾਂ ਕੰਡਿਆ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਉਹਨੇ ਕੌਮ ਦੇ ਕੰਡੇ ਚੁਣ ਚੁਣ ਕੇ ਤੇ ਆਪਣੇ ਹੇਠ ਵਸਾਏ ਸੀ ਉਹਨੇ ਆਪਣੇ ਦੀਪ ਬੁਝਾ ਕੇ ਤੇ ਹਰ ਘਰ ਵਿੱਚ ਦੀਪ ਜਗਾਏ ਸੀ ਕੇਕੇ ਨੇ ਫੁੱਲ ਬਗੀਚੇ ਚੋਂ ਸੁੱਕ ਜੜ ਕਿਤੇ ਇਹ ਚੜ ਕੇ ਨਾ ਮੁੱਖ ਵਕਤ ਲਗੀਆਂ ਵਾਲੇ ਦਾ ਸਿੱਖ ਸਿੱਖ ਨਭਾਉਂਦਾ ਤੜਕੇ ਨਾ ਉਹ ਤਾਂ ਕੱਢਿਆ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਖੂਨੀ ਸਾਜ ਬਣਾਈ ਸੀ ਵੇਖਣ ਨੂੰ ਪੰਜ ਪਿਆਰੇ ਵੀ ਤਾਂ ਲੱਗਦੇ ਪਾਈ ਪਾਈ ਸੀ ਮਰਿਆਦਾ ਪੰਜਾ ਮਰਿਆਦਾ ਪੰਜਾ ਕੱਟਿਆ ਦੀ ਤੁਸੀਂ ਭੁੱਲੋ ਜਵਾਨੋ ਕਰਕੇ ਨਾ ਮੁੱਖ ਵਾਕ ਲਗੀਆਂ ਵਾਲੇ ਦਾ ਸਿੱਖ ਸਿੱਖ ਨਾ ਬਹੁਦਾ ਤੜਕੇ ਨਾ ਉਹ ਤਾਂ ਕੱਢਿਆ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਉਹਨੇ ਮੂੰਹ ਚੋਂ ਕੱਢਿਆ ਬੋਲਾਂ ਨੂੰ ਤੇ ਸਿਰ ਦੇ ਨਾਲ ਨਭਾਇਆ ਸੀ ਉਸ ਮਗਜਰੀ ਦੇ ਹੀਰੇ ਨੇ ਆਪ ਉਜੜ ਕੇ ਪੰਥ ਵਸਾਇਆ ਸੀ ਉਸ ਨੇਕ ਪਿਤਾ ਦੀ ਉਸ ਨੇਕ ਪਿਤਾ ਦੀ ਨੇਕੀ ਨੂੰ ਤੁਸੀਂ ਰੋਲਿਓ ਹੱਥੀ ਫੜ ਕੇ ਨਾ ਮੁੱਖ ਵਾਕ ਲਗੀਆਂ ਵਾਲੇ ਦਾ ਸਿੱਖ ਸਿੱਖ ਨ ਬਹੁਦਾ ਤੜਕੇ ਨਾ ਉਹ ਤਾਂ ਕੰਡਿਆ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਨ

0: ਮਜ਼ਲੂਮਾਂ ਤੇ ਮਸੂਮਾਂ ਦੀ ਜਦੋਂ ਰਾਖੀ ਕਰਨੀ ਪੈਂਦੀ ਹੈ, ਫਿਰ ਹਰ ਤਖਤ ਦੇ ਹੁੰਦਿਆਂ ਵੀ ਹਰ ਔਕੜ ਜਰਨੀ ਪੈਂਦੀ ਹੈ। ਮੇਰਾ ਸੱਚਾ ਸਿੱਖ ਮਹਾਨ ਮੀਆਂ ਬੇਦੋਸ਼ਾਂ ਦੇ ਸਿਰ ਕੜ ਕੇ ਨਾ ਮੁੱਖ ਵਾਕਲ ਗੀਆਂ ਵਾੜੇ ਦਾ ਸਿੱਖ ਸਿਰਕ ਨ ਬਹੁਦਾ ਧੜਕੇ ਨਾ ਉਹ ਤੱਕ ਦਿਆ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ।
1: ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਤੁਸੀਂ ਆਪਣੀ ਪੇਸ਼ਕਾਰੀ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਭੇਜੀ ਹੈ। ਬਹੁਤ ਹੀ ਚੰਗਾ ਲੱਗਾ ਕਿ ਤੁਹਾਡੀ ਇਹ ਪੇਸ਼ਕਾਰੀ ਜਿਹੜੀ ਹੈ ਸਾਡੇ ਬਾਕੀ ਲਿਸਨਰਸ ਨੂੰ ਵੀ ਜ਼ਰੂਰ ਪਸੰਦ ਆਈ ਹੋਏਗੀ। ਅਤੇ ਲਓ ਜੀ ਅਗਲਾ ਮੈਸੇਜ ਵੀ ਸੁਣ ਲੈਂਦੇ ਹਾਂ, ਕਿਸ ਦੋਸਤ ਨੇ ਭੇਜਿਆ ਜੀ।
2: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
2: ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ
1: ਜੀ
2: ਅੰਕਰ ਸਾਹਿਬ, ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ।
2: ਸਾਡੀ ਡਿਊਟੀ ਹੁਣ ਚੱਲ ਪਈ ਹੈ, 7:10 ਹੋ ਗਏ ਨੇ ਕਿਉਂਕਿ ਬਾਅਦ ਦੇ ਵਿੱਚ ਡਰਾਈਵਿੰਗ ਦੇ ਵਿੱਚ ਫੋਨ ਨਾ ਸੁਣ ਸਕਦੇ ਹਾਂ ਨਾ ਕਰ ਸਕਦੇ, ਇੱਥੇ ਦਾ ਲਾਹੌਲ ਹੀ ਨਾ ਉੱਥੇ, ਇਸ ਕਰਕੇ ਅਸੀਂ ਪਹਿਲਾਂ ਗੱਲ ਹੈ ਮੈਸੇਜ ਕਰਕੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ ਜੀ? ਬਿਲਕੁਲ
1: ਜੀ,
2: ਕੰਮ ਕਾਰ ਵਧੀਆ ਚੱਲ ਰਿਹਾ ਜੀ, ਡਰਾਈਵ ਦੇ ਵਿੱਚ ਮਾਹੌਲ ਬਹੁਤ ਠੀਕ ਠਾਕ ਹੈ, ਬਿਲਕੁਲ ਵਧੀਆ ਹੈ। ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਲੱਗਦਾ ਜੀ ਐਫਐਮ ਰੇਨਬੋ ਸੁਣ ਕੇ
1: ਜੀ।
2: ਜਦੋਂ ਅਸੀਂ ਹੁਣ ਗੱਡੀਆਂ 'ਚ ਬਹਿ ਗਏ ਹਾਂ ਸਾਰਿਆਂ ਨੇ ਐਫਐਮ ਰੇਨਬੋ ਸ਼ੁਰੂ ਕਰ ਲਏ ਨੇ, ਜਿੱਥੇ ਵੀ ਰਸੀ ਖੇਮੇ ਤੋਂ ਸ਼ਾਰਜਾ, ਸ਼ਾਰਜੇ ਤੋਂ ਅਬੂ ਧਾਬੀ, ਇੱਥੋਂ ਲੋਡ ਕੀਤੀਆਂ ਗੱਡੀਆਂ ਜਾ ਰਹੀਆਂ ਜੀ ਅਬੂ ਧਾਬੀ। ਰਸਤੇ ਵਿੱਚ

0: ਰਾਤਾਂ ਨੂੰ ਸੁਣਨਾ ਵਾ, ਸਾਡਾ ਮੈਸੇਜ ਵੀ ਚੱਲੇਗਾ, ਸਾਡੇ ਘਰ ਦੇ ਵੀ ਸੁਣਗੇ, ਦੋਸਤ ਮਿੱਤਰ ਸਾਰੇ ਫੈਮਿਲੀ ਚਾਚੀਆਂ ਤਾਈਆਂ ਰਹਿਣ ਸਹੁਰੇ ਸੁਣਦੇ ਨੇ, ਬਹੁਤ ਖੁਸ਼ ਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ
1: ਜੀ। ਰੇਨਬੋ ਦੇ ਨਾਲ ਆਪਣਾ ਪਿਆਰ, ਜੀ ਰੇਨਬੋ ਨਾਲ ਆਪਣਾ ਪਿਆਰ ਸਾਂਝਾ ਕਰਨ ਦੇ ਲਈ ਸ਼ੁਕਰੀਆ। ਔਰ ਦੋ ਮੇਰੇ ਕੋਲ ਇੱਦਾਂ ਦੇ ਮੈਸੇਜਸ ਆਏ ਨੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ, ਲੇਕਿਨ ਸੁਣਾ ਜਿਹੜੀ ਹੈ ਉਹ ਜ਼ਰੂਰ ਸਕਦੀ ਹਾਂ। ਸੋ ਫਿਲਹਾਲ ਇਹ ਮੈਸੇਜਸ ਜਿਹੜੇ ਹੈ ਮੈਂ ਪ੍ਰੋਗਰਾਮ 'ਚ ਜਿਹੜੇ ਹੈ ਨਾ ਉਹ ਸੁਣਾਵਾਂਗੀ, ਔਰ ਮੈਸੇਜਸ ਜਿਹੜੇ ਹੈ ਪ੍ਰੋਗਰਾਮ 'ਚ ਇਹ ਤੁਸੀਂ ਮੈਨੂੰ ਭੇਜ ਸਕਦੇ ਹੋ 9855100207। ਔਰ ਇਹ ਰਹੇ ਤੁਹਾਡੇ ਇਕੱਲੇ ਹੋਏ ਮੈਸੇਜਸ ਜਿਹੜੇ ਹੈ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਣਗੇ, ਔਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਸ ਵੀਡੀਓ ਨੂੰ ਵੇਖ ਕੇ ਨਾਲ ਦੇ ਨਾਲ ਬਿਆਨ ਕਰ ਸਕਾਂ। ਖਜੂਰ ਦੇ ਪੇੜ ਦਾ
0: ਬਹੁਤ ਭਾਸ਼ਾ ਜੀ ਤਮਰ ਕਹਿੰਦੇ ਨੇ, ਤਮਰ ਖਜੂਰਾਂ ਬਹੁਤ ਵਧੀਆ ਪੱਕਰੀਆਂ ਨੇ।
1: ਯਾਨੀ ਕਿ ਖਜੂਰ ਦਾ ਪੇੜ ਜਿਹੜਾ ਹੈ
0: ਟਾਈਮ ਤੱਕ ਪੱਕ ਜਾਣਗੇ, ਬਸ ਪੱਕਣ ਦਾ ਸੀਜ਼ਨ ਆ ਗਿਆ ਜੀ।
1: ਲਓ ਜੀ ਖਜੂਰਾ ਪੱਕਣ ਦਾ ਜਿਹੜਾ ਇੱਕ ਸੀਜ਼ਨ ਆ ਗਿਆ। ਦੇਖੋ ਜੀ ਇਹਨਾਂ ਨੇ ਖਜੂਰਾਂ ਦੇ ਪੇੜ ਦੀ ਬਹੁਤ ਵਧੀਆ ਇੱਕ ਵੀਡੀਓ ਬਣਾ ਕੇ ਕੱਲੀ ਹੈ, ਔਰ ਦਰਖਤ ਦੇ ਆਲੇ ਦੁਆਲੇ ਜਿਵੇਂ ਖਜੂਰਾਂ ਲੱਗੀਆਂ ਨੇ ਉਹ ਸਾਰੀਆਂ ਖਜੂਰਾਂ ਨੂੰ ਇੱਕ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਰੈਪ ਕੀਤਾ ਹੋਇਆ, ਔਰ ਜੇ ਇਹ ਪੱਕ ਜਾਣਗੀਆਂ ਤੇ ਉਸ ਰੈਪ ਕੀਤੀਆਂ ਹੋਈਆਂ ਪੇਪਰ ਦੇ ਵਿੱਚ ਲਾ ਕੇ ਗਿਰਨਗੀਆਂ ਬਜਾਏ ਸੱਲੇ ਗਿਰਨ ਤੋਂ। ਮੇਵਾ ਲਓ ਜੀ, ਬਹੁਤ ਵਧੀਆ ਲੱਗਾ ਖਜੂਰਾ ਵੇਖ ਕੇ, ਮੂੰਹ ਚ ਪਾਣੀ ਵੀ ਆ ਗਿਆ। ਆ ਅੱਗੇ ਦੇਖਦੇ ਹਾਂ ਜੀ ਇੱਕ ਹੋਰ ਮੈਸੇਜ ਇਹਨਾਂ ਨੇ ਘੱਲਿਆ ਜੇ।
0: ਦੇਖੋ ਜੀ ਦੁਬਈ ਦੀ ਸਭ ਤੋਂ ਵਧੀਆ ਜਿਹੜੀ ਹਰਿਆਵਲੀ ਦੁਬਈ ਦੇ ਵਿੱਚ ਜੋ ਸਬਜ਼ੀਆਂ ਵੀ ਲਾਈਆਂ ਹੋਈਆਂ ਨੇ ਬਿਲਕੁਲ ਪੂਰਾ ਸੀ ਪੰਜਾਬ, ਇੰਨੇ ਪੰਜਾਬ ਬਣਾਇਆ ਜੀ, ਇੰਨੇ ਪੰਜਾਬ
1: ਜੀ। ਸਾਡੇ ਦੋਸਤ ਸਾਡੇ ਨਾਲ ਦੁਬਈ ਤੋਂ ਜੁੜੇ ਨੇ ਜਿਹਨਾਂ ਨੇ ਇੱਕ ਬਾਗਵਾਨੀ ਬਣਾਈ ਹੈ ਜਿੱਥੇ ਆਈ ਥਿੰਕ ਮਿੰਨੀ ਪੰਜਾਬ ਕ੍ਰੀਏਟ ਕੀਤਾ ਹੋਇਆ ਖੇਤੀਬਾੜੀ ਦੇ ਨਾਲ।
0: ਕਿਤੇ ਹੋ ਸਕੇ ਤੇ ਦੋ ਬੋਲ ਜ਼ਰੂਰ ਸੁਣਾ ਜਾਣ, ਜਿੱਥੇ ਜਾਣ ਪੰਜਾਬੀ ਟੌਰ ਬਣਾ ਦੇ
1: ਜੀ ਬਿਲਕੁਲ।
0: ਦੇਖ ਲਓ ਹਰਿਆਵਲ ਹਰਿਆਵਲ ਸਬਜ਼ੀਆਂ ਸਬਜ਼ੀਆਂ ਜੀ, ਇਸ ਹਰਿਆਵਲ ਨੇ ਦੁਬਈ ਦੇ ਵਿੱਚ ਰੌਣਕਾਂ ਲਾਈਆਂ ਹੋਈਆਂ ਨੇ। ਇਹ ਸਾਡੀ ਬਿਲਡਿੰਗ ਹੈ ਜਿੱਥੇ ਅਸੀਂ ਸਾਡਾ ਡਰਾਈਵਿੰਗ ਸਟਾਫ ਸਾਰਾ ਇੱਥੇ ਰਹਿੰਦਾ
1: ਜੀ,
0: ਬਹੁਤ ਬੜੀ ਬਿਲਡਿੰਗ।
1: ਬਿਲਕੁਲ ਇਹਨਾਂ ਨੇ ਆਪਣੀ ਉਸ ਬਿਲਡਿੰਗ ਦੀ ਵੀ ਦਿਖਾਇਆ ਕਿ ਜਿਸ ਬਿਲਡਿੰਗ 'ਚ ਰਹਿੰਦੇ ਨੇ, ਔਰ ਨਾਲ ਦੇ ਨਾਲ ਜਿਵੇਂ ਇਹਨਾਂ ਨੇ ਇੱਕ ਛੋਟੀ ਜਿਹੀ ਫੁਲਵਾੜੀ ਜਿਹਨੂੰ ਕਹਿ ਸਕਦੇ ਹਾਂ ਬਣਾ ਕੇ ਰੱਖੀ ਹੋਈ ਹੈ, ਬਹੁਤ ਅੱਛੀ ਲੱਗ ਰਹੀ ਹੈ ਦੇਖਣ ਦੇ ਵਿੱਚ, ਪੂਰੀ ਹਰੀ ਭਰੀ ਹੈ, ਹਰ ਤਰ੍ਹਾਂ ਦੀ ਸਬਜ਼ੀ ਹਰ ਤਰ੍ਹਾਂ ਦੇ ਫਰੂਟਸ ਜਿਹੜੇ ਇਹਨਾਂ ਨੇ ਲਗਾਏ ਹੋਏ ਨੇ, ਔਰ ਬਹੁਤ ਜੀ ਇਹਨਾਂ ਨੇ ਬਹੁਤ ਹੀ ਅੱਛੀ ਵੀਡੀਓ ਜਿਹੜੀ ਹੈ ਬਣਾ ਕੇ ਭੇਜੀ ਹੈ, ਨਾਲ ਦੇ ਨਾਲ ਪਿਆਰ ਭਰੇ ਮੈਸੇਜ ਵੀ ਸਾਂਝਾ ਕੀਤਾ ਕਿ ਅਸੀਂ ਕਿਵੇਂ ਉਸ ਦੂਸਰੇ ਮੁਲਕ ਦੇ ਵਿੱਚ ਜਾ ਕੇ ਵੀ ਇੱਕ ਮਿੰਨੀ ਪੰਜਾਬ ਜਿਹੜਾ ਹੈ ਉਹ ਬਣਾਇਆ, ਯਾਨੀ ਕਿ ਜਿੱਥੇ ਜਾਈਏ ਅਸੀਂ ਉੱਥੇ ਟੌਰ ਬਣਾ ਹੀ ਲੈਂਦੇ ਹਾਂ, ਹੈ ਨਾ। ਔਰ ਅਗਲਾ ਮੈਸੇਜ ਅਸੀਂ ਪ੍ਰੋਗਰਾਮ ਸ਼ਾਮਿਲ ਕਰਦੇ ਹਾਂ ਕਿਉਂਕਿ ਘੜੀ ਦੀ ਸੂਈ ਟਿਕ ਟੌਕ ਕਰਕੇ ਦੌੜੀ ਜਾਂਦੀ ਪਈ ਹੈ, ਔਰ ਇਹ ਦੌੜਦੀ ਹੋਈ ਸੂਈ ਜਿਹੜੀ ਹੈ ਮੈਨੂੰ ਇਹ ਕਹਿ ਰਹੀ ਹੈ ਕਿ ਪ੍ਰੋਗਰਾਮ ਜਿਹੜਾ ਚੱਲ ਰਿਹਾ ਦਿਲ ਆਪਣਾ ਪੰਜਾਬੀ ਔਲਰੇਡੀ ਸੂਈ ਤਾਂ ਦੌੜਦੀ ਰਹੇਗੀ ਆਪਣੀ ਰਫਤਾਰ ਦੇ ਨਾਲ। ਲਓ ਸੁਣਦੇ ਹਾਂ ਅਗਲਾ ਮੈਸੇਜ।
2: ਸਾਰੇ ਸੁਣਨ ਵਾਲਿਆਂ ਭੈਣ ਭਰਾਵਾਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਤੇ ਵੈਰੀ ਗੁੱਡ
1: ਮਾਰਨਿੰਗ।
2: ਅੱਜ ਦਾ ਟੌਪਿਕ ਹੈ ਬਾਰਿਸ਼ ਦਾ, ਬਾਰਿਸ਼ ਦੀਆਂ ਯਾਦਾਂ
1: ਜੀ।
2: ਮੇਰੀ ਯਾਦ ਤੇ ਬਹੁਤ ਹਨ, ਪਰ ਵਿੱਚ ਉਹਨਾਂ ਵਿੱਚੋਂ ਇੱਕ ਦੋ ਯਾਦਾਂ ਆਪ ਜੀ ਨਾਲ ਸ਼ੇਅਰ ਕਰਦਾ
1: ਜੀ। ਜ਼ਰੂਰ।
2: ਮੈਂ ਉਦੋਂ ਪਿੰਡ ਦੇ ਵਿੱਚ ਪੰਜਵੀਂ ਛੇਵੀਂ ਕਲਾਸ ਵਿੱਚ ਪੜ੍ਹਦਾ ਹੋਵਾਂਗਾ ਸੀ, ਪਿੰਡ ਪੜ੍ਹਦਾ ਸੀ
1: ਜੀ ਜੀ,
2: ਤੇ ਘਰ ਦੇ ਸਾਹਮਣੇ ਦੀ ਇੱਕ ਸਾਹਮਣੇ ਛੱਪੜ ਸੀ ਤੇ ਵਿੱਚੋਂ ਦੇ ਰਸਤਾ ਲੰਘਦਾ ਸੀ। ਜਦੋਂ ਬਰਸਾਤ ਜ਼ਿਆਦੀ ਹੋਣੀ, ਬਾਰਿਸ਼ ਹੋਣੀ ਤਾਂ ਪਾਣੀ ਨੱਕੋ ਨੱਕ ਉਸ ਰਸਤੇ 'ਤੇ

0: ਜਾਣਾ ਤੇ ਸਵੇਰੇ ਉੱਠਣ ਦੇ ਬਾਹਰ ਅੰਦਰ ਜਾਣ ਲਈ ਸਾਈਡਾਂ ਨੂੰ ਫੜ ਫੜ ਕੇ ਜਿਹੜੀਆਂ ਸੀ ਅਸੀਂ ਬਾਹਰ ਅੰਦਰ ਜੰਗਲ ਪਾਣੀ ਜਾਣਾ। ਉਸ ਟਾਈਮ ਟਾਈਮ ਹੀ ਉਹੋ ਜਿਹਾ ਸੀ ਵੀ ਘਰਾਂ ਚ ਕਿਸੇ ਦੇ ਗੁਸਲਖਾਨੇ ਵਗੈਰਾ ਨਹੀਂ ਸੀ ਬਣੇ ਹੋਣ ਹੋਏ ਸਨ, ਕਿਉਂਕਿ ਐਸੇ ਉਮਰ ਮੇਰੀ 60 ਸਾਲ ਹੋ ਚੁੱਕੀ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਮੈਂ ਜਦੋਂ ਵੀ ਸਵੇਰੇ ਉੱਠ ਕੇ ਬਾਅਦ ਚ ਰੋਟੀ ਪਾਣੀ ਖਾ ਕੇ ਆਪਣੇ ਖੇਤਾਂ ਵਿੱਚ ਡੰਗਰਾਂ ਦਾ ਚਾਰਾ ਤੇ ਹੋਰ ਕਾਰੋਬਾਰ ਸਮਾਨ ਲੈ ਜਾਣਾ, ਉਸ ਸਾਈਡ ਤੇ ਹੋਰ ਛੱਪੜ ਸੀ ਤੇ ਰਸਤਾ ਜਦੋਂ ਛੱਪੜ ਭਾਜਣਾ ਉਸ ਰਸਤੇ ਦੇ ਉੱਤੇ ਵੀ ਕੱਚੇ ਰਸਤੇ ਹੋਣ ਕਰੇ ਪਾਣੀ ਉੱਪਰ ਦੀ ਬਹੁਤ ਵਗਣਾ। ਜਦੋਂ ਅਸੀਂ ਚਾਰਾ ਲੈ ਆਉਣਾ ਸਿਰ ਦੇ ਉੱਤੇ ਚਾਦਰ ਚਾਰਾ ਲਿਆਉਣਾ, ਜਦੋਂ ਉੱਥੇ ਚਾਰਾ ਸੁੱਟ ਕੇ ਰਸਤੇ ਵਿੱਚ ਸੁੱਟ ਕੇ ਉਹਨੂੰ ਰੱਸੀ ਪਾ ਕੇ ਖਿੱਚ ਦੇ ਬੇੜੀ ਨੂੰ ਘਰ ਤੱਕ ਪਹੁੰਚਾਉਣਾ ਤੇ ਡੰਗਰਾਂ ਵਾਸਤੇ ਚਾਰਾ ਤਿਆਰ ਕਰਨਾ। ਇਸ ਤੋਂ ਇਲਾਵਾ ਮੈਡਮ ਜੀ ਮੈਂ 8ਵੀਂ ਕਲਾਸ ਤੋਂ ਬਾਅਦ 9ਵੀਂ 10ਵੀਂ ਕਲਾਸ ਦੇ ਵਿੱਚ ਅੰਮ੍ਰਿਤਸਰ ਵਿਖੇ ਸਟੋਨ ਆਲ ਸਕੂਲ ਵਿੱਚ ਪੜ੍ਹਨ ਜਾਂਦਾ ਸੀ। ਉਸ ਸਕੂਲ ਅੰਗਰੇਜ਼ਾਂ ਦਾ ਟਾਈਮ ਦਾ ਸਕੂਲ ਬਣਿਆ ਸੀ, 2 ਸ਼ਿਫਟਾਂ 7 ਵਜੇ ਤੋਂ 1 ਵਜੇ ਤੇ 1 ਵਜੇ ਤੱਕ ਅਤੇ 2 ਵਜੇ ਤੋਂ 4 ਵਜੇ ਤੱਕ ਸ਼ਿਫਟ ਚੱਲਦੀ ਸੀ।
1: ਅੱਛਾ ਜੀ।
0: ਉਸ ਦੇ ਵਿੱਚ 2 ਟਾਈਮ ਪੜ੍ਹਾਈ ਕੀਤੀ ਜਾਂਦੀ ਸੀ। ਜਦੋਂ ਸਵੇਰੇ ਸਵੇਰੇ ਅਸੀਂ ਸਕੂਲ ਨੂੰ ਜਾਣਾ ਤੇ ਹਾਲ ਗੇਟ ਉਤਰਨਾ ਤੇ ਜਦੋਂ ਬਰਸਾਤ ਨਾਲ ਪਾਣੀ ਭਰਿਆ ਹੋਣਾ, ਬਹੁਤ ਜ਼ਿਆਦਾ ਸੜਕਾਂ ਦੇ ਉੱਪਰ ਪਾਣੀ ਭਰਿਆ ਹੋਣਾ, ਆਪਣੇ ਬੂਟ ਵਗੈਰਾ ਲਾ ਕੇ ਹੱਥਾਂ 'ਚ ਫੜ ਕੇ ਆਪਣੇ ਪੈਂਟਾਂ ਲਾ ਕੇ ਮੋਢਿਆਂ ਉੱਪਰ ਪਾ ਲੈਣੀਆਂ ਤੇ ਸਕੂਲ ਪਤਵਾਲੀ ਲੱਗੇ ਸਕੂਲ ਸੀ ਉਹ ਭਰਿਆ ਹੋਣਾ ਤੇ ਜਾ ਕੇ ਸਕੂਲੇ ਜਾ ਕੇ ਆਪਣੀਆਂ ਸਾਰੀ ਡਰੈਸ ਹੋਣੀ ਜਿਹੜੀ ਸੀ ਤੇ ਬਹੁਤ ਹੀ ਮੁਸ਼ਕਲ ਨਾਲ ਦੇ ਉਹ ਦਿਨ ਹੁੰਦੇ ਸਨ। ਅੱਜ ਕੱਲ੍ਹ ਤੇ ਬਹੁਤ ਵਧੀਆ ਮਾਡਰਨ ਜ਼ਮਾਨਾ ਹੋ ਗਿਆ ਹੈ, ਲੋਕੀ ਘਰੋਂ ਸਕੂਟਰ ਮੋਟਰਸਾਈਕਲ ਜਾਂਦੇ ਹਨ ਤੇ ਵਧੀਆ ਜ਼ਿੰਦਗੀ ਐਸ਼ ਕਰਦੇ ਹਨ। ਇਸ ਟਾਈਮ ਮੇਰੀ ਉਮਰ 60 ਸਾਲ ਹੋ ਚੁੱਕੀ ਹੈ, ਮੈਂ ਉਸ ਟਾਈਮ ਦੀ ਯਾਦ ਕਰ ਮੈਂ ਤੇ ਬਰਸਾਤ ਦੇ ਮੌਸਮ ਜਾਂ ਬਾਰਿਸ਼ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਜੋ ਬਰਸਾਤ ਹੋਏ ਸਾਰੇ ਰੁੱਖ ਤਿਆਰ ਹੋ ਜਾਣ। ਮੈਂ ਹਰਜਿੰਦਰ ਸਿੰਘ ਪਿੰਡ ਤੇ ਡਾਕਨਾਇਕ ਬਣਾ ਜ਼ਿਲ੍ਹਾ ਅੰਮ੍ਰਿਤਸਰ।
2: ਮੈਡਮ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰਾਂ ਦੇ ਲਪਨਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰਾਂ, ਕਬੂਲ ਕਰਿਓ। ਦਿਲ ਦੇ ਸਵਾਲ, ਘਰ ਟੁੱਟੇ ਤਾਂ ਨਵਾਂ ਬਣਾ ਲਈਏ, ਸੁਪਨੇ ਟੁੱਟਣ ਤਾਂ ਕੀ ਕਰੀਏ, ਅਸਮਾਨ ਬਰਸੇ ਤਾਂ ਛਤਰੀ ਲੈ ਲਈਏ, ਅੱਖਾਂ ਬਰਸਣ ਤਾਂ ਕੀ ਕਰੀਏ, ਸ਼ੇਰ ਦਰਾੜੇ ਤਾਂ ਭੱਜ ਲਈਏ, ਜੇ ਹੰਕਾਰ ਦਰਾੜੇ ਤਾਂ ਕੀ ਕਰੀਏ, ਕੰਡਾ ਚੁੱਭੇ ਤਾਂ ਕੱਢ ਲਈਏ, ਕੋਈ ਗੱਲ ਚੁੱਭੇ ਤਾਂ ਕੀ ਕਰੀਏ, ਰਸਤਾ ਬਦਲੇ ਤਾਂ ਮੋੜ ਮੁੜ ਲਈਏ, ਜੇ ਕੋਈ ਆਪਣਾ ਬਦਲੇ ਤਾਂ ਕੀ ਕਰੀਏ, ਕੋਈ ਰੁੱਸੇ ਤਾਂ ਮਨਾ ਲਈਏ, ਜੇ ਕਿਸਮਤ ਰੁੱਸੇ ਤਾਂ ਕੀ ਕਰੀਏ, ਜ਼ਖਮ ਲੱਗੇ ਤਾਂ ਮਲਮ ਲਾ ਲਈਏ, ਜੇ ਰੂਹ ਨੂੰ ਲੱਗੇ ਤਾਂ ਕੀ ਕਰੀਏ, ਦੀਵਾ ਬੁੱਝੇ ਤਾਂ ਮੁੜ ਜਗਾ ਲਈਏ, ਸੁਖਦੇਵ ਜੇ ਉਮੀਦ ਹੀ ਬੁੱਝੇ ਤਾਂ ਕੀ ਕਰੀਏ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਵਿੱਚ ਆਪਣੇ ਮੈਸੇਜਿਸ ਨੂੰ ਸਾਂਝਾ ਕਰਨ ਦੇ ਲਈ ਬਹੁਤ ਅੱਛਾ ਲੱਗਦਾ ਹੈ, ਕਿਉਂਕਿ ਤੁਹਾਡੇ ਮੈਸੇਜਿਸ ਹੀ ਨੇ ਮੇਰੇ ਪ੍ਰੋਗਰਾਮ ਨੂੰ ਤਾਂ ਸ਼ੋਨਾ ਮੋਨਾ ਪਾ ਦਿੰਦੇ ਨੇ, ਔਰ ਸ਼ੋਨਾ ਮੋਨਾ ਪ੍ਰੋਗਰਾਮ ਜਦੋਂ ਹੋ ਜਾਂਦਾ ਨਾ ਤਾਂ ਫਿਰ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਰਹਾਂ ਕਰਦੀ ਰਹਾਂ ਕਰਦੀ ਰਹਾਂ ਕਰਦੀ ਰਹਾਂ। ਚਲੋ ਅਗਲਾ ਮੈਸੇਜ ਪੜ੍ਹ ਲੈਂਦੇ ਹਾਂ ਜੀ। ਹਰ ਸੁਬਹਾ ਇੱਕ ਨਵਾਂ ਅਵਸਰ ਲੈ ਕੇ ਆਤੀ ਹੈ ਆਪਣੀ ਗਲਤੀਆਂ ਕੋ ਸੁਧਾਰਨੇ ਔਰ ਸਪਨੋ ਕੋ ਪੂਰਾ ਕਰਨੇ ਕੇ ਲਈ। ਦਿਲ ਆਪਣਾ ਪੰਜਾਬੀ ਪ੍ਰੋਗਰਾਮ, ਹਮਾਰਾ ਪਿਆਰ ਭਰਾ ਆਦਾਬ ਜੀ, ਔਰ ਇਹ ਮੈਸੇਜ ਆਇਆ ਹੈ ਜੀ ਰਘੂਬੀਰ ਨਗਰ ਸੇ, ਦਿਲਾਵਰ ਖਾਨ, ਹਸੀਨਾ ਬਾਨੋ ਔਰ ਐਲੀਜ਼ਾ ਨਯਾਬ ਔਰ ਲੱਡੂ। ਔਰ ਅਗਲਾ ਮੈਸੇਜ ਸੁਣਨ ਤੋਂ ਪਹਿਲਾਂ ਅਗਲਾ ਮੈਸੇਜ ਪੜ੍ਹ ਲੈਂਦੇ ਹਾਂ ਜੀ। ਆਕਾਸ਼ਵਾਣੀ ਜਲੰਧਰ ਕੇ 102.7 ਮੈਗਾਹਰਟਜ਼ ਰੇਨਬੋ ਪਰ ਨਿਸ਼ਾ ਕੀ ਆਵਾਜ਼ ਕਾ ਜਾਦੂ ਔਰ ਸੰਗੀਤ ਕਾ ਸੰਗਮ ਪੰਜਾਬ ਕੀ ਸ਼ਾਮ ਕੋ ਬੇਹਦ ਖੂਬਸੂਰਤ ਬਣਾਤਾ ਹੈ, ਹਵਾ ਮੇਂ ਗੂੰਜਤੀ ਹੈ ਜਬ ਉਨਕੀ ਪਿਆਰੀ ਸੀ ਮੁਸਕਾਨ, 102.7 FM ਰੇਨਬੋ ਪਰ ਛਾ ਜਾਤੀ ਹੈ ਇੱਕ ਨਈ ਜਾਨ। ਵਾਹ ਜੀ ਵਾਹ, ਜਲੰਧਰ ਕੀ ਫਿਜ਼ਾਓਂ ਮੇਂ ਘੁਲ ਜਾਤੀ ਹੈ ਨਿਸ਼ਾ ਕੀ ਮੀਠੀ ਆਵਾਜ਼, ਇਨ ਤਰੰਗੋ ਕੇ ਸੰਗ ਹਰ ਸ਼ਾਮ ਲਗਤੀ ਹੈ ਜੈਸੇ ਕੋਈ ਸਾਂਗ। ਔਰ ਇਹ ਮੈਸੇਜ ਹੈ ਜੀ, ਔਰ ਸੁਸ਼ੀਲ ਕੁਮਾਰ ਪਿੰਡ ਬਕਾਰਪੁਰ ਤੋਂ ਮੈਸੇਜ ਕਰ ਰਹੇ ਨੇ, ਔਰ ਅਗਲਾ ਮੈਸੇਜ ਜਿਹੜਾ ਹੈ ਮਲੇਰਕੋਟਲਾ ਤੋਂ ਹੈ ਜੀ। ਇੱਕ ਨੰਦ ਹੀ ਆਪਣੀ ਮਾਂ ਕੋ ਸਮਝ

0: ਬੰਦਾ ਖੂਨ ਪੀਣ ਨੂੰ ਮਿਲੇਗਾ, ਇੱਥੇ ਮਜ਼ਾ ਹੀ ਆਏਗਾ।
1: ਅਰੇ ਵਾਹ, ਉਹ
0: ਬੰਦਾ ਬੋਲਿਆ ਸ਼ੇਰ ਪੁੱਤਰਾ ਖੂਨ ਪੀਣਾ ਤੇ ਕਿਸੇ ਜਵਾਨ ਨੂੰ ਫੜ, ਉਹਦਾ ਗਰਮ ਗਰਮ ਖੂਨ ਪੀ, ਮੇਰਾ ਠੰਡਾ ਠਾਰ ਖੂਨ ਪੀ ਕੇ ਮਾਸਾ ਵੀ ਸਵਾਦ ਨਹੀਂ ਆਉਣਾ। ਅੱਗੋ ਸ਼ੇਰ ਬੋਲਿਆ ਉਹ ਕੀ ਗੱਲਾਂ ਪਏ ਕਰਦੇ ਹੋ ਬਜ਼ੁਰਗੋ, ਇੰਨੀ ਗਰਮੀ ਪੈਣ ਡਈ ਏ, ਇੱਥੇ ਕੋਲਡ ਡਰਿੰਕ ਪੀਣ ਨੂੰ ਜੀ ਕਰਦਾ ਪਿਆ ਸੀ, ਅੱਜ ਮਜ਼ਾ ਆਏਗਾ। ਇੱਕ ਸ਼ਾਦੀਸ਼ੁਦਾ ਆਦਮੀ ਆਪਣੇ ਸ਼ਾਦੀਸ਼ੁਦਾ ਦੋਸਤ ਨਾਲ ਦਿਲ ਦਾ ਦੁੱਖ ਫੋਲਦਾ ਪਿਆ ਸੀ, ਆਖ ਰਿਹਾ ਸੀ ਜੇ ਜਨਾਨੀ ਆਖੇ ਕਿ ਉਹ ਆਪਣੇ ਪਤੀ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਏ ਤੇ ਉਹ ਝੂਠ ਬੋਲਦੀ ਪਈ ਏ। ਦੂਸਰਾ ਦੋਸਤ ਬੋਲਿਆ ਉਹ ਕਿਸ ਤਰ੍ਹਾਂ ਬਈ, ਯਾਰ ਸਿੱਧੀ ਜਿਹੀ ਗੱਲ ਏ, ਉਹ ਆਪਣੇ ਬੱਚਿਆਂ ਨੂੰ ਤੇ ਗੁਆਂਢਣ ਕੋਲ ਛੱਡ ਕੇ ਕਿਤੇ ਵੀ ਜਾ ਸਕਦੀ ਏ, ਪਰ ਆਪਣੇ ਪਤੀ ਨੂੰ ਗੁਆਂਢਣ ਕੋਲ ਛੱਡ ਕੇ ਨਹੀਂ ਜਾਂਦੀ। ਹਾਂਜੀ, ਬਚਪਨ ਚ ਸੁਣਿਆ ਸੀ ਗਰਮੀ ਉਨਵੇਂ ਚ ਹੁੰਦੀ ਏ, ਸਕੂਲ ਚ ਗਏ ਤੇ ਪਤਾ ਲੱਗਿਆ ਗਰਮੀ ਜੂਨ ਚ ਹੁੰਦੀ ਏ, ਘਰ ਪਾਪਾ ਜੀ ਨੇ ਦੱਸਿਆ ਗਰਮੀ ਖੂਨ ਚ ਹੁੰਦੀ ਏ, ਤੇ ਜ਼ਿੰਦਗੀ ਵਿੱਚ ਬੜੇ ਧੱਕੇ ਖਾਧੇ ਤੇ ਫਿਰ ਜਾ ਕੇ ਪਤਾ ਲੱਗਿਆ ਕਿ ਗਰਮੀ ਨਾ ਤੇ ਉਨ ਵਿੱਚ ਹੁੰਦੀ ਏ, ਨਾ ਖੂਨ ਵਿੱਚ ਹੁੰਦੀ ਏ, ਤੇ ਨਾ ਜੂਨ ਵਿੱਚ ਹੁੰਦੀ ਏ।

0: ਹਾਂਜੀ ਬਚਪਨ ਚ ਸੁਣਿਆ ਸੀ ਗਰਮੀ ਉਨ ਵਿਚ ਹੁੰਦੀ ਏ, ਸਕੂਲ ਚ ਗਏ ਤੇ ਪਤਾ ਲੱਗਿਆ ਗਰਮੀ ਜੂਨ ਚ ਹੁੰਦੀ ਏ, ਘਰ ਪਾਪਾ ਜੀ ਨੇ ਦੱਸਿਆ ਗਰਮੀ ਖੂਨ ਚ ਹੁੰਦੀ ਏ, ਤੇ ਜ਼ਿੰਦਗੀ ਵਿਚ ਬੜੇ ਧੱਕੇ ਖਾਦੇ ਤੇ ਫਿਰ ਜਾ ਕੇ ਪਤਾ ਲੱਗਿਆ ਕਿ ਗਰਮੀ ਨਾ ਤੇ ਉਨ ਵਿਚ ਹੁੰਦੀ ਏ, ਨਾ ਖੂਨ ਵਿਚ ਹੁੰਦੀ ਏ, ਤੇ ਨਾ ਜੂਨ ਵਿਚ ਹੁੰਦੀ ਏ, ਗਰਮੀ ਹੁੰਦੀ ਏ ਤੇ ਨੋਟਾਂ ਦੇ ਜਨੂਨ ਵਿਚ ਹੁੰਦੀ ਏ। ਆਸਮਾਨ ਤੋਂ ਟੁੱਟਦਾ ਤਾਰਾ ਵੇਖੋ ਤੇ ਜਲਦੀ ਜਲਦੀ ਕੋਈ ਵੀ ਵਰਦਾਨ ਮੰਗ ਲੋ ਉਹ ਪੂਰਾ ਹੋ ਜਾਂਦਾ। ਇੱਕ ਪਤਨੀ ਪੀੜਿਤ ਨੇ ਤਾਰਾ ਟੁੱਟਦਾ ਵੇਖਿਆ ਤੇ ਉਸਨੇ ਆਪਣੀ ਜਨਾਨੀ ਕੋਲੋਂ ਲੜਨ ਵਾਲੀ ਤਾਕਤ ਖਤਮ ਹੀ ਹੋ ਜਾਏ ਇਹ ਮੰਗ ਮੰਗੀ।
1: ਅੱਛਾ ਜੀ,
0: ਸਰੋਤਿਓ ਕੀ ਦੱਸਾਂ, ਤਾਰਾ ਵਾਪਸ ਅਸਮਾਨ ਚ ਜਾ ਕੇ ਆਪਣੀ ਜਗ੍ਹਾ ਤੇ ਜੁੜ ਗਿਆ।
1: ਯਾਨੀ ਕਿ ਲਾਫਿੰਗ ਸੈਟਰਡੇ ਜਿਹੜਾ ਹੈ ਨਾ ਉਹਦੇ ਚ ਅੰਦਰ ਜਿਹਦਾ ਆਲਵੇਜ਼ ਡਿਫਰੈਂਟ ਹੁੰਦਾ ਹੈ ਔਰ ਸਭ ਦੇ ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਜਿਹੜੀ ਹੈ ਜ਼ਰੂਰ ਲੈ ਕੇ ਆਉਂਦਾ ਹੈ। ਕੁਲਵਿੰਦਰ ਕੌਰ ਮਿਰਜੇ ਜੋਤੀ ਵਾਲੇ ਜਲੰਧਰ ਤੋਂ, ਗੁੱਡ ਮਾਰਨਿੰਗ ਮੈਡਮ ਜੀ, ਇਹਨਾਂ ਨੇ ਮੈਸੇਜ ਕੀਤਾ ਜੀ ਜ਼ਿੰਦਗੀ ਵਿੱਚ ਹਰ ਮੋੜ ਸਾਡੀ ਮਰਜ਼ੀ ਦਾ ਨਹੀਂ ਹੁੰਦਾ, ਕਦੇ ਵਕਤ ਦਾ ਰਾਹ ਚੁਣਦਾ ਹੈ ਅਤੇ ਕਦੇ ਹਾਲਾਤ ਮੰਜ਼ਿਲ ਬਦਲ ਦਿੰਦੇ ਨੇ। ਬਿਲਕੁਲ ਜੀ, ਔਰ ਅਗਲਾ ਮੈਸੇਜ ਹੈ, ਕ੍ਰੋਧ ਉਸ ਹਵਾ ਕਾ ਝੋਂਕਾ ਹੈ ਜੋ ਦਿਮਾਗ ਕੇ ਦੀਪਕ ਕੋ ਬੁਝਾ ਦਿੱਤਾ ਹੈ। ਬਿਲਕੁਲ ਜੀ, ਬੁਝਾਈ ਦਿੰਦਾ ਹੈ। ਔਰ ਮੈਸੇਜ ਹੈ ਜੀ ਕਿੱਕੀ ਧੀਮਾਨ ਸੰਗਰੂਰ ਤੋਂ, ਔਰ ਇੱਕ ਮੈਸੇਜ ਜਿਹੜਾ ਹੈ ਅਸੀਂ ਹੋਰ ਸੁਣ ਲੈਂਦੇ ਹਾਂ ਕਿ ਕਿਹੜੇ ਦੋਸਤ ਨੇ ਮੈਸੇਜ ਕੀਤਾ ਹੈ ਪ੍ਰੋਗਰਾਮ ਦੇ ਵਿੱਚ।
2: ਹੈਲੋ ਮੈਡਮ ਜੀ, ਨਮਸਕਾਰ।
1: ਨਮਸਕਾਰ,
2: ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ
1: ਜੀ।
2: ਮੈਡਮ ਜੀ, ਦਿਲ ਆਪਣਾ ਪੰਜਾਬੀ ਬਹੁਤ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ।
1: ਸ਼ੁਕਰੀਆ।
2: ਤੁਸੀਂ ਨਵੇਂ ਨਵੇਂ ਰੋਜ਼ ਕਿੱਸੇ ਲੈ ਕੇ ਆਉਂਦੇ ਹੋ, ਬਹੁਤ ਵਧੀਆ ਲੱਗਦਾ
1: ਜੀ।
2: ਤੁਸੀਂ ਗੱਲ ਕੀਤੀ ਪਾਣੀ ਦੇ ਬਰਸਾਤਾਂ ਦੀ, ਤੇ ਜਦੋਂ ਮੀਂਹ ਪੈਂਦਾ ਸੀ ਨਾ ਜੀ, ਜਿਨ੍ਹਾਂ ਦੇ ਪੰਤਾਲੇ ਨਹੀਂ ਹੁੰਦੇ ਸੀ, 2-3 ਫੁੱਟ ਪਾਣੀ ਜਾ ਕੇ ਡਿੱਗਦਾ ਸੀਗਾ ਸੜਕ ਦੇ ਗੱਬੇ, ਅਸੀਂ ਉਹਦੇ ਗੱਬੇ ਖੜ ਜਾਂਦੇ ਸੀ। ਪਾਣੀ ਇੰਨਾ ਠੰਡਾ ਆ ਕੇ ਉੱਪਰ ਜੁੜਦਾ ਸੀ ਲੋਕਾਂ ਦੇ ਕੋਠਿਆਂ ਦਾ, ਜਦੋਂ ਮੀਂਹ ਪੈਂਦੇ ਸੀਗੇ ਤੇ ਬਹੁਤ ਵਧੀਆ ਲੱਗਦਾ ਸੀ।
1: ਲੋਕਾਂ ਦੇ ਕੋਠਿਆਂ ਤੇ ਮੀਂਹ ਪੈਂਦੇ ਸੀ, ਤੁਹਾਡੇ ਕੋਠੇ ਤੇ ਮੀਂਹ ਨਹੀਂ ਸੀ ਪੈਂਦਾ ਉਦੋਂ?
2: ਤੇ ਜੋ ਟੋਬਾ ਭਰ ਜਾਂਦੇ ਵਿੱਚ ਛਾਲਾ ਮਾਰਦੇ ਸੀਗੇ ਪਾਣੀ ਦੇ ਵਿੱਚ, ਵਿੱਚ ਤੈਰਦੇ ਸੀਗੇ, ਬੜਾ ਸਾਰਾ ਫੱਟਾ ਲੈ ਕੇ ਉਹਦੇ ਉੱਪਰ ਬੈਠ ਜਾਂਦੇ ਸੀਗੇ, ਤੇ ਇੱਕ ਛੋਟਾ ਡੱਕਾ ਲੈ ਕੇ ਉਹ ਧੱਕਾ ਮਰ ਜਾਂਦੇ ਸੀ, ਅੱਗੇ ਦੀ ਅੱਗੇ ਜਾਈ ਜਾਂਦੇ ਸੀ ਕਿਸ਼ਤੀ ਬਣਾ ਕੇ, ਤੇ ਕਾਗਜ਼ ਦੇ ਕਿਸ਼ਤੀਆਂ ਬਹੁਤ ਬਣਾ ਬਣਾ ਕੇ ਛੱਡੀਆਂ ਨੇ, ਤੇ ਬਹੁਤ ਜ਼ਿਆਦਾ ਨਾਇਆ, ਕਈ ਵਾਰੀ ਪੂਰੇ ਵੀ ਹੋ ਜਾਂਦੇ, ਇਨਫੈਕਸ਼ਨ ਵੀ ਹੋ ਜਾਂਦੀ ਸੀਗੀ ਸਰੀਰ ਦੇ ਪਤਲੇ ਗੰਦਾ ਪਾਣੀ ਹੁੰਦਾ ਨਾਲੀਆਂ ਦਾ। ਇਸ ਕਰਕੇ ਅੱਜ ਕੱਲ ਮਾਵਾਂ ਆਪਣੇ ਬੱਚਿਆਂ ਨੂੰ ਬਾਹਰ ਕੱਢਦੇ ਨੇ ਨਾਲੀਆਂ ਦੇ ਵਿੱਚ ਪਾਣੀ ਦੇ ਵਿੱਚ, ਤੇ ਬਸ ਅੰਦਰੋਂ ਅੰਦਰ ਹੀ ਨਹਾਉਂਦੇ ਮੀਂਹ ਦੇ ਵਿੱਚ ਪਾਣੀ ਦੇ ਵਿੱਚ।
1: ਅਗਲੇ ਦੋਸਤ ਬਿਲਕੁਲ ਤੁਹਾਨੂੰ ਐਂਟਰਟੇਨਮੈਂਟ ਡੋਜ਼ ਦੇ ਉਸੇ ਰੈਡੀ ਹੈ। ਫਿਲਹਾਲ ਆਪਣੀ ਦੋਸਤ ਨਿਸ਼ਾ ਨੂੰ ਦਿਓ ਇਜਾਜ਼ਤ, ਬਹੁਤ ਜਲਦੀ ਫਿਰ ਤੋਂ ਮੁਲਾਕਾਤ ਹੋਏਗੀ। ਤਦ ਤੱਕ ਆਪਣਾ ਰੱਖਣਾ ਖਿਆਲ, ਦਿਲ ਤੋਂ ਦਿਲ ਤੱਕ।

ਯਾਰ ਦਿਲ ਨੂੰ ਦਿਲ ਨਾਲ 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਤੇ ਆਹੁਣ ਸੁਣਦੇ ਆ ਐਫਐਮ ਨਿਊਜ਼ ਹੈਡਲਾਈਨਸ।

ਸੋਚੀ ਫਿਲਮ ਜਾਨ ਤੇਰੇ ਨਾਮ ਤੋਂ ਇਹ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਐਂਡ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ ਸੋ ਯੈਸ ਜਾਨ ਤੇਰੇ ਨਾਮ 1992 ਦੀ ਬਾਲੀਵੁੱਡ ਫਿਲਮ ਐਂਡ ਅਫਕੋਰਸ ਸਾਰੇ ਸਾਰੇ ਜਿਹੜੇ ਗਾਣੇ ਸੀ ਉਹ ਸੁਪਰ ਹਿੱਟ ਸੀਗੇ ਸੁਪਰ ਡੁਪਰ ਹਿੱਟ ਐਕਟਰ ਸੀ ਰੋਨਿਤ ਰਾਏ ਐਂਡ ਐਕਟਰਸ ਵਾਜ ਫਰਹੀਨ ਐਂਡ ਗਾਣਾ ਗਾਇਆ ਹੈ ਕੁਮਾਰ ਸਾਨੂੰ ਉਦਿਤ ਨਾਰਾਇਣ ਐਂਡ ਅਲਕਾ ਯਾਗਨਿਕ ਨੇ ਤਾਂ ਫਿਰ ਗਾਣੇ ਕਿਉਂ ਨਾ ਸੁਪਰ ਹਿੱਟ ਹੁੰਦੇ ਇਸ ਫਿਲਮ ਦੇ ਓਬਵੀਅਸਲੀ ਇਟ ਵਾਜ਼ ਜਾਨ ਤੇਰੇ ਨਾਮ ਜੋ ਆਪਣੇ ਆਪ ਵਿੱਚ ਹੀ ਸੁਪਰ ਹਿੱਟ ਮੂਵੀ ਸੀ ਐਂਡ ਇਟ ਵਾਜ਼ ਅ ਲਵ ਸਟੋਰੀ ਸੋ

ਸਾਰੀਆਂ ਕੁੜੀਆਂ ਨੂੰ ਕਿ ਕਿਵੇਂ ਉਹ ਆਪਣੀ ਫਰੈਂਡ ਨੂੰ ਬੈਸਟ ਫਰੈਂਡ ਨੂੰ ਅਵੋਇਡ ਕਰਕੇ ਪਹਿਲੇ ਟੀਨਾ ਵੱਲ ਗਿਆ ਉਸ ਤੋਂ ਬਾਅਦ ਸਦੀਆਂ ਬਾਅਦ ਜਾ ਕੇ ਕੁੜੀ ਨੇ ਜਦੋਂ ਮਿਲਾ ਤਾਂ ਆਪਣੀ ਬੈਸਟੀ ਅੰਜਲੀ ਦੇ ਨਾਲ ਬਸ ਉਸ ਤੋਂ ਬਾਅਦ ਇਹ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਏ ਕਿਉਂ ਹੁਣ ਉਹਦੀ ਆਪਣੀ ਜ਼ਿੰਦਗੀ ਨਹੀਂ ਹੈਗੀ ਅਮਨ ਉਹਨੂੰ ਅਨਕੰਡੀਸ਼ਨਲ ਪਿਆਰ ਕਰਦਾ ਪਰ ਨਹੀਂ ਅੰਜਲੀ ਤਾਂ ਰਾਹੁਲ ਕੋਲ ਜਾਣਾ ਸੀ ਬਟ ਅਮਨ ਵਾਜ ਐਕਚੁਲੀ ਅ ਗ੍ਰੀਨੈਸਟ ਫਲੈਗ ਐਕਚੁਲੀ ਗ੍ਰੀਨ ਫੋਰੈਸਟ ਸੋ ਅੱਜ ਦੀ ਡੇਟ ਦੇ ਵਿੱਚ ਜੇ ਕੁਛ ਕੁਛ ਹੋਤਾ ਹੈ ਬੰਦੀ ਤਾਂ ਅੰਜਲੀ ਅਮਨ ਦੇ ਕੋਲ ਹੀ ਜਾਂਦੀ ਆਈ ਥਿੰਕ ਕਿ ਮੋਸਟ ਆਫ ਦ ਵੁਮੈਨ 90% ਆਫ ਦ ਵੁਮੈਨ ਵਿਲ ਐਗਰੀ ਟੂ ਇਟ ਓਕੇ ਫਿਲਹਾਲ ਜੀ ਮੂਵਿੰਗ ਔਨ ਟੂ ਦ ਨੈਕਸਟ ਟਰੈਕ ਆਫ ਦ ਸ਼ੋ ਉਦਿਤ ਨਾਰਾਇਣ ਐਂਡ ਸਾਧਨਾ ਸਰਗਮ ਦੀ ਆਵਾਜ਼ ਦੇ ਵਿੱਚ ਮੁਹੱਬਤ ਕੀ ਨਹੀਂ ਜਾਤੀ ਮੁਹੱਬਤ ਹੋ ਜਾਤੀ ਹੈ ਲੈਟਸ ਇੰਜੋਏ ਦਿਸ ਗਾਣਾ ਓਨਲੀ ਔਨ ਐਫ ਐਮ ਰੇਨਬੋ ਇਨ ਪ੍ਰੋਗਰਾਮ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ

ਜਿਸ ਤਰੀਕੇ ਦੇ ਸੁਰ ਨੇ ਨਾ ਇਸ ਫਿਲਮ ਦੇ ਵਿੱਚ ਉੱਚੀਆਂ ਉੱਚੀਆਂ ਪਹਾੜੀਆਂ ਤੇ ਲੈ ਜਾਂਦੇ ਨੇ। ਹਾਂਜੀ, ਆਕਾਸ਼ਵਾਣੀ ਫਿਲਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਉਦਮੀ ਆਰਜੇ ਗਰੀਮਾ। ਇਹ ਗਾਣਾ ਤੁਸੀਂ ਇੰਜੋਏ ਕੀਤਾ ਫਰੋਮ ਫਿਲਮ ਪੁਕਾਰ, ਜੋ ਕਿ ਕੰਪੋਜ਼ ਕੀਤਾ ਗਿਆ ਸੀਗਾ ਏ ਆਰ ਰਹਿਮਾਨ ਦੁਆਰਾ, ਗਾਇਆ ਹੈ ਉਦਿਤ ਨਾਰਾਇਣ, ਕਵਿਤਾ ਕ੍ਰਿਸ਼ਨ ਮੂਰਤੀ ਐਂਡ ਸੁਨਲ ਥਾਨੇ, ਐਂਡ ਲਿਰਿਕਸ ਜਿਹੜੇ ਸੀ ਇਸ ਗਾਣੇ ਦੀ ਲਿਖੀ ਸੀ ਜਾਵੇਦ ਅਖਤਰ ਸਾਹਿਬ ਨੇ। ਸੋ ਫਿਲਮ ਪੁਕਾਰ ਦੇ ਵਿੱਚ, ਬਿਕੋਜ਼ 1993 ਦੀ ਫਿਲਮ ਹੈ, ਇਸ ਗਾਣੇ ਵਿੱਚ ਸੀਗੇ ਅਨਿਲ ਕਪੂਰ ਐਂਡ ਨਮ੍ਰਤਾ ਸ਼ਿਰੋਡਕਰ, ਪਰ ਇਸ ਫਿਲਮ ਦੇ ਵਿੱਚ ਅਨਿਲ ਕਪੂਰ, ਮਾਧੁਰ ਦੀਕਸ਼ਿਤ ਐਂਡ ਨਮ੍ਰਤਾ ਸ਼ਿਰੋਡਕਰ ਸੀ। ਸੋ ਅਮੇਜ਼ਿੰਗ ਫਿਲਮ ਪੁਕਾਰ, ਐਂਡ ਗਾਣੇ ਵੀ ਬਹੁਤ ਹੀ ਅਮੇਜ਼ਿੰਗ। ਸੋ ਬਾਏ ਦ ਵੇ, ਇਸ ਗਾਣੇ ਦੀ ਜਿਹੜੀ ਧੁਨ ਹੈ ਨਾ, ਇਹ ਏ ਆਰ ਰਹਿਮਾਨ ਸਾਹਿਬ ਨੇ ਨਾ ਦੁਬਾਰਾ ਤੋਂ ਯੂਜ਼ ਕੀਤੀ ਸੀਗੀ ਇੱਕ ਤਮਿਲ ਫਿਲਮ ਦੇ ਵਿੱਚ, ਕਿਉਂਕਿ ਇਹ ਬਹੁਤ ਹੀ ਬਿਊਟੀਫੁਲ ਧੁਨ ਹੈ ਜੋ ਕਿ ਤੁਸੀਂ ਗਾਣੇ ਦੇ ਅਖੀਰ ਦੇ ਵਿੱਚ ਵੀ ਸੁਣੀ ਹੋਏਗੀ। ਸੋ ਉਹਨਾਂ ਨੇ 2002 ਦੀ ਤਮਿਲ ਫਿਲਮ ਅਲੀ ਅਰਜੁਨਾ ਦੇ ਵਿੱਚ ਯੂਜ਼ ਕੀਤੀ ਸੀਗੀ। ਗਾਣੇ ਦੇ ਲਿਰਿਕਸ ਸੀਗੇ, ਤਮਿਲ ਫਿਲਮ ਦੇ ਗਾਣੇ ਦੇ ਲਿਰਿਕਸ ਸੀਗੇ ਸਲਾਈਓ ਸੋਲਾਕਲੀ।

102.7 MHz ਅਕਾਸ਼ਵਾਣੀ ਐਫ ਐਮ ਰੇਨਬੋ ਤੇ ਜੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਇੰਨਾ ਹੀ ਆਰਜੇ ਗਰਿਮਾ ਦੇ ਨਾਲ ਬਣੇ ਰਹੋ ਬਿਕੋਜ਼ ਨੈਕਸਟ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਮੈਂ ਹਾਜ਼ਰ ਹੋ ਰਹੀ ਹਾਂ ਕੁਝ ਹੀ ਮੂਮੈਂਟਸ ਤੱਕ ਐਫ ਐਮ ਨਿਊਜ਼ ਹੈਡਲਾਈਨਸ ਉਸ ਤੋਂ ਬਾਅਦ ਪ੍ਰੋਗਰਾਮ ਪੰਜਾਬੀ ਤੜਕਾ ਸਟੇ ਟਿਊਨ ਟੂ ਐਫ ਐਮ ਰੇਨਬੋ

FM 102.7 MHz ਆਕਾਸ਼ਵਾਨੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਬਹਾਰ ਤੇ ਆਹੁਣ ਸੁਣਦੇ ਆ FM ਨਿਊਜ਼ ਹੈਡਲਾਈਨਸ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਅਤੇ ਗੁਜਰਾਤ ਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਗੁਜਰਾਤ ATS ਨੇ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਦਹਿਸ਼ਤਗਰਦ ਸੰਗਠਨ ਜੈਸ਼ ਏ ਮੁਹੰਮਦ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਏ ਕੇਂਦਰ ਨੇ ਕੱਲ ਅਲ ਨੀਨੋ ਕਾਰਨ ਦੇਸ਼ ਦੇ ਕੁਝ ਹਿੱਸਿਆਂ ਵਿਚ ਆਮ ਨਾਲੋਂ ਘੱਟ ਬਾਰਿਸ਼ ਦੀ ਸਥਿਤੀ ਅਤੇ ਇਸ ਦੇ ਪ੍ਰਭਾਵ ਬਾਰੇ ਜਾਇਜ਼ਾ ਲਿਆ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅਤੇ ਫਰਾਂਸ ਦੇ ਖਜ਼ਾਨਾ ਮੰਤਰੀ ਰੋਲੈਂਡ ਲੈਸਕੂਰ ਨੇ ਕੱਲ੍ਹ ਫਰਾਂਸ ਵਿਚ ਭਾਰਤ ਫਰਾਂਸ ਆਰਥਿਕ ਅਤੇ ਮਾਲੀ ਸੰਵਾਦ ਦੀ ਸਹਿ ਪ੍ਰਧਾਨਗੀ ਕੀਤੀ ਜੰਮੂ ਕਸ਼ਮੀਰ ਵਿਚ ਅਮਰਨਾਥ ਯਾਤਰਾ ਦੇ ਪਿਛਲੇ ਦੇ ਪਹਿਲੇ ਦਿਨ 12,166 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ

ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਏ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈ ਕਮਾਨ ਵੱਲੋਂ ਚੋਣਾਂ ਸਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਦੇ ਲਈ ਕਿਹਾ ਗਿਆ। ਕਪੂਰਥਲਾ ਵਿਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਏ। ਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿਚ ਖੇਡਿਆ ਜਾਵੇਗਾ। SNFM ਨਿਊਜ਼ ਹੈਡਲਾਈਨਸ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

0: ਪੰਜਾਬੀ ਤੜਕਾ ਸੋ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਆਓ ਪਹਿਲੇ ਕਾਲਰ ਦੇ ਨਾਲ ਆਪਾਂ ਗੱਲਬਾਤ ਕਰ ਲਈਏ ਹੈਲੋ
1: ਬੁਰੇ ਵਕਤ ਮੇ ਕੌਣ ਕਿਸੀ ਕਾ ਹੋਤਾ ਹੈ ਮੈਡਮ ਜੀ ਵੋ ਵੀ ਧੋਖਾ ਦੇ ਜਾਤੇ ਹੈ ਜਿਨ ਪੇ ਭਰੋਸਾ ਹੋਤਾ ਹੈ ਨਮਸਕਾਰ
0: ਨਮਸਕਾਰ ਜੀ
1: ਬੀਚ ਕੁਲਿਆਣੀ ਓਲਡ ਜਵਾਹਰ ਨਗਰ ਜਲੰਧਰ ਤੋਂ ਬੋਲ ਰਹੇ
0: ਓਕੇ ਜਵਾਹਰ ਨਗਰ ਜਲੰਧਰ ਤੋਂ ਹੋਰ ਕੀ ਹਾਲ ਚਾਲ ਹੈ ਸਤੀਸ਼ ਜੀ
1: ਠੰਡੇ
0: ਠੰਡੇ ਵੇਲੇ ਆਪਣਾ ਕੰਮ ਨਿਪਟਾ ਲੋ ਬਾਅਦ ਵਿਚ ਕੀ ਇੰਨੀ ਗਰਮੀ ਵਿਚ ਜਾਣਾ ਬਾਰ ਬਾਰ
1: ਕੀ ਬਣਾਈਏ ਮੈਂ ਜੋ ਦਿਲ ਕਰਦਾ ਬਣਾ ਲਾ ਤੁਸੀਂ ਤੁਸੀਂ ਅਸੀਂ ਬੈਠੇ ਤੁਹਾਨੂੰ ਪਤਾ ਨੀ ਨਾ ਗਰਮੀ ਕਿੰਨੀ ਲੱਗਦੀ
0: ਬਿਲਕੁਲ ਬਿਲਕੁਲ ਨਹੀਂ ਤਾਂ ਗਰਮੀ ਵਿੱਚ ਆਪਾਂ ਕੋਈ ਵੀ ਕਹਿ ਸਕਦੇ ਸ਼ਾਹੀ ਪਨੀਰ ਬਣਾ ਦੇ ਅੱਜ ਹੁਣ ਸ਼ਾਹੀ ਪਨੀਰ ਬਣਾਉਣ ਵਾਲੇ ਨੂੰ ਪਤਾ ਹੈ ਕਿ ਰਸੋਈ ਕਿੰਨੀ ਸ਼ਾਹੀ ਲੱਗਦੀ ਹੈ ਇੰਨੀ ਗਰਮੀ ਵਿੱਚ
1: ਬਿਲਕੁਲ ਬਿਲਕੁਲ ਮੈਂ ਤਾਂ ਪਰੇਸ਼ਾਨ ਨੀ ਕਰਦਾ ਮੈਂ ਕਿਹਾ ਜੋ ਹੈਗਾ ਬਣਾ ਦੇ
0: ਹੋਰ ਕੀ
1: ਉਹ ਦਿਓਗੇ ਉਹ ਵੀ ਖਾ ਲਾਂਗੇ
0: ਹੋਰ ਕੀ ਬਹੁਤ ਸੋਹਣਾ ਬਹੁਤ ਵਧੀਆ
1: ਹੁਣ ਤਾਂ ਪਿਆਰ ਚਾਹੀਦਾ ਮੈਡਮ ਪਿਆਰ ਦੇ ਭੁੱਖਿਆਂ ਦੀ
0: ਬਿਲਕੁਲ ਜੀ ਬਿਲਕੁਲ ਸਤੀਸ਼ ਜੀ ਕਿਹੜਾ ਗਾਣਾ ਸੁਣੋਗੇ ਅੱਜ
1: ਕਿਉਂਕਿ ਸਾਡੇ ਸਾਰੇ ਬੰਦਾ ਮੈਡਮ ਇਹਨਾਂ ਦਾ ਖਿਆਲ ਰੱਖਣਾ ਸਾਡੇ ਘਰ ਦੀ ਲਕਸ਼ਮੀ ਹੈ ਦੇਵੀ ਹੈ
0: ਬਿਲਕੁਲ ਬਿਲਕੁਲ ਬਹੁਤ ਸੋਹਣੇ ਵਿਚਾਰ
1: ਹਾਂਜੀ ਹਾਂਜੀ ਨਾ ਜੋ ਗੈਰੀ ਸੰਧੂ ਦਾ ਬੰਦਾ ਬਣ ਜਾ
0: ਓਕੇ ਜੀ ਤੁਸੀਂ ਤਾਂ ਆਲਰੇਡੀ ਜਿਵੇਂ ਤੁਸੀਂ ਦੱਸਿਆ ਬਹੁਤ ਕੋਆਪਰੇਟਿਵ ਹੋ ਤੇ ਬੰਦਾ ਬਣ ਜਾ ਤੁਹਾਡੇ ਲਈ ਤਾਂ ਸੂਟ ਨਹੀਂ ਕਰਦਾ ਹੈ ਨਾ ਚਲੋ ਬਹੁਤ ਵਧੀਆ ਗਾਣਾ ਗੈਰੀ ਸੰਧੂ ਦਾ ਪਲੇ ਕਰ ਰਹੇ ਹਾਂ ਸ਼ੁਕਰੀਆ ਕਾਲ ਕਰਨ ਦੇ ਲਈ ਸਤੀਸ਼ ਜੀ ਓਕੇ ਮੂਵਿੰਗ ਔਨ ਟੂ ਦਿਸ ਗਾਣਾ ਤੇ ਤੁਸੀਂ ਵੀ ਫੋਨ ਲਗਾ ਸਕਦੇ ਹੋ ਨੰਬਰ ਹੈ ਜੀ 2342-174 ਕਾਲ ਲਗਾ ਕੇ ਪਹੁੰਚੋ ਸਾਡੇ ਤੱਕ ਇਨ ਪ੍ਰੋਗਰਾਮ ਪੰਜਾਬੀ ਤੜਕਾ ਆਪਣੀ ਅਟੈਂਡੈਂਸ ਲਗਾਓ ਤੇ ਗਾਣੇ ਵੀ ਵਜਵਾਓ ਸਟੇ ਟਿਊਨ ਟੂ ਐਫ ਐਮ ਰੇਨਬੋ

0: ਠੀਕ ਹੈ ਜੀ, ਪਹੁੰਚਿਆ ਤੁਹਾਡੇ ਤੱਕ, ਸ਼ੁਕਰੀਆ ਕਾਲ ਕਰਨ ਦੇ ਲਈ,
1: ਧੰਨਵਾਦ ਜੀ।
0: ਆਲਰਾਈਟ, ਸੋ ਜੀ ਅਮਲਾ ਚੜਤਾ ਇੱਕ ਗਾਣਾ ਇੰਜੋਏ ਕਰੋ, ਉਸ ਤੋਂ ਬਾਅਦ ਦਿੱਲੀ ਤੋਂ ਸਾਰੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਸਟੰਪਡ ਤੁਸੀਂ ਇੰਜੋਏ ਕਰੋਗੇ। ਸਟੇ ਟਿਊਨਡ ਟੂ ਐਫ ਐਮ ਰੇਨਬੋ।

102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਹੁਣੇ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਵੀਕਲੀ ਇੰਗਲਿਸ਼ ਪ੍ਰੋਗਰਾਮ ਸਟੰਪਡ ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ

102.7 ਮੈਗਾਹਰਟਸ ਆਕਾਸ਼ਵਾਣੀ ਐਫਐਮ ਰੇਨਬੋ ਤੇ ਤੁਸੀਂ ਸੁਣ ਰਹੇ ਸੀ ਸਾਡਾ ਵੀਕਲੀ ਇੰਗਲਿਸ਼ ਪ੍ਰੋਗਰਾਮ ਸਟੰਪਡ ਸਾਡੇ ਦਿੱਲੀ ਕੇਂਦਰ ਤੋਂ ਤੇ ਆਓ ਹੁਣ ਕੁਝ ਪੰਜਾਬੀ ਗਾਣੇ ਸੁਣਾਂਗੇ ਉਸ ਤੋਂ ਬਾਅਦ ਠੀਕ 12 ਵਜੇ ਐਫਐਮ ਨਿਊਜ਼ ਹੈਡਲਾਈਨਸ ਤੇ ਪ੍ਰੋਗਰਾਮ ਹੋਮ ਸਵੀਟ ਹੋਮ ਲੈ ਕੇ ਮੈਂ ਹਾਜ਼ਰ ਹੋਵਾਂਗੀ ਸੁਣਦੇ ਰਹੋ 102.7 ਮੈਗਾਹਰਟਸ ਆਕਾਸ਼ਵਾਣੀ ਐਫਐਮ ਰੇਨਬੋ

ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਏ। ਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮਾਨਚੈਸਟਰ ਵਿੱਚ ਖੇਡਿਆ ਜਾਵੇਗਾ। SNFM ਨਿਊਜ਼ ਹੈਡਲਾਈਨਸ ਆਉਣ ਸੁਣਦੇ ਪ੍ਰੋਗਰਾਮ ਹੋਮ ਸਵੀਟ ਹੋਮ, ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਮੈਗਾਹਰਟਸ ਆਕਾਸ਼ਵਾਣੀ ਐਫ ਐਮ ਰੇਨਬੋ ਤੇ। ਸੋ ਜੀ ਸਾਡੇ ਜਿਹੜੇ ਸਾਡਾ ਜਿਹੜਾ ਘਰ ਹੈ ਬਹੁਤ ਹੀ ਜ਼ਿਆਦਾ ਉਦੋਂ ਹੋਰ ਵੀ ਜ਼ਿਆਦਾ ਐਕਚੁਲੀ ਪਿਆਰਾ ਲੱਗਦਾ ਹੈ ਜਦੋਂ ਘਰ ਦੀ ਖਿੜਕੀ ਤੋਂ ਆਪਾਂ ਦੇਖਦੇ ਹਾਂ ਬਾਹਰ ਹਲਕੀ ਹਲਕੀ ਰਿਮਝਿਮ ਰਿਮਝਿਮ ਰੁਮਝੁਮ ਰੁਮਝੁਮ ਬਾਰਿਸ਼ ਹੋ ਰਹੀ ਹੁੰਦੀ ਹੈ, ਹਲਕੀ ਹਲਕੀ ਠੰਡੀ ਹਵਾ ਅੰਦਰ ਆ ਰਹੀ ਹੁੰਦੀ ਹੈ, ਐਂਡ ਉਸ ਤੋਂ ਬਾਅਦ ਫਿਰ ਉਹ ਹਲਕੀ ਹਲਕੀ ਜਿਹੜੀ ਮਿੱਟੀ ਦੀ ਖੁਸ਼ਬੂ ਹੈ ਨਾ ਉਹ ਘਰਦਿਆਂ ਨੂੰ ਕਹਿੰਦੀ ਹੈ ਪਕੌੜਿਆਂ ਦੀ ਖੁਸ਼ਬੂ ਆਉਣਾ ਚਾਹੀਦੇ ਪਕੌੜੇ, ਮਤਲਬ ਇੰਨਾ ਓਵਰ ਰੇਟਡ ਹੋ ਚੁੱਕੀ ਹੈ ਨਾ ਜੇ ਮੀਂਹ ਆਏ ਤੇ ਨਾਲ ਪਕੌੜੇ ਖਾਣਾ, ਮਤਲਬ ਆਪਣੀ ਹੈਲਥ ਨੂੰ ਤਾਂ ਆਪਾਂ ਭੁੱਲ ਹੀ ਜਾਂਦੇ ਹਾਂ। ਸੋ ਇੱਕ ਸਵਾਲ ਉਦੋਂ ਬਹੁਤ ਵੱਡਾ ਜੋ ਹੈ ਉਹ ਪੁੱਛਣਾ ਚਾਹੀਦਾ ਉਸ ਟਾਈਮ 'ਤੇ ਕਿ ਜਦੋਂ ਮੀਂਹ ਆਏ ਜੇ ਉਦੋਂ ਹੀ ਪਕੌੜੇ ਖਾਣੇ ਆ ਤਾਂ ਫਿਰ ਅੱਗੇ ਪਿੱਛੇ ਪਕੌੜੇ ਕਿਉਂ ਖਾਂਦੇ ਹੋ? ਸੋਹਲ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਬਹੁਤ ਸਾਰੀ ਇੱਦਾਂ ਦੀ ਘਰ ਦੀ ਜਾਂ ਹਰਬਸ ਦੇ ਬਾਰੇ ਜੋ ਕਿ ਸਾਡੀ ਓਵਰਆਲ ਹੈਲਥ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਨਾਲ ਹੀ ਬਾਰਿਸ਼ ਦੇ ਮੌਸਮ ਦੇ ਵਿੱਚ ਕੀ ਇਤਿਹਾਸ ਸਾਨੂੰ ਵਰਤਣੇ ਚਾਹੀਦੇ ਆ, ਬਿਕੋਜ਼ ਇੱਕ ਹੁੰਦਾ ਯੂ ਨੋ ਮਹੀਨਾ ਇੱਦਾਂ ਦਾ ਕਿ ਜਿੱਥੇ ਸਰਪ੍ਰਾਈਜ਼ ਹੁੰਦੀ ਹੈ, ਬਾਰਿਸ਼ਾਂ ਆ ਜਾਂਦੀਆਂ ਨੇ ਜਿਵੇਂ ਕਿ ਹੁਣੇ ਵੀ ਯੈਲੋ ਅਲਰਟ ਜੋ ਹੈ ਜਾਰੀ ਕੀਤਾ ਗਿਆ ਕਈ ਸਥਾਨਾਂ 'ਤੇ ਆਉਣ ਵਾਲੇ ਟਾਈਮ ਵੀ ਬਾਰਿਸ਼ਾਂ ਤਾਂ ਹੋ ਰਹੀਆਂ ਹੀ ਹੈ। ਸੋ ਬੇਸਿਕਲੀ ਬਾਰਿਸ਼ਾਂ ਦੇ ਵਿੱਚ ਕੀ ਇਤਿਹਾਸ ਆਪਾਂ ਵਰਤੀਏ ਤਾਂ ਕਿ ਸਾਰਿਆਂ ਦੀ ਹੈਲਥ ਜਿਹੜੀ ਹੈ ਉਹ ਵਧੀਆ ਰਹੇ, ਸਾਰੀਆਂ ਗੱਲਾਂ ਹੋਣਗੀਆਂ ਤੁਹਾਡੇ ਆਪਣੇ ਪ੍ਰੋਗਰਾਮ ਹੋਮ ਸਿਟ ਹੋਮ ਵਿੱਚ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ ਐਫ ਐਮ ਰੇਨਬੋ।

हां जी, मौसम दी बारिश जिहड़ी है जदों आंदी है तां बहुत सारी खुशी ते बहुत सारी नमी भी नाल लै आंदी है। अजकल आकाशवाणी एफएम रेनबो ते प्रोग्राम चल रहा होम स्वीट होम विद मी आरजे गरिमा। सो गल कर रहे सीगे आपां मीह दे मौसम दे विच किदां अपना ध्यान रखना है। मीह दा मौसम आउंदा ही सब तो पहलां गंदे हुंदे ने साडे शूज एंड ते उहनां तों बाद विचारे फुटमैट एंड कारपेट्स। सो घर दे दरवाजे ते वधिया फुटमैट जरूर रखो ਤਾਂ ਜੋ ਜਿਹੜੀ ਮਿੱਟੀ ਹੈ ਬਾਹਰ ਦੇ ਮੌਸਮ ਦੀ ਪਾਣੀ ਦੀ ਹੈ ਪਾਣੀ ਦੇ ਨਾਲ ਇੱਕ ਵਾਰ ਰਚੀ ਮੁੱਚੀ ਆਉਂਦੀ ਹੈ ਉਹ ਸਾਡੇ ਘਰ ਦੇ ਅੰਦਰ ਨਾ ਆ ਜਾਵੇ, ਬਿਲਕੁਲ ਐਂਟਰੀ ਨਾ ਮਾਰੇ। ਸੋ ਜੇ ਫੁੱਟਮੈਟ ਭੇਜ ਜਾਏ ਨਾ ਤਾਂ ਉਹਨੂੰ ਚੰਗੇ ਤਰੀਕੇ ਨਾਲ ਸੁੱਕਣ ਦਿਓ, ਕਿਤੇ ਸੁੱਕਣੇ ਪਾ ਦਿਓ ਇੱਕਦਮ ਫੈਲਾ ਕੇ, ਨਹੀਂ ਤਾਂ ਉਹ ਗੈਸਟ ਤੋਂ ਪਹਿਲਾਂ ਹੀ ਜਿਹੜੀ ਬਹੁਤ ਹੀ ਅਜੀਬ ਜਿਹੀ ਸਮੈਲ ਹੈ ਨਾ ਆਪਣੇ ਨਾਲ ਆਪਣੀ ਪਹਿਚਾਣ ਜੋ ਹੈ ਕਰਾ ਦੇਣਗੇ। ਮਤਲਬ ਜਦੋਂ ਗੈਸਟ ਆਉਣਗੇ ਤਾਂ ਘਰ ਦੀ ਪਛਾਣ ਹੋ ਜਾਏਗੀ ਉਹਨੂੰ ਫੁੱਟਮੈਟ ਸੀ ਸਮੈਲ ਤੋਂ। ਸੋ ਇਟਸ ਵੈਰੀ ਬੈਡ ਨਾ। ਸੋ ਕਾਰਪੇਟ ਨੂੰ ਹਫ਼ਤੇ 'ਚ ਇੱਕ ਦੋ ਵਾਰੀ ਵੈਕਿਊਮ ਜ਼ਰੂਰ ਕਰੋ। ਜੇ ਉਸ 'ਤੇ ਪਾਣੀ ਡਿੱਗ ਜਾਏ ਤਾਂ ਤੁਰੰਤ ਸੁੱਕੇ ਕੱਪੜੇ ਨਾਲ ਸਾਫ਼ ਕਰਕੇ ਚੰਗੇ ਤਰੀਕੇ ਨਾਲ ਉਹਨੂੰ ਡਰਾਇਰ ਦੇ ਨਾਲ ਸੁਕਾ ਲਓ। ਜੇ ਹੋ ਸਕੇ ਤਾਂ ਹਫ਼ਤੇ 'ਚ ਇੱਕ ਵਾਰੀ ਨਾ ਕਾਰਪੇਟ ਨੂੰ ਧੁੱਪ ਵੀ ਤਿਖਾ ਦਿਓ। ਧੁੱਪ ਸਿਰਫ ਸਾਡੇ ਲਈ ਹੀ ਨਹੀਂ ਕਾਰਪੇਟ ਲਈ ਵੀ ਇੱਕ ਨੈਚੁਰਲ ਸੈਨੇਟਾਈਜ਼ਰ ਵਰਗੀ ਹੁੰਦੀ ਹੈ। ਆਪਾਂ ਤਾਂ ਜਾ ਨਹੀਂ ਸਕਦੇ ਧੁੱਪ ਵਿੱਚ, ਆਪਾਂ ਸਾਨੂੰ ਟੈਨਿੰਗ ਹੋ ਜਾਏਗੀ। ਸੈਨੇਟਾਈਜ਼ਿੰਗ ਤਾਂ ਬਹੁਤ ਦੂਰ ਦੀ ਗੱਲ ਹੈ, ਬਟ ਆਫਕੋਰਸ ਕਾਰਪੇਟ ਨੂੰ ਆਪਾਂ ਪਾ ਸਕਦੇ ਹਾਂ। ਅਤੇ ਜੇ ਘਰ 'ਚ ਬੱਚੇ ਜਾਂ ਫਿਰ ਪੈਟ ਹੈਗੇ ਨੇ, ਮਤਲਬ ਜਿਹੜੇ ਡੋਗਸ ਹੁੰਦੇ ਨੇ ਜਾਂ ਕੈਟਸ ਹੈ, ਤਾਂ ਸਫਾਈ ਦਾ ਧਿਆਨ ਹੋਰ ਵੀ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ। ਸੋ ਆਫਕੋਰਸ ਮੀਂਹ ਦੇ ਮੌਸਮ ਵਿੱਚ ਵੀ ਅਤੇ ਅਦਰਵਾਈਜ਼ ਅੱਗੇ ਪਿੱਛੇ ਵੀ ਸਾਡੇ ਜਿਹੜੇ ਕਾਰਪੇਟਸ ਹੈਗੇ ਨੇ, ਸਪੈਸ਼ਲੀ ਜਿਹੜੇ ਸਾਡੇ ਫੁੱਟਮੈਟਸ ਨੇ, ਉਹਨਾਂ ਨੂੰ ਕਲੀਨ ਰੱਖਣਾ ਬਹੁਤ ਜ਼ਰੂਰੀ ਹੈ। ਅਤੇ ਅੱਜ ਕੱਲ੍ਹ ਤਾਂ ਵੈਸੇ ਵੀ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਦਿਓ ਫੁੱਟਮੈਟਸ, ਐਂਡ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਧੁੱਲ ਜਾਂਦੇ ਆ, ਕੋਈ ਇੰਨੀ ਜਦੋ ਜਹਿਦ ਕਰਨ ਦੀ ਲੋੜ ਵੀ ਨਹੀਂ ਪੈਂਦੀ ਹੈ। ਸੋ ਮੈਂ ਤਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਹੀ ਧੋਨੀ ਹਾਂ, ਮੇਰਾ ਪਰਸਨਲ ਐਕਸਪੀਰੀਅੰਸ ਹੈ, ਕਮੋਨ। ਸੋ ਇਸ ਕਰਕੇ ਸਾਫ਼ ਰੱਖੋ ਫੁੱਟਮੈਟਸ ਐਂਡ ਆਪਣੇ ਘਰ ਦੇ ਕਾਰਪੇਟਸ, ਐਂਡ ਮੀਂਹ ਦੇ ਮੌਸਮ ਦੇ ਵਿੱਚ ਰੱਖੋ ਆਪਣਾ ਬਹੁਤ ਸਾਰਾ ਧਿਆਨ। ਅਤੇ ਅਗਲਾ ਗਾਣਾ ਵੀ ਤੁਸੀਂ ਇੰਜੋਏ ਕਰੋ, ਐਂਡ ਇਸ ਗਾਣੇ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜੋ ਵੁਮੈਨ ਹੈ ਉਹਨਾਂ ਨੂੰ ਅੱਜ ਕੱਲ੍ਹ ਕਿਉਂ, ਮਤਲਬ ਬਹੁਤ ਸੀ ਵੁਮੈਨ ਨੂੰ, ਬਹੁਤ ਸੀ ਲੇਡੀਜ਼ ਨੂੰ ਬੋਡੀ ਦੇ ਵਿੱਚ ਕਾਫ਼ੀ ਵੀਕਨੈਸ ਫੀਲ ਹੁੰਦੀ ਹੈ, ਐਂਡ ਬਹੁਤ ਜ਼ਿਆਦਾ ਹਾਰਮੋਨਲ ਇਸ਼ੂਜ਼ ਕਰਕੇ ਵੀ ਇੱਦਾਂ ਹੁੰਦਾ ਹੈ, ਸਟ੍ਰੈਸ ਵੀ ਹੋ ਸਕਦਾ ਹੈ ਉਹਦਾ ਇੱਕ ਮੇਨ ਰੀਜ਼ਨ। ਸੋ ਖਾਣ ਪਾਣ ਦੇ ਬਾਰੇ ਅਤੇ ਕਿਵੇਂ ਆਪਣਾ ਧਿਆਨ ਰੱਖਿਆ ਜਾਏ ਉਸ ਦੇ ਬਾਰੇ ਗੱਲ ਕਰਾਂਗੇ, ਬਟ ਆਫਟਰ ਦਿਸ ਟਰੈਕ। ਇੰਜੋਏ ਦਿਸ ਗਾਣਾ ਇਨ ਪ੍ਰੋਗਰਾਮ ਹੋਮ ਸਵੀਟ ਹੋਮ ਓਨਲੀ ਔਨ ਐਫ ਐਮ ਰੇਨਬੋ। ਆਰ ਜੇ ਗਰਿਮਾ ਇਜ਼ ਵਿਦ ਯੂ।

ਕਾਰਨ ਹੈ ਵੁਮੈਨ ਦੀ ਹਾਰਮੋਨਲ ਵਧੀਆ ਹਾਰਮੋਨਲ ਹੈਲਥ ਦੇ ਲਈ ਤੇ ਐਨਰਜੀ ਦੇ ਲਈ ਵੀ ਸੋ ਰਸੋਈ ਦੇ ਵਿੱਚ ਸਾਡੀ ਜਿਹੜੀ ਦਾਲ ਚੀਨੀ ਪਈ ਹੈ ਉਹ ਵੀ ਬੜੀ ਕਮਾਲ ਕਰ ਦਿੰਦੀ ਹੈ ਸਵੇਰੇ ਤੁਸੀਂ ਹਲਕਾ ਗਰਮ ਪਾਣੀ ਜੋ ਹੈ ਉਹਦੇ ਚ ਇੱਕ ਛੋਟਾ ਜਿਹਾ ਟੁਕੜਾ ਦਾਲਚੀਨੀ ਉਬਾਲ ਕੇ ਪੀ ਸਕਦੇ ਹੋ ਮਤਲਬ ਪ੍ਰੋਪਰਲੀ ਉਹਨੂੰ ਉਬਾਲ ਕੇ ਹੀ ਪੀਣਾ ਹੈ ਲੇਕਿਨ ਪਾਣੀ ਥੋੜਾ ਜਿਹਾ ਇਸੇ ਕਿਦਾਂ ਹੋਣਾ ਚਾਹੀਦਾ ਕਿ ਤੁਸੀਂ ਦਾਲਚੀਨੀ ਪਾਓ ਬਹੁਤ ਸਾਰੇ ਪਾਣੀ ਵਿੱਚ ਫਿਰ ਕਰਦੇ ਕਰਦੇ ਪਾਣੀ ਘੱਟ ਹੋ ਜਾਏ ਐਂਡ ਇਸ ਤਰੀਕੇ ਨਾਲ ਦਾਲਚੀਨੀ ਵਾਲਾ ਪਾਣੀ ਤੁਸੀਂ ਉਬਾਲ ਕੇ ਪੀ ਸਕਦੇ ਹੋ ਐਂਡ ਮਤਲਬ ਓਬਵੀਅਸਲੀ ਬਹੁਤ ਹੀ ਹਲਕੀ ਮਾਤਰਾ ਵਿੱਚ ਤੁਸੀਂ ਚਾਹ ਦਾ ਫਿਰ ਸੰਤੁਲਨ ਕਰੋਗੇ ਜੇਕਰ ਤੁਸੀਂ ਇੱਕ ਵਾਰੀ ਦਾਲਚੀਨੀ ਦਾ ਪਾਣੀ ਜੋ ਹੈ ਸ਼ੁਰੂ ਕਰ ਦਿੱਤਾ ਤਾਂ ਓਕੇ ਪਰ ਬਹੁਤ ਜ਼ਿਆਦਾ ਨਹੀਂ ਲੈਣਾ ਇਹਨੂੰ ਪ੍ਰੋਪਰ ਮਾਤਰਾ ਵਿੱਚ ਸਿਪ ਸਿਪ ਕਰਕੇ ਪੂਰਾ ਦਿਨ ਤੁਸੀਂ ਲਓਗੇ ਤਾਂ ਉਹ ਵੀ ਬਹੁਤ ਵਧੀਆ ਰਹੇਗਾ ਤੇ ਇੱਕ ਬਹੁਤ ਹੀ ਸੌਖਾ ਜਿਹਾ ਡੀਟੋਕਸ ਡਰਿੰਕ ਵੀ ਤੁਸੀਂ ਬਣਾ ਸਕਦੇ ਹੋ ਉਹ ਡੀਟੋਕਸ ਡਰਿੰਕ ਦੇ ਬਾਰੇ ਮੈਂ ਤੁਹਾਨੂੰ ਦੱਸਾਂਗੀ ਆਫਟਰ ਦਿਸ ਟਰੈਕ ਬਿਕੋਜ਼ ਕੀ ਹੈ ਨਾ ਇਸ ਤਰੀਕੇ ਦੀਆਂ ਤੁਸੀਂ ਹਰਬਸ ਲਓਗੇ ਆਪਣੀ ਡਾਇਟ ਵਿੱਚ ਸ਼ਾਮਿਲ ਕਰੋਗੇ ਤੁਹਾਡੀ ਹੈਲਥ ਦੇ ਲਈ ਸਪੈਸ਼ਲੀ ਹਾਰਮੋਨਲ ਹੈਲਥ ਦੇ ਲਈ ਇਹ ਸੌਦਾ ਬੜਾ ਹੀ ਖਰਾ ਖਰਾ ਹੈ ਜੀ ਹਾਂਜੀ ਸੋ ਗਾਣਾ ਵੀ ਇੰਜੋਏ ਕਰ ਲਈਏ ਪ੍ਰੋਗਰਾਮ ਹੋਮ ਸਵੀਟ ਹੋਮ ਵਿਦ ਮੀ ਆਰਜੇ ਗਰਿਮਾ ਓਨਲੀ ਔਨ ਐਫ ਐਮ ਰੇਨਬੋ

ਥਕਾਵਟ ਨਹੀਂ ਫੀਲ ਹੋਣ ਦਏਗਾ ਐਂਡ ਪ੍ਰੋਟੀਨ ਯੁਕਤ ਨਾਸ਼ਤੇ ਦੇ ਬਾਰੇ ਵੀ ਆਪਾਂ ਗੱਲ ਕੀਤੀ ਹੁਣ ਇੱਕ ਬਹੁਤ ਹੀ ਸੌਖਾ ਜਿਹਾ ਜੋ ਡੀਟੌਕਸ ਡਰਿੰਕ ਹੈ ਉਹ ਵੀ ਤੁਸੀਂ ਅਜ਼ਮਾ ਕੇ ਦੇਖ ਸਕਦੇ ਹੋ ਇੱਕ ਗਲਾਸ ਪਾਣੀ 'ਚ ਕੁਝ ਜੋ ਪੁਦੀਨੇ ਦੇ ਪੱਤੇ ਨੇ ਉਹ ਆਪਾਂ ਪਾਉਣੇ ਹੈ ਥੋੜ੍ਹਾ ਜਿਹਾ ਜੀਰਾ ਨਿੰਬੂ ਦੇ ਦੋ ਤਿੰਨ ਟੁਕੜੇ ਪਾ ਕੇ ਕੁਝ ਘੰਟੇ ਰੱਖ ਦਿਓ ਮਤਲਬ ਨਿੰਬੂ ਨੂੰ ਨਿਚੋੜਨਾ ਨਹੀਂ ਹੈ ਕੱਟ ਕੇ ਨਿੰਬੂ ਨੂੰ ਦੋ ਤਿੰਨ ਸਲਾਈਸ ਪਾ ਕੇ ਕੁਝ ਘੰਟੇ ਆਪਾਂ ਰੱਖ ਦੇਣੇ ਤੁਸੀਂ ਰਾਤੀ ਬਣਾ ਕੇ ਰੱਖ ਸਕਦੇ ਹੋ ਓਵਰਨਾਈਟ ਠੀਕ ਹੈ ਸੋ ਅਫਕੋਰਸ ਤੁਸੀਂ ਇਹ ਜਿਹੜਾ ਡੀਟੌਕਸ ਵਾਟਰ ਹੈ ਤੁਸੀਂ ਪੀਓਗੇ ਤਾਂ ਇਹ ਤੁਹਾਨੂੰ ਤਾਜ਼ਗੀ ਦੇਵੇਗਾ ਅਤੇ ਪਾਣੀ ਪੀਣ ਦੀ ਜਿਹੜੀ ਆਦਤ ਹੈ ਉਹਨੂੰ ਵੀ ਵਧਾਏਗਾ ਐਂਡ ਪ੍ਰੋਪਰਲੀ ਹਾਈਡਰੇਟ ਰੱਖੇਗਾ ਇੱਕ ਗੱਲ ਯਾਦ ਰੱਖੋ ਕੋਈ ਵੀ ਜੜੀ ਬੂਟੀ ਜਾਦੂ ਦੀ ਛੜੀ ਨਹੀਂ ਹੁੰਦੀ ਪਰ ਇਸ ਦੇ ਨਾਲ ਨਾਲ ਜੜੀ ਬੂਟੀ ਦੇ ਨਾਲ ਨਾਲ ਚੰਗੀ ਨੀਂਦ ਥੋੜ੍ਹੀ ਜਿਹੀ ਕਸਰਤ ਐਂਡ ਬੈਲੈਂਸਡ ਡਾਇਟ ਇਹ ਸਾਰੇ ਮਿਲ ਕੇ ਹੀ ਅਸਲ ਕਮਾਲ ਜੋ ਹੈ ਉਹ ਕਰਦੇ ਨੇ ਸੋ ਜੇਕਰ ਜੇ ਥਕਾਵਟ ਹੈ ਲੰਬੇ ਟਾਈਮ ਤੱਕ ਰਹੇ ਤਾਂ ਜਦੋਂ ਪੀਰੀਅਡਸ ਹੁੰਦੇ ਨੇ ਉਹਦੇ ਵਿੱਚ ਗੜਬੜ ਵੀ ਹੁੰਦੀ ਹੈ ਮਤਲਬ ਕਾਫੀ ਸਮਟਾਈਮਸ ਨਹੀਂ ਠੀਕ ਹੁੰਦੀ ਤਬੀਅਤ ਜਾਂ ਫਿਰ ਹੇਅਰ ਫਾਲ ਹੋ ਰਿਹਾ ਹੈ ਜਾਂ ਫਿਰ ਤੁਹਾਡਾ ਜਿਹੜਾ ਵੇਟ ਹੈ ਉਹ ਅਚਾਨਕ ਉਹਦੇ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਜਾਣ ਤਾਂ ਸਿਰਫ ਘਰੇਲੂ ਨੁਸਖਿਆਂ ਦੇ ਉੱਤੇ ਡਿਪੈਂਡੈਂਟ ਨਾ ਰਹੋ ਡਾਕਟਰ ਨੂੰ ਜ਼ਰੂਰ ਤੇ ਜ਼ਰੂਰ ਮਿਲੋ ਬਿਕੋਜ਼ ਕਈ ਵਾਰ ਇਸ ਦੇ ਪਿੱਛੇ ਥਾਇਰੋਇਡ ਹੋ ਸਕਦਾ ਹੈ ਆਇਰਨ ਦੀ ਕਮੀ ਹੋ ਸਕਦੀ ਹੈ ਜਾਂ ਫਿਰ ਹੋਰ ਵੀ ਕੋਈ ਹਾਰਮੋਨਲ ਕਾਰਨ ਹੋ ਸਕਦੇ ਨੇ ਉਹ ਬੈਟਰ ਡਾਕਟਰ ਹੀ ਤੁਹਾਨੂੰ ਐਡਵਾਈਸ ਕਰੇਗਾ ਠੀਕ ਹੈ ਆਪਣਾ ਧਿਆਨ ਰੱਖੋ ਐਂਡ ਵਾਂਸ ਅਗੇਨ ਮੈਂ ਤੁਹਾਨੂੰ ਦੱਸਦੀ ਪਈ ਹਾਂ ਕਿ ਸ਼ਤਾਵਰੀ ਇਜ਼ ਵੈਰੀ ਬੈਨੀਫਿਸ਼ੀਅਲ ਪਰ ਉਹ ਵੀ ਤੁਸੀਂ ਕਿਸੇ ਆਯੁਰਵੈਦਿਕ ਡਾਕਟਰ ਦੀ ਸਲਾਹ ਦੇ ਨਾਲ ਹੀ ਰਹਿਣੀ ਹੈ ਐਂਡ ਬਿਕੋਜ਼ ਅੱਜ ਕੱਲ੍ਹ ਤਾਂ ਸ਼ਤਾਵਰੀ ਪਾਊਡਰ ਕੈਪਸੂਲ ਜਾਂ ਫਿਰ ਜੋ ਗ੍ਰੈਨੂਲਸ ਨੇ ਉਸ ਦੇ ਰੂਪ ਵਿੱਚ ਹੀ ਸਾਨੂੰ ਸ਼ਤਾਵਰੀ ਮਿਲ ਜਾਂਦੀ ਹੈ ਜਿਹਨੂੰ ਗਰਭ ਦੁੱਧ ਦੇ ਵਿੱਚ ਪਾ ਸਕਦੇ ਹਾਂ ਅਲੋਂਗ ਵਿਦ ਕੇਸਰ ਨੋਲ ਹੈ ਬਹੁਤ ਪੁਰਾਣਾ ਦਾਦੀ ਨਾਨੀ ਦਾ ਨੁਸਖਾ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜ਼ਰੂਰ ਆਯੁਰਵੈਦਿਕ ਡਾਕਟਰ ਦੀ ਸਲਾਹ ਦੇ ਨਾਲ ਹੀ ਆਪਣੇ ਹਾਰਮੋਨਸ ਦੇ ਲਈ ਸ਼ਤਾਵਰੀ ਦਾ ਪ੍ਰਯੋਗ ਕਰਨਾ ਹੈ ਮੀਨਸ ਹਾਰਮੋਨਲ ਬਦਲਾਵ ਕਾਰਨ ਬੇਚੈਨੀ ਮਹਿਸੂਸ ਹੋ ਰਹੀ ਹੋਵੇ ਜਾਂ ਫਿਰ ਬਾਡੀ ਵਿੱਚ ਕਮਜ਼ੋਰੀ ਫੀਲ ਹੋ ਰਹੀ ਹੋਵੇ ਯੂ ਕੈਨ ਆਸਕ ਐਨੀ ਵਧੀਆ ਵਾਲੇ ਆਯੁਰਵੈਦਿਕ ਡਾਕਟਰ ਨੂੰ ਕਿ ਮੈਂ ਸ਼ਤਾਵਰੀ ਨੂੰ ਯੂਜ਼ ਕਰਾਂ ਕਿ ਨਾ ਯੂਜ਼ ਕਰਾਂ ਐਂਡ ਕਈ ਕੇਸਿਸ ਵਿੱਚ ਆਯੁਰਵੈਦਿਕ ਡਾਕਟਰ ਆਪ ਹੀ ਕਹਿ ਦਿੰਦੇ ਨੇ ਸ਼ਤਾਵਰੀ ਨੂੰ ਲੈਣ ਦੇ ਲਈ ਸੋ ਐਨੀਵੇਜ਼ ਆਪਣੀ ਹਾਰਮੋਨਲ ਹੈਲਥ ਦਾ ਆਪਣੀ ਓਵਰਆਲ ਹੈਲਥ ਦਾ ਧਿਆਨ ਰੱਖੋ ਬਿਕੋਜ਼ ਸਾਡੀ ਹਾਰਮੋਨਲ ਹੈਲਥ ਵਧੀਆ ਰਹੇਗੀ ਤਾਂ ਤੁਹਾਨੂੰ ਸਟ੍ਰੈਸ ਚਿੜਚਿੜਾਪਨ ਅਤੇ ਬਾਡੀ ਵਿੱਚ ਥਕਾਨ ਨਹੀਂ ਫੀਲ ਹੋਏਗੀ ਬਿਕੋਜ਼ ਤੁਸੀਂ ਹੀ ਤਾਂ ਡਰਾਈਵਰ ਹੋ ਪੂਰੇ ਘਰ ਦੇ ਲੇਡੀਜ਼ ਤੁਸੀਂ ਆਪਣੇ ਆਪ ਦੀ ਹੈਲਥ ਨੂੰ ਵਧੀਆ ਤਰੀਕੇ ਨਾਲ ਡਰਾਈਵ ਕਰੋਗੇ ਤਾਂ ਹੀ ਤੁਸੀਂ ਪੂਰੇ ਘਰ ਨੂੰ ਡਰਾਈਵ ਕਰ ਸਕੋਗੇ ਠੀਕ ਹੈ ਜੀ ਪ੍ਰੋਗਰਾਮ ਹੋਮ ਸੀ ਟੂ ਹੋਮ ਦੇ ਵਿੱਚ ਫਿਲਹਾਲ ਮੂਵਿੰਗ ਔਨ ਟੂ ਨੈਕਸਟ ਸੌਂਗ ਐਂਡ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਬਣੇ ਰਹੋ ਐਂਡ ਲੇਡੀਜ਼ ਹਮੇਸ਼ਾ ਮੁਸਕੁਰਾਓ ਆਪਣੇ ਹਾਰਮੋਨਸ ਆਪਣੀ ਹਾਰਮੋਨਲ ਹੈਲਥ ਨੂੰ ਵੀ ਠੀਕ ਰੱਖੋ ਨਹੀਂ ਤਾਂ ਫਿਰ ਨਾ ਸਾਰੇ ਸਾਰੇ ਇਹ ਵਾਲਾ ਗਾਣਾ ਗਾਣੇ ਸ਼ੁਰੂ ਕਰ ਦੇਣਗੇ ਤੁਹਾਡੇ ਲਈ ਜਿਹੜਾ ਕਿ ਮੈਂ ਪਲੇ ਕਰ ਰਹੀ ਹਾਂ ਸਟੇ ਟਿਊਨਡ

ਆਪਾਂ ਹੀਰ ਨੂੰ ਸੈਡ ਰਹਿਣ ਨਹੀਂ ਦੇਣਾ, ਸੋਹਣਾ ਜਿਹਾ ਸੂਟ ਲੈ ਕੇ ਆਉਣਾ ਹੀਰ ਦੇ ਲਈ, ਆਪਣੇ ਆਪ ਹੀਰ ਸੈਡ ਨਹੀਂ ਹੋਏਗੀ, ਇੱਕਦਮ ਸਮਾਈਲਿੰਗ ਹੋ ਜਾਏਗੀ, ਸਮਾਈਲਿੰਗ। ਆਕਾਸ਼ਵਾਣੀ ਐਫਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਹੋਮ ਸਵੀਟ ਹੋਮ, ਮੇਰੇ ਯਾਨੀ ਆਰਜੇ ਗਰਿਮਾ ਦੇ ਨਾਲ। ਸੋ ਬਈ ਅੱਜ ਕੱਲ੍ਹ ਨਾ ਅਲਮਾਰੀ ਖੋਲੋ ਕੱਪੜੇ ਘੱਟ ਤੇ ਡਾਇਲੋਗ ਜ਼ਿਆਦਾ ਨਿਕਲਦੇ ਨੇ, ਪਾਉਣ ਲਈ ਨਹੀਂ ਕੁਛ ਹੈਗਾ, ਹਾਂ ਕੀ ਪਾਵਾਂ ਮੈਂ। ਹਾਲਾਂਕਿ ਅਲਮਾਰੀ ਆਖਦੀ ਹੈ ਪਹਿਲਾਂ ਮੈਨੂੰ ਤਾਂ ਸਾਹ ਲੈਣ ਦੇ, ਇੰਨੇ ਕੱਪੜੇ ਜਿਹੜੇ ਰੱਖੇ ਹੋਏ ਨੇ। ਤੂੰ ਕਹਿ ਰਹੀ ਹੈ ਕਿ ਮਤਲਬ ਤੇਰੇ ਕੋਲ ਪਾਉਣ ਲਈ ਕੁਛ ਨਹੀਂ ਹੈਗਾ, ਮੈਂ ਕੀ ਕਹਿ ਰਹੀ ਹੈ। ਸੋ ਚਲੋ ਜੀ ਗੱਲ ਕਰਦੇ ਹਾਂ ਅੱਜ ਦੇ ਲੇਟੈਸਟ ਫੈਸ਼ਨ ਟ੍ਰੈਂਡਸ ਦੀ ਜੋ ਅੱਜ ਕੱਲ੍ਹ ਚੱਲਦਾ ਪਿਆ ਹੈ। ਸਭ ਤੋਂ ਜ਼ਿਆਦਾ ਚੱਲਦਾ ਪਿਆ ਸੂਟਾਂ ਦੀ ਗੱਲ ਕਰੀਏ ਤਾਂ ਫਰਸ਼ੀ ਸਲਵਾਰ ਸੂਟ। ਓਏ ਹੋਏ ਹੋਏ ਹੋਏ ਹੋਏ, ਪਾਕਿਸਤਾਨੀ ਟੀਵੀ ਸੀਰੀਅਲ ਦੇਖ ਦੇਖ ਦੇ ਅੱਜ ਕੱਲ੍ਹ ਦੀਆਂ ਮੁਟਿਆਰਾਂ ਇੱਕਦਮ ਫਰਸ਼ੀ ਸਲਵਾਰ ਸੂਟ ਗਰਲ ਹੋ ਚੁੱਕੀਆਂ ਨੇ। ਆਈ ਮੀਨ ਇੰਨੇ ਤਰੀਕੇ ਦੇ ਫਰਸ਼ੀ ਸਲਵਾਰ ਸੂਟ ਜਿਹੜੇ ਨੇ ਮਾਰਕੀਟ ਵਿੱਚ ਆਏ ਹੋਏ ਨੇ, ਕੋਟਨ ਤੋਂ ਲੈ ਕੇ ਪਾਰਟੀ ਵੇਅਰ ਤੱਕ ਹਰ ਤਰੀਕੇ ਦੇ ਉਪਲਬਧ ਨੇ। ਈਵਨ ਆਨਲਾਈਨ ਇੰਨੇ ਨਹੀਂ ਮਿਲਦੇ, ਪਰ ਜੇ ਤੁਸੀਂ ਲੋਕਲ ਮਾਰਕੀਟ 'ਚ ਜਾਓ ਤਾਂ ਕਾਫੀ ਜ਼ਿਆਦਾ ਹੈਗੇ ਨੇ। ਮਤਲਬ ਆਨਲਾਈਨ ਵੀ ਮਿਲਦੇ ਨੇ, ਪਰ ਉਹ ਕਾਫੀ ਪਾਰਟੀ ਵੇਅਰ ਮਿਲਦੇ ਨੇ ਜਾਂ ਫਿਰ ਬਿਲਕੁਲ ਸਿੰਪਲ ਮਿਲਦੇ ਨੇ। ਐਂਡ ਬੇਸਿਕਲੀ ਥੋੜ੍ਹਾ ਐਕਸਪਲੋਰ ਕਰਨਾ ਪੈਂਦਾ ਹੈ, ਪਰ ਡੈਫੀਨੇਟਲੀ ਯੂ ਵਿਲ ਐਕਸਪਲੋਰ ਮਾਰਕੀਟ, ਤਾਂ ਤੁਹਾਨੂੰ ਬਹੁਤ ਜ਼ਿਆਦਾ ਵਰਾਇਟੀ ਜਿਹੜੀ ਹੈ ਫਰਸ਼ੀ ਸਲਵਾਰ ਸੂਟ ਸੀ ਡੈਫੀਨੇਟਲੀ ਮਿਲ ਜਾਏਗੀ। ਓਕੇ, ਐਂਡ ਰੈਡੀ ਟੂ ਵੇਅਰ ਸਾੜੀਜ਼ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ। ਮਤਲਬ ਇੱਕ ਤਾਂ ਹੁੰਦਾ ਸਾੜੀ ਕਿ ਮਤਲਬ ਸਾਡੇ ਪੰਜਾਬ ਦੇ ਵਿੱਚ ਤਾਂ ਸਾੜੀ ਕੋਈ ਓਕੇਜ਼ਨ ਹੈ, ਕੋਈ ਵਿਆਹ ਸ਼ਾਦੀ, ਆਪਾਂ ਉੱਥੇ ਪਾਉਂਦੇ ਹਾਂ, ਆਪਾਂ ਨੋਰਮਲੀ ਨਹੀਂ ਪਾਉਂਦੇ ਜਿਵੇਂ ਕਿ ਦੂਸਰੀ ਸਟੇਟਸ ਦੇ ਵਿੱਚ ਲੋਕ ਪਾਉਂਦੇ ਨੇ। ਪਰ ਅੱਜ ਕੱਲ੍ਹ ਜਿਹੜੀਆਂ ਰੈਡੀ ਟੂ ਵੇਅਰ ਸਾੜੀਜ਼ ਦਾ ਟ੍ਰੈਂਡ ਹੈਗਾ ਨਾ, ਉਹ ਇੰਨਾ ਮਤਲਬ ਸੋਰਟਡ ਕਰਤੀ ਹੈ ਨਾ ਲੇਡੀਜ਼ ਦੀ ਜ਼ਿੰਦਗੀ ਸਾੜੀ ਨੂੰ ਲੈ ਕੇ, ਕਿ ਮਤਲਬ ਰੈਡੀ ਟੂ ਵੇਅਰ ਸਾੜੀਜ਼ ਮਾਰਕੀਟ ਦੇ ਵਿੱਚ ਸਾਨੂੰ ਇੱਦਾਂ ਵੀ ਨਹੀਂ ਕਰਨਾ ਪੈਣਾ ਕਿ ਸਾੜੀ ਲਈਏ ਅਤੇ ਆਪਾਂ ਕਿਸੇ ਕੋਲੋਂ ਤਿਆਰ ਕਰਾਈਏ। ਸੀਤੀ ਸਤਾਈ ਸਾੜੀ ਜਿਹੜੀ ਹੈ ਸਾਨੂੰ ਆਨਲਾਈਨ ਮਿਲ ਜਾਂਦੀ ਹੈ, ਮਾਰਕੀਟ ਦੇ ਵਿੱਚ ਵੀ ਮਿਲ ਜਾਂਦੀ ਹੈ। ਮਤਲਬ ਨਾ ਪਲੀਟਸ ਬਣਾਉਣ ਦੀ ਟੈਨਸ਼ਨ, ਨਾ ਸੇਫਟੀ ਪਿੰਸ ਦੀ ਝੰਝਟ, ਬਸ ਪਾਓ ਅਤੇ ਤਿਆਰ ਹੋ ਜਾਓ ਝਟਪਟ ਫਟਾਫਟ, ਜਿਵੇਂ ਕਿ ਕੋਈ ਕੁੜਤੀ ਪਾਈ ਹੈ, ਜਸਟ ਲਾਈਕ ਦੈਟ, ਜਿਵੇਂ ਕਿ ਕੋਈ ਫਟਾਫਟ ਲਹਿੰਗਾ ਚੋਲੀ ਪਾਈ ਹੈ, ਇਸ ਤਰੀਕੇ ਨਾਲ ਸਾੜੀ ਜੋ ਹੈ ਉਹ ਰੈਡੀ ਟੂ ਵੇਅਰ ਮਾਰਕੀਟ ਤੋਂ ਮਿਲਦੀ ਹੈ ਇੱਕਦਮ ਸੀਤੀ ਸਤਾਈ।

ਵੈਲ ਇੰਨੀਆਂ ਸਾਰੀਆਂ ਡਰੈਸਿਸ, ਇੰਨੇ ਸਾਰੇ ਆਊਟਫਿਟਸ ਚੇਂਜ ਕੀਤੇ ਸੀ ਨਾ ਹੇਮਾ ਮਾਲਿਨੀ ਨੇ ਇਸ ਗਾਣੇ ਦੇ ਵਿੱਚ, ਕਿ ਬਾਈ ਗੋਡ ਦੀ ਕਸਮ, ਐਕਚੁਅਲੀ ਡ੍ਰੀਮ ਗਰਲ ਐਵੇਂ ਨਹੀਂ ਹੈ ਹੇਮਾ ਮਾਲਿਨੀ. ਹੇਮਾ ਮਾਲਿਨੀ ਦੀ ਜਿਹੜੀਆਂ ਅਦਾਵਾਂ ਨੇ ਉਸ ਟਾਈਮ ਦੀ ਮੂਵੀਜ਼ ਤੋਂ ਲੈ ਕੇ ਥਰੂ ਆਊਟ, ਅਫਕੋਰਸ ਉਹਨਾਂ ਨੂੰ ਐਕਚੁਅਲ ਡ੍ਰੀਮ ਗਰਲ ਬਣਾਉਂਦੀਆਂ ਨੇ. ਆਕਾਸ਼ਵਾਣੀ ਫਿਲਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਟਰਸ ਵਿਦ ਮੀ ਆਰ ਜੇ ਗਰਿਮਾ. ਸੋ ਬਾਈ ਦ ਵੇ, ਡ੍ਰੀਮ ਗਰਲ ਫਿਲਮ ਦੇ ਵਿੱਚ ਬਹੁਤ ਬਿਊਟੀਫੁਲ ਕੈਮਿਸਟਰੀ ਜੋ ਹੈ ਹੇਮਾ ਮਾਲਿਨੀ ਐਂਡ ਧਰਮੇਂਦਰ ਦੀ ਦੇਖੀ ਗਈ ਸੀ. ਫਿਲਹਾਲ ਜਿਸ ਤਰੀਕੇ ਨਾਲ ਜਿਵੇਂ ਕਿਸ਼ੋਰ ਦਾ ਨੇ ਡ੍ਰੀਮ ਗਰਲ ਗਾਣਾ ਗਾਇਆ, ਉਸੇ ਤਰੀਕੇ ਨਾਲ ਮੁਹੰਮਦ ਰਫੀ ਜੋ ਨੇ ਆਪਣੇ ਸਪਨੋ ਕੀ ਰਾਣੀ ਕੋ ਜਿਸ ਕਦਰ ਉਹਨਾਂ ਨੇ ਢੂੰਡਾ ਇਸ ਗਾਣੇ ਮੇਂ, ਬਾਈ ਗੋਡ ਦੀ ਕਸਮ ਅੱਜ ਤੱਕ ਗਾਣਾ ਜੋ ਹੈ ਨਾ ਉਹ ਸਾਡੇ ਜ਼ਿਹਨ ਦੇ ਵਿੱਚ ਬਸ ਛਪਿਆ ਹੋਇਆ ਹੈ ਅਤੇ ਦਿਲਾਂ ਦੇ ਵਿੱਚ ਤਾਂ ਬਹੁਤ ਗਹਿਰੀ ਸਟੈਂਪ ਲਗਾ ਚੁੱਕਿਆ ਹੋਇਆ ਹੈ. ਸੋ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇੱਕ ਹੋਰ ਇੱਦਾਂ ਦਾ ਹੀ ਐਸੀ ਵਾਈਬ ਨੂੰ ਦਿੰਦਾ ਹੋਇਆ ਗਾਣਾ, ਮੇਰੇ ਸਪਨੋ ਕੀ ਰਾਣੀ ਕਬ ਆਏਗੀ ਤੂੰ. ਸੋ ਗਾਣਾ ਫਿਲਹਾਲ ਚੱਲਿਆ ਆ ਰਿਹਾ ਤੁਹਾਡੇ ਵੱਲ, ਇੰਜੋਏ ਕਰੋ ਇਨ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ FM ਰੇਨਬੋ.

0: ਨਵੀਂ ਟਰਮੀਨਲ ਇਮਾਰਤ ਮੁਸਾਫਰਾਂ ਲਈ ਇੱਕ ਸੁਚਾਰੂ ਅਤੇ ਆਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰੇਗੀ। ਇਸ ਨਾਲ ਇਲਾਕੇ ਵਿੱਚ ਸੈਰ ਸਪਾਟੇ, ਕਾਰੋਬਾਰ ਅਤੇ ਰੁਜ਼ਗਾਰ ਨੂੰ ਉਤਸ਼ਾਹ ਮਿਲੇਗਾ। ਸ੍ਰੀ ਮੋਦੀ ਨੇ ਸੋਧੀ ਹੋਈ ਉਡਾਣ ਯੋਜਨਾ ਵੀ ਸ਼ੁਰੂ ਕੀਤੀ ਜੋ ਖੇਤਰੀ ਸੰਪਰਕ ਅਤੇ ਹਵਾਬਾਜ਼ੀ ਖੇਤਰ ਨੂੰ ਹੁਲਾਰਾ ਦੇਵੇਗੀ। ਦੇਸ਼ ਦੇ ਸਿਵਲ ਹਵਾਬਾਜ਼ੀ ਖੇਤਰ ਵਿੱਚ ਇਸ ਅਹਿਮ ਪਹਿਲਕਦਮੀ ਨਾਲ ਉੜੇ ਦੇਸ਼ ਕਾ ਆਮ ਨਾਗਰਿਕ ਸਕੀਮ ਨੂੰ ਹੋਰ ਬਲ ਮਿਲੇਗਾ। 28,840 ਕਰੋੜ ਰੁਪਏ ਦੀ ਵੰਡ ਨਾਲ ਇਸ ਯੋਜਨਾ ਦਾ ਉਦੇਸ਼ ਅਗਲੇ 10 ਸਾਲਾਂ ਵਿੱਚ ਹਵਾਬਾਜ਼ੀ ਅਗਵਾਈ ਵਾਲੇ ਵਿਕਾਸ ਦੇ ਅਗਲੇ ਪੜਾਅ ਨੂੰ ਗਤੀ ਪ੍ਰਦਾਨ ਕਰਨਾ ਹੈ। ਅੱਜ ਸ਼ਾਮੀ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਲਈ ਰਵਾਨਾ ਹੋਣਗੇ, ਜਿੱਥੇ ਉਹ ਸਾਨੰਦ ਵਿੱਚ CG ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਦਾ ਉਦਘਾਟਨ ਕਰਨਗੇ। ਇਹ ਭਾਰਤ ਦੇ ਸੈਮੀ ਕੰਡਕਟਰ ਨਿਰਮਾਣ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਪ੍ਰੋਜੈਕਟ ਇੰਡੀਆ ਸੈਮੀ ਕੰਡਕਟਰ ਮਿਸ਼ਨ ਤਹਿਤ ਪ੍ਰਵਾਨਿਤ ਪਹਿਲੇ 4 ਵਿੱਚੋਂ ਇੱਕ ਹੈ ਅਤੇ ਇਸ ਨੂੰ 7,500 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਅਧਾਰਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ UAPA ਤਹਿਤ ਦਹਿਸ਼ਤਗਰਦ ਐਲਾਨਿਆ ਹੈ। ਇਹ ਵਿਅਕਤੀ ਜੈਸ਼ ਏ ਮੁਹੰਮਦ, ਲਸ਼ਕਰ ਏ ਤੋਇਬਾ ਅਤੇ ਹੋਰ ਧੜਿਆਂ ਨਾਲ ਜੁੜੇ ਹੋਏ ਸਨ। ਜੰਮੂ ਕਸ਼ਮੀਰ ਵਿੱਚ ਘੁਸਪੈਠ, ਭਰਤੀ, ਹਥਿਆਰਾਂ ਦੀ ਸਪਲਾਈ ਅਤੇ ਹਮਲਿਆਂ ਦੀ ਯੋਜਨਾ ਬਣਾਉਣ ਸਮੇਤ ਵੱਖ ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਗਿਆ ਹੈ। ਇਸ ਨਾਲ ਰਾਸ਼ਟਰੀ ਜਾਂਚ ਏਜੰਸੀ NIA ਵਰਗੀਆਂ ਜਾਂਚ ਏਜੰਸੀਆਂ ਨੂੰ ਇਹਨਾਂ ਦਹਿਸ਼ਤਗਰਦਾਂ ਦੀ ਫੰਡਿੰਗ ਅਤੇ ਹਥਿਆਰਾਂ ਦੀ ਵਿਕਰੀ 'ਤੇ ਪਾਬੰਦੀ ਲਾਉਣ ਅਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਅਧਿਕਾਰ ਮਿਲ ਜਾਏਗਾ। UAPA ਐਕਟ ਵਿੱਚ ਸੋਧ ਕੇਂਦਰ ਸਰਕਾਰ ਨੂੰ ਸੰਗਠਨਾਂ ਦੇ ਨਾਲ ਨਾਲ ਵਿਅਕਤੀਆਂ ਨੂੰ ਦਹਿਸ਼ਤਗਰਦ ਐਲਾਨਣ ਦਾ ਅਧਿਕਾਰ ਦਿੰਦੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਪੂਰਾ ਹੋ ਜਾਏਗਾ। ਗੁਜਰਾਤ ਵਿੱਚ ਚੱਲ ਰਹੇ ਵੱਖ ਵੱਖ ਰੇਲ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਹਿਮਦਾਬਾਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਮੁੰਬਈ ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਨਿਰਮਾਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਗੁਜਰਾਤ ਸੈਕਸ਼ਨ ਵਿੱਚ 80% ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਉਹਨਾਂ ਅੱਗੇ ਕਿਹਾ ਕਿ ਤੇਜ਼ ਰਫ਼ਤਾਰ ਰੇਲ ਨੈੱਟਵਰਕ ਨੂੰ ਪੜਾਵਾਰ ਢੰਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
1: ਬੁਲੇਟ ਟ੍ਰੇਨ ਕਾ ਕੰਸਟਰਕਸ਼ਨ ਵੀ ਬਹੁਤ ਤੇਜ਼ੀ ਸੇ ਚੱਲ ਰਹਾ ਹੈ ਔਰ ਅਗਲੇ ਸਾਲ ਸੂਰਤ ਸੇ ਬਿਲੀਮੋਰਾ ਕਾ ਪਹਿਲਾ ਸੈਕਸ਼ਨ ਆਰੰਭ ਕਰੇਂਗੇ, ਉਸਕੇ ਬਾਅਦ ਮੈਂ ਵਾਪਿਸ ਸੇ ਸੂਰਤ ਕਾ ਸੈਕਸ਼ਨ ਆਰੰਭ ਕਰੇਂਗੇ, ਉਸਕੇ ਬਾਅਦ ਮੈਂ ਵਾਪਿਸ ਸੇ ਅਹਿਮਦਾਬਾਦ ਕਾ ਪੂਰਾ ਕੰਪਲੀਟ ਕਰੇਂਗੇ, ਫਿਰ ਅਹਿਮਦਾਬਾਦ ਸੇ ਠਾਣੇ ਔਰ ਉਸਕੇ ਬਾਅਦ ਮੈਂ ਅਹਿਮਦਾਬਾਦ ਸੇ ਮੁੰਬਈ। ਇਸ ਤਰ੍ਹਾਂ ਸੇ ਸੈਕਸ਼ਨ ਬਾਏ ਸੈਕਸ਼ਨ, ਫੇਜ਼ ਬਾਏ ਫੇਜ਼ 2029 ਕੇ ਐਂਡ ਤੱਕ ਕੰਪਲੀਟ ਕਰੇਂਗੇ ਪ੍ਰੋਜੈਕਟ। ਬਹੁਤ 80% ਕਾਮ ਗੁਜਰਾਤ ਕੇ ਖੇਤਰ ਮੇਂ ਕੰਪਲੀਟ ਹੋ ਚੁੱਕਾ ਹੈ ਔਰ ਬਹੁਤ ਹੀ ਅੱਛੀ ਪ੍ਰੋਗਰੈਸ।
0: ਮੰਤਰੀ ਨੇ ਅਹਿਮਦਾਬਾਦ ਬੁਲੇਟ ਟ੍ਰੇਨ ਸਟੇਸ਼ਨ ਵਾਲੀ ਥਾਂ 'ਤੇ ਇੰਜੀਨੀਅਰਾਂ ਅਤੇ ਨਿਰਮਾਣ ਟੀਮਾਂ ਨਾਲ ਗੱਲਬਾਤ ਵੀ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਤਹਿਤ ਗਿਣਤੀ ਫਾਰਮ ਜਮ੍ਹਾਂ ਕਰਵਾਇਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀਆਂ, ਵੋਟਰ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ BLO ਨੇ ਉਪ ਰਾਸ਼ਟਰਪਤੀ ਭਵਨ ਵਿਖੇ SIR ਅਧੀਨ ਚੱਲ ਰਹੀ ਗਣਨਾ ਪ੍ਰਕਿਰਿਆ ਵਿੱਚ ਸਹਾਇਤਾ ਪ੍ਰਦਾਨ ਕੀਤੀ। ਸ੍ਰੀ ਰਾਧਾ ਕ੍ਰਿਸ਼ਨਨ ਨੇ ਸਾਰੇ ਯੋਗ ਵੋਟਰਾਂ ਨੂੰ ਇਸ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਇਜ਼ਰਾਈਲ ਵਿਚਕਾਰ ਦੁਵੱਲਾ ਨਿਵੇਸ਼ ਸਮਝੌਤਾ BIA ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਸਮਝੌਤੇ 'ਤੇ ਪਿਛਲੇ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਦਸਤਖਤ ਕੀਤੇ ਗਏ ਸਨ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਸਮਝੌਤਾ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਸੁਰੱਖਿਅਤ ਨਿਵੇਸ਼ ਵਾਤਾਵਰਣ ਨੂੰ ਯਕੀਨੀ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ। ਮੰਤਰਾਲੇ ਨੇ ਕਿਹਾ ਕਿ BIA ਨਾਲ ਸਰਹੱਦ ਪਾਰ ਨਿਵੇਸ਼ ਗਤੀਵਿਧੀਆਂ ਨੂੰ ਹੁਲਾਰਾ ਮਿਲਣ ਅਤੇ ਭਾਰਤ ਅਤੇ ਇਜ਼ਰਾਈਲ ਵਿਚਕਾਰ ਆਰਥਿਕ ਭਾਈਵਾਲੀ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਇਰਾਨ ਦੇ ਸਾਬਕ ਸਰਵਉੱਚ ਨੇਤਾ ਆਇਤੁੱਲਾ ਸੈਯਦ ਅਲੀ ਖਮੇਨਈ ਨੂੰ ਸਪੁਰਦੇ ਖਾਕ ਕਰਨ ਲਈ 6 ਦਿਨਾਂ ਸਰਕਾਰੀ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਸਮਾਗਮ ਲਈ ਵਿਆਪਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧ ਕੀਤੇ ਗਏ ਨੇ, ਜਿਸ ਵਿੱਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਭਾਰਤ ਦੀ ਨੁਮਾਇੰਦਗੀ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੇਟਾ ਨੇ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮਾਰਗਰੇਟਾ ਨੇ ਕਿਹਾ ਕਿ ਉਹਨਾਂ ਨੇ ਸਰਕਾਰ ਅਤੇ ਭਾਰਤ ਦੇ ਲੋਕਾਂ ਤਰਫੋਂ ਸ਼ਰਧਾਂਜਲੀ ਭੇਂਟ ਕੀਤੀ ਹੈ। ਇਰਾਨ ਦੇ ਮਰਹੂਮ ਸਰਵਉੱਚ ਆਗੂ ਨੂੰ ਸਪੁਰਦੇ ਖਾਕ ਕਰਨ ਨਾਲ ਸੰਬੰਧਿਤ ਪ੍ਰੋਗਰਾਮ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣਗੇ। ਇਸ ਮਹੀਨੇ ਦੀ 9 ਤਰੀਕ ਨੂੰ ਪਵਿੱਤਰ ਸ਼ਹਿਰ ਮਸ਼ਹਦ ਵਿੱਚ ਉਹਨਾਂ ਨੂੰ ਦਫਨਾਇਆ ਜਾਏਗਾ। ਇਸ ਤੋਂ ਬਾਅਦ 40 ਦਿਨਾਂ ਦਾ ਸਰਵਜਨਕ ਸੋਗ ਮਨਾਇਆ ਜਾਏਗਾ। ਫਰਾਂਸ ਵਿੱਚ 1947 ਤੋਂ ਬਾਅਦ ਜੂਨ ਸਭ ਤੋਂ ਗਰਮ ਮਹੀਨਾ ਰਿਹਾ ਹੈ। ਜ਼ਬਰਦਸਤ ਗਰਮੀ ਕਾਰਨ 22 ਤੋਂ 28 ਜੂਨ ਦਰਮਿਆਨ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ ਵਿੱਚ ਪਹਿਲੀ ਵਾਰ ਔਸਤ ਤਾਪਮਾਨ ਰਾਸ਼ਟਰੀ ਪੱਧਰ 'ਤੇ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ

0: ਇੱਥੇ ਟਰੱਸਟ ਨੇ ਸੋਮਵਾਰ ਨੂੰ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ ਜਿਸ ਵਿੱਚ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਮਾਲੀ ਮਾਮਲਿਆਂ 'ਤੇ ਚਰਚਾ ਕੀਤੀ ਜਾਏਗੀ। ਇਹਨਾਂ ਵਿੱਚ ਟਰੱਸਟ ਨੂੰ ਪ੍ਰਾਪਤ ਦਾਨ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੇ ਸਿੱਟੇ ਵੀ ਸ਼ਾਮਲ ਹੋਣਗੇ। ਮੀਟਿੰਗ ਦੇ ਏਜੰਡੇ ਵਿੱਚ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਵੱਲੋਂ ਦਿੱਤੇ ਗਏ ਅਸਤੀਫਿਆਂ 'ਤੇ ਵਿਚਾਰ ਕਰਨਾ ਸ਼ਾਮਲ ਹੈ। ਮੀਟਿੰਗ ਵਿੱਚ ਰਾਮ ਮੰਦਰ ਦੇ ਪ੍ਰਬੰਧਨ ਨਾਲ ਸੰਬੰਧਿਤ ਭਵਿੱਖ ਦੀ ਵਿਵਸਥਾ ਬਾਰੇ ਵੀ ਚਰਚਾ ਕੀਤੀ ਜਾਏਗੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਰਾਧਾ ਕ੍ਰਿਸ਼ਨਨ ਨੇ ਸਵਾਮੀ ਵਿਵੇਕਾਨੰਦ ਨੂੰ ਇੱਕ ਮਹਾਨ ਦੇਸ਼ ਭਗਤ ਅਤੇ ਦਾਰਸ਼ਨਿਕ ਦੱਸਿਆ। ਉਹਨਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੇਸ਼ ਦੇ ਸਦੀਵੀ ਗਿਆਨ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਵਾਮੀ ਵਿਵੇਕਾਨੰਦ ਦੇ ਆਦਰਸ਼ ਹਰ ਕਿਸੇ ਨੂੰ ਸਮਰਪਣ ਨਾਲ ਸੇਵਾ ਕਰਨ, ਚਰਿੱਤਰ ਦੇ ਸਰਵੋੱਚ ਮਿਆਰਾਂ ਨੂੰ ਬਣਾਈ ਰੱਖਣ ਅਤੇ ਰਾਸ਼ਟਰ ਨਿਰਮਾਣ ਵਿੱਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ, ਅਧਿਆਤਮਿਕਤਾ ਅਤੇ ਰਾਸ਼ਟਰੀ ਚੇਤਨਾ ਨੂੰ ਵਿਸ਼ਵ ਵਿਆਪੀ ਮਾਨਤਾ ਦਿਵਾਉਣ ਵਿੱਚ ਸਵਾਮੀ ਵਿਵੇਕਾਨੰਦ ਦਾ ਯੋਗਦਾਨ ਬੇਮਿਸਾਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਗਿਆਨ ਅਤੇ ਪ੍ਰੇਰਣਾਦਾਇਕ ਵਿਚਾਰ ਲੱਖਾਂ ਨੌਜਵਾਨਾਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ ਅਤੇ ਉਹਨਾਂ ਦੀਆਂ ਅਧਿਆਤਮਿਕ ਸਿੱਖਿਆਵਾਂ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਦੇਸ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੀਆਂ। ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ 'ਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਚੈਸਟਰਲੇ ਸਟ੍ਰੀਟ ਵਿੱਚ ਮੀਂਹ ਕਾਰਨ ਰੱਦ ਹੋ ਗਿਆ ਸੀ। ਤੀਜਾ ਮੈਚ 7 ਜੁਲਾਈ ਨੂੰ ਨੋਟਿੰਗਮ ਵਿੱਚ ਖੇਡਿਆ ਜਾਏਗਾ ਅਤੇ ਆਖਰੀ 2 ਮੈਚ ਬ੍ਰਿਸਟਲ ਅਤੇ ਸਾਊਥਹੈਂਪਟਨ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 3 ਮੈਚਾਂ ਦੀ 1 ਰੋਜ਼ਾ ਲੜੀ ਵੀ ਖੇਡੇਗਾ। ਉੱਤਰੀ ਰੇਲਵੇ ਦੀ ਜੰਮੂ ਡਿਵੀਜ਼ਨ ਨੇ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਜੰਮੂ ਤਵੀ ਰੇਲਵੇ ਸਟੇਸ਼ਨ 'ਤੇ ਵਿਆਪਕ ਪ੍ਰਬੰਧ ਕੀਤੇ ਨੇ। ਰੇਲਵੇ ਅਧਿਕਾਰੀਆਂ ਨੇ ਬੈਠਣ, ਰੋਸ਼ਨੀ, ਪੱਖੇ, ਕੂਲਰ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਨਾਲ ਲੈਸ ਇੱਕ ਮੁਸਾਫਰ ਉਡੀਕ ਖੇਤਰ ਸਥਾਪਿਤ ਕੀਤਾ ਹੈ। ਸਾਫ਼ ਸਫਾਈ ਬਣਾਈ ਰੱਖਣ ਲਈ ਸਫਾਈ ਕਰਮਚਾਰੀ 24 ਘੰਟੇ ਤੈਨਾਤ ਰਹਿੰਦੇ ਨੇ ਅਤੇ ਰੇਲ ਗੱਡੀਆਂ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ। ਸਟੇਸ਼ਨ 'ਤੇ ਇੱਕ 24 ਘੰਟੇ ਚੱਲਣ ਵਾਲਾ ਹੈਲਪ ਡੈਸਕ ਵੀ ਕਾਇਮ ਕੀਤਾ ਗਿਆ ਜਿੱਥੇ ਰੇਲਵੇ ਕਰਮਚਾਰੀ ਸਕਾਊਟਸ ਅਤੇ ਗਾਈਡਸ ਨਾਲ ਸ਼ਰਧਾਲੂਆਂ ਨੂੰ ਗੱਡੀਆਂ ਦੀ ਸਮੇਂ ਸਾਰਨੀ, ਪਲੇਟਫਾਰਮ ਜਾਣਕਾਰੀ, ਡਾਕਟਰੀ ਸਹਾਇਤਾ ਅਤੇ ਹੋਰ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਭਾਰਤ ਨੇ ਭੂਚਾਲ ਪ੍ਰਭਾਵਿਤ ਵੈਨਜ਼ੂਏਲਾ ਲਈ ਭਾਰਤੀ ਫੌਜ ਦੀ ਇੱਕ ਵਿਸ਼ੇਸ਼ ਮੈਡੀਕਲ ਟੁਕੜੀ ਤਾਇਨਾਤ ਕੀਤੀ ਹੈ। ਵੈਨਜ਼ੂਏਲਾ ਦੇ ਵਿਦੇਸ਼ ਮੰਤਰੀ ਇਵਾਨ ਗਿਲ ਨੇ ਭੂਚਾਲ ਪੀੜਤਾਂ ਦੀ ਸਹਾਇਤਾ ਅਤੇ ਸਹਿਯੋਗ ਲਈ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ 'ਤੇ 480 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਅਧਾਰਤ 23 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ ਯੁਆਪਾ ਤਹਿਤ ਦਹਿਸ਼ਤਗਰਦ ਐਲਾਨਿਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਹਿਮਦਾਬਾਦ ਅਤੇ ਮੁੰਬਈ ਨੂੰ ਜੋੜਨ ਵਾਲਾ ਸਮੁੱਚਾ ਹਾਈ ਸਪੀਡ ਰੇਲ ਕੋਰੀਡੋਰ 2029 ਦੇ ਅਖੀਰ ਤੱਕ ਪੂਰਾ ਹੋ ਜਾਏਗਾ। ਭਾਰਤ ਅਤੇ ਇਜ਼ਰਾਈਲ ਵਿਚਕਾਰ ਦਵੱਲਾ ਨਿਵੇਸ਼ ਸਮਝੌਤਾ BIA ਅੱਜ ਤੋਂ ਲਾਗੂ ਹੋ ਗਿਆ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: X2.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਤੇ ਆਓ ਹੁਣ ਜਾਰੀ ਰੱਖਦੇ ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸੁਣਦੇ ਰਹੋ X2.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਜਨਮ ਫਿਲਹਾਲ ਤੁਹਾਡੀ ਆਪਣੀ ਦੋਸਤ ਆਰਜੇ ਗਰਿਮਾ ਨੂੰ ਤੁਸੀਂ ਦਿਓ ਇਜਾਜ਼ਤ, ਹੱਸਦੇ ਰਹੋ, ਵੱਜਦੇ ਰਹੋ ਤੇ ਸੁਣਦੇ ਰਹੋ ਤੁਹਾਡਾ ਆਪਣਾ ਐਫ ਐਮ ਰੇਨਬੋ।

ਜਦੋਂ ਮਨ ਤੇ ਕਾਬੂ ਪਾਉਣ ਦਾ ਇੱਕੋ ਇੱਕ ਜ਼ਰੀਆ ਲਿਖਣਾ ਹੋਵੇ। ਸਭ ਪਾਸਿਓਂ ਇਕੱਲੇ ਹੋਵੋ ਤੇ ਉਸ ਇਕੱਲੇਪਣ ਨੂੰ ਮੰਨਣਾ ਵੀ ਆਉਂਦਾ ਹੋਵੇ। ਜਦੋਂ ਕੁਦਰਤ ਦੇ ਨੇੜੇ ਬੈਠੇ ਹੋਵੋ ਤੇ ਕੋਈ ਡਿਸਟਰਬ ਕਰਨ ਵਾਲਾ ਵੀ ਨਾ ਹੋਵੇ। ਜਦੋਂ ਘਰ ਦੀ ਸਭ ਤੋਂ ਸੋਹਣੀ ਸਪੇਸ ਤੁਹਾਡਾ ਸਟੱਡੀ ਟੇਬਲ ਹੋਵੇ। ਜਦੋਂ ਕਾਗਜ਼ ਕਲਮ ਨੂੰ ਦੇਖ ਕੇ ਚਾਹ ਚੜ੍ਹਦਾ ਹੋਵੇ ਤੇ ਉੱਪਰੋਂ ਇਹ ਬਾਰਿਸ਼ ਦਾ ਮੌਸਮ ਹੋਵੇ ਤਾਂ ਫਿਰ ਖੁਦ ਬਖੁਦ ਮੂੰਹੋਂ ਨਿਕਲ ਜਾਂਦਾ ਹੈ, ਆਜ ਦਿਲ ਸ਼ਾਇਰ ਹੈ। ਆਜ ਦਿਲ ਸ਼ਾਇਰ ਹੈ ਪ੍ਰੋਗਰਾਮ ਲੈ ਕੇ ਮੈਂ ਕੁਸੁਮ ਹਾਜ਼ਰ ਹੋ ਗਈ ਹਾਂ ਜੀ। ਬਿਲਕੁਲ, ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਾਇਰੀ ਦੀਆਂ ਗੱਲਾਂ ਹੁੰਦੀਆਂ ਨੇ। ਤੁਸੀਂ ਵੀ ਆਪਣੀ ਲਿਖੀ ਹੋਈ ਜਾਂ ਆਪਣੀ ਮਨਪਸੰਦ ਸ਼ਾਇਰੀ ਸਾਨੂੰ ਭੇਜ ਸਕਦੇ ਹੋ। ਨੰਬਰ ਹੈ ਜੀ 9855-1010-27 9855-1010-27। ਸੋ ਵੱਖ ਵੱਖ ਪ੍ਰੋਗਰਾਮਾਂ ਦੇ ਨਾਲ ਮੈਂ ਤੁਹਾਡੇ ਨਾਲ ਬਣੀ ਰਹਾਂਗੀ। ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ ਤੋਂ ਬਾਅਦ 3 ਵਜੇ ਤੁਸੀਂ ਦਿੱਲੀ ਤੋਂ ਸੁਣਨਾ ਹੈ ਪ੍ਰੋਗਰਾਮ ਰੇਡੀਓ ਡਾਕਟਰ। 4 ਵਜੇ ਪ੍ਰੋਗਰਾਮ ਹੋਏਗਾ ਹੈਲੋ ਜਲੰਧਰ। 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ। 6 ਵਜੇ ਹੋਏਗਾ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ। ਸੋ ਸਾਰੇ ਪ੍ਰੋਗਰਾਮਾਂ ਨੂੰ ਇੰਜੋਏ ਕਰੋਗੇ ਤੁਸੀਂ ਮੇਰੇ ਯਾਨੀ ਕੁਸੁਮ ਦੇ ਨਾਲ।

ਆਕਾਸ਼ਵਾਣੀ ਜਲੰਧਰ ਤੋਂ ਸੁਣੋ ਆਈਸੀਸੀ ਟੀ20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਬਲਵਿੰਦਰ ਸਰਾਂ ਜੀ ਨੇ ਸਾਨੂੰ ਮੈਸੇਜ ਭੇਜਿਆ ਕਿ ਨਾ ਜਾਣੇ ਕਿਉਂ ਅਭੀ ਆਪਕੀ ਯਾਦ ਆ ਗਈ, ਮੌਸਮ ਕਿਆ ਬਦਲਾ, ਬਰਸਾਤ ਆ ਗਈ, ਮੈਨੇ ਛੂ ਕਰ ਦੇਖਾ ਬੂੰਦੋਂ ਕੋ ਤੋ ਹਰ ਬੂੰਦ ਮੇਂ ਤੇਰੀ ਤਸਵੀਰ ਨਜ਼ਰ ਆ ਗਈ।

0: ਖਾਨੇ ਉਂਝ ਤਾਂ ਦੋ ਹੀ ਤੇ ਨਜ਼ਰਾਂ ਨਿਕਲੀਆਂ ਵੱਖ ਵੱਖ ਹਰ ਇੱਕ ਚਟੋਣ ਨੂੰ ਪਰਤਾਂ ਨਿਕਲੀਆਂ ਬੋਲਣ ਦੀ ਖਾਣ ਪੀਣ ਦੀ ਪਹਿਨਣ ਦੀ ਵੱਖਰੀ ਇੱਕ ਮਹਿਜ਼ ਜਿਉਣ ਵਾਸਤੇ ਸ਼ਰਤਾਂ ਨਿਕਲੀਆਂ ਅੱਜ ਕੱਲ੍ਹ ਤੇਰੇ ਵੀ ਜ਼ਿਕਰ ਤੇ ਰਹਿੰਦਾ ਜੋ ਸਹਿਜ ਚਿੜ ਛੋਟੇ ਜਿਹੇ ਦਿਲ ਦੀਆਂ ਰਮਜ਼ਾਂ ਨਿਕਲੀਆਂ ਹੈ ਪਿਆਰ ਵੀ ਤੇ ਸਾਥ ਵੀ ਇੱਛਾ ਨਹੀਂ ਕੋਈ ਤੇਰੇ ਲਈ ਵੀ ਮੇਰੀਆਂ ਰਾਹਾਂ ਨਿਕਲੀਆਂ ਹਰ ਅੱਖ 'ਚ ਮੇਰਾ ਜੋ ਅਲੈਦਾ ਹੀ ਅਕਸ ਹੈ ਮੇਰੇ ਤੋਂ ਬਿਨ ਵੀ ਮੇਰੀਆਂ ਹੁੰਦਾ ਨਿਕਲੀਆਂ ਅੱਖਾਂ ਨੇ ਉਂਝ ਤਾਂ ਦੋ ਤੇ ਨਜ਼ਰਾਂ ਨਿਕਲੀਆਂ ਵੱਖ ਵੱਖ ਹਰ ਇੱਕ ਚਟੋਣ ਨੂੰ ਪਰਤਾਂ ਨਿਕਲੀਆਂ ਵਾਹਿਦ ਦੀ ਲਿਖੀ ਹੋਈ ਗਜ਼ਲ ਤੇ ਇਸ ਦੇ ਨਾਲ ਹੀ ਹੁਣ ਦਿਲਾਜ ਸ਼ਾਇਰ ਹੈ ਪ੍ਰੋਗਰਾਮ ਨੂੰ ਖਤਮ ਕਰਨ ਦਾ ਟਾਈਮ ਹੋ ਚੁੱਕਿਆ ਹੈ ਜੀ ਸਟੂਡੀਓ ਘੜੀ 'ਤੇ 2:58 ਤੇ 24:25 ਸੈਕਿੰਡ ਹੋ ਰਹੇ ਨੇ ਹੁਣ ਤਾਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਰੇਡੀਓ ਡਾਕਟਰ ਅਤੇ ਉਸ ਤੋਂ ਬਾਅਦ ਅਸੀਂ ਜੁੜਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈ ਹੈਲੋ ਜਲੰਧਰ ਪੂਰੇ 4 ਵਜੇ ਸੋ ਫਿਲਹਾਲ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ ਮੈਂ ਕੁਸੁਮ ਤੁਹਾਨੂੰ ਦੁਬਾਰਾ ਮਿਲਾਂਗੀ 4 ਵਜੇ
1: ਹਾਜ਼ਰ ਹੋ ਵਾਜ਼ਰ ਹੋ
2: ਤੇ ਸੁਣਦੇ ਰਹੋ
1: 102.7 FM
2: ਰੇਨਬੋ
1: ਲਾਈਵ ਹੈ

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਬਿਨੂ ਢਿੱਲੋਂ, ਤੁਸੀਂ ਸੁਣ ਰਹੇ ਹੋ FM ਰੇਨਬੋ।
1: ਸ਼ਾਮ ਦੇ 4 ਵਜ ਚੁੱਕੇ ਨੇ ਜੀ, ਤੇ ਤੁਸੀਂ ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ। ਮੈਂ ਹਾਂ ਕੁਸੁਮ ਤੁਹਾਡੇ ਨਾਲ। ਹੈਲੋ, ਜਲੰਧਰ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਤੇ ਇਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਤੇ ਤੁਹਾਡੇ ਫੋਨਾਂ 'ਚ ਆਲਰੇਡੀ ਸੇਵ ਨੇ, ਫਿਰ ਵੀ ਨਵੇਂ ਸਰੋਤਿਆਂ ਨੂੰ ਦੱਸ ਦਿੰਦੀ ਹਾਂ। 0181 43 41 170 ਜਾਂ ਫਿਰ 0181 43 41 174। ਸੋ ਹੈਲੋ ਜਲੰਧਰ ਪ੍ਰੋਗਰਾਮ।

0: ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਕਾਲਰ ਜੁੜ ਚੁੱਕੇ ਨੇ। ਹੈਲੋ
1: ਹੈਲੋ ਵਾਡੇ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਿਹਾ ਹੈ?
1: ਹਰਵਿੰਦਰ ਸਿੰਘ ਰੂਪਰਾਏ ਪਿੰਡ ਗਾਜ਼ੀਪੁਰ ਜਲੰਧਰ ਤੋਂ ਬੋਲਦਾ ਮੈਡਮ ਜੀ, ਬਹੁਤ ਦੇਰ ਬਾਅਦ ਆਇਆ ਜੀ ਤੁਸੀਂ ਰੇਡੀਓ ਤੇ।
0: ਹਾਂਜੀ ਸਰ, ਸ਼ੁਕਰੀਆ ਜੀ ਤੁਸੀਂ ਯਾਦ ਰੱਖਿਆ।
1: ਹਾਂਜੀ ਜੀ, ਬਹੁਤ ਦੇਰ ਆਇਆ ਉਹਦਾ ਤੁਹਾਨੂੰ, ਚਲੋ ਖਬਰਾਂ ਬਾਰੇ ਤੁਹਾਨੂੰ ਦੇਖ ਸੁਣ ਹੀ ਲਈਦਾ, ਤੁਹਾਡੀ ਖਬਰਾਂ ਸੁਣ ਲਈਦੀਆਂ।
0: ਹੋਰ ਰਵਿੰਦਰ ਜੀ ਠੀਕ ਠਾਕ ਹੋ?
1: ਬਹੁਤ ਵਧੀਆ, ਕਿਰਪਾ ਪਰਮਾਤਮਾ ਦੀ, ਮੈਡਮ ਸਭ ਤੇ ਕਿਰਪਾ ਬਣਾਈ ਰੱਖੇ ਪਰਮਾਤਮਾ, ਤੰਦਰੁਸਤੀ ਵਾਹਿਗੁਰੂ ਜੀ।
0: ਓਕੇ ਸਰ, ਤੇ ਕੀ ਕਰ ਰਹੇ ਸੀ ਇਸ ਟਾਈਮ?
1: ਬਸ ਮੈਂ ਚਾਹ ਪੀ ਕੇ ਹਟਿਆ ਸੀਗਾ ਤੇ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਿਹਾ ਜੀ ਬੈਠਾ। ਚਾਹ ਪਹਿਲਾਂ ਮੇਰਾ ਪੀ ਨਹੀਂ ਸੀ, ਮੈਂ ਕਿਹਾ 4 ਵਜੇ ਪ੍ਰੋਗਰਾਮ ਸ਼ੁਰੂ ਹੋਣਾ, 4 ਵਜੇ ਤੋਂ ਪਹਿਲਾਂ ਮੈਨੂੰ ਚਾਹ ਐਂਡ ਕਰਤਾ ਚਾਹ ਦਾ।
0: ਠੀਕ ਹੈ ਜੀ, ਤੇ ਜਦੋਂ ਫਿਰ ਇੱਦਾਂ ਬਾਰਿਸ਼ ਹੋ ਰਹੀ ਹੁੰਦੀ ਹੈ ਤੇ ਫਿਰ ਟਾਈਮ ਕਿਵੇਂ ਪਾਸ ਕਰਦੇ ਹੋ?
1: ਬਾਰਿਸ਼ ਮੈਡਮ ਸਾਡੇ ਹੋਈ ਨੀ ਮਾੜੀ ਮੋਟੀ, ਉਹ ਧੁੱਪ ਨੇ ਨਾ ਇੰਨੀ ਗਰਮੀ ਕਿਤੇ ਹੋ ਗਈ, ਬਹੁਤ ਜ਼ਿਆਦਾ ਹੋ ਗਈ। ਇੱਕ ਸਾਡੀ ਲਾਈਟ ਹੈ ਨੀ ਸੀ, 12 ਵਜੇ ਗਈ ਤੇ 3:30 ਪੌਣੇ 4 ਵਜੇ ਲਾਈਟ ਆਈ ਆ।
0: ਠੀਕ ਹੈ ਜੀ, ਠੀਕ ਹੈ, ਤੇ ਫਿਰ ਜ਼ਿਆਦਾਤਰ ਤੁਸੀਂ ਕਿਵੇਂ ਆਪਣਾ ਟਾਈਮ ਸਪੈਂਡ ਕਰਦੇ ਹੋ ਜੋ ਘਰ ਦੇ ਵਿੱਚ ਹੁੰਦੇ ਹੋ? ਜਦੋਂ ਬਹੁਤ ਸਾਰੇ ਲੋਕ ਕਹਿੰਦੇ ਨੇ ਸਾਡੇ ਕੋਲ ਤਾਂ ਟਾਈਮ ਹੀ ਹੈ ਨੀ ਜੀ।
1: ਨਹੀਂ ਨਹੀਂ ਜੀ, ਨਹੀਂ ਨਹੀਂ, ਆਪਣੇ ਆਪ ਨੂੰ ਬਿਜ਼ੀ ਰੱਖੋ, ਜਿਸ ਤੋਂ ਟਾਈਮ ਹੀ ਟਾਈਮ ਹੈ, ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ। ਜਦੋਂ ਵਿਹਲੇ ਬੰਦੇ ਨੇ ਕੁਛ ਹੀ ਨੀ ਕਰਨਾ, ਫਿਰ ਟਾਈਮ ਆਪ ਹੀ ਕਹਿਣਾ, ਟਾਈਮ ਹੀ ਨੀ ਪਾਸ ਹੁੰਦਾ, ਟਾਈਮ ਹੀ ਨੀ ਪਾਸ ਹੁੰਦਾ। ਆਪਣੇ ਆਪ ਨੂੰ ਬਿਜ਼ੀ ਰੱਖੋ, ਕੋਈ ਸਫਾਈ ਕਰ ਲਓ, ਕੋਈ ਕੁਛ ਕੋਈ ਕੁਛ ਕਰ ਲਓ, ਕੋਈ ਕੁਛ, 100 ਕੰਮ ਹੁੰਦੇ ਆ ਜੀ।
0: ਜੀ ਜੀ ਜੀ ਜੀ,
1: ਕੰਮ ਤਾਂ ਮੁੱਕਦੇ ਨੀ, ਬੰਦਾ ਮੁੱਕ ਜਾਂਦਾ, ਕੰਮ ਨੀ ਮੁੱਕਦੇ ਹੁੰਦੇ।
0: ਬਿਲਕੁਲ ਜੀ, ਤੇ ਅੱਜ ਗੀਤ ਕਿਹੜਾ ਸੁਣਨਾ ਹੈ?
1: ਗੀਤ ਮਾਤਾ ਜੀ ਸੁਣਾ ਦਿਓ, ਕੰਟ ਕਲੇਰ ਦਾ ਦਿਲ ਕਿਹੜਾ ਮੁੱਲ ਵੇਚਣਾ।
0: ਠੀਕ ਹੈ ਜੀ, ਤੇ ਤੁਸੀਂ ਆਪਣਾ ਖਿਆਲ ਰੱਖੋ ਤੇ ਗਾਣਾ ਇੰਜੋਏ ਕਰੋ, ਤੇ ਥੋੜੀ ਜਿਹੀ ਬਾਰਿਸ਼ ਤੁਹਾਡੇ ਵੱਲ ਵੀ ਭੇਜਦੇ ਆ, ਫਿਰ ਉਹ ਵੀ ਇੰਜੋਏ ਕਰਿਓ।
1: ਥੈਂਕ ਯੂ ਮੈਡਮ, ਥੈਂਕ ਯੂ। ਕੱਲ ਨੂੰ ਤਾਂ 9 ਤਰੀਕ ਦਾ ਦੱਸਿਆ, ਕਹਿੰਦੇ ਬਹੁਤ ਬਾਰਿਸ਼ ਆ, ਬਹੁਤ ਜ਼ਿਆਦਾ।
0: ਕੱਲ ਨੂੰ ਥੱਲੇ 7 ਹੈ, 5 ਆ, ਸੌਰੀ,
1: ਕੱਲ ਨੂੰ 5 ਆ। ਕੱਲ ਤੋਂ ਦੱਸਿਆ ਉਹਦਾ, ਉਹਨੇ ਮੁਸਤਾਜ ਮੁੰਡੇ ਦਾ ਫੋਨ ਆਇਆ ਸੀ।
0: ਅੱਛਾ ਜੀ,
1: ਕੱਲ ਤੋਂ 9 ਤਰੀਕ ਤੱਕ ਦੱਸਿਆ ਬਾਰਿਸ਼।
0: ਠੀਕ ਹੈ ਜੀ, ਠੀਕ ਹੈ, ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।

0: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ?
0: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
1: ਜੀ ਸੰਨੀ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਆਪਣੇ, ਕਿੱਦਾਂ ਦਾ ਹਾਲ ਚਾਲ ਤੁਹਾਡੇ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਬਾਰਿਸ਼ ਹੋ ਗਈ ਹੈ, ਮੌਸਮ ਠੰਡਾ ਹੋ ਗਿਆ, ਹਾਲ ਸੋਹਣੇ ਹੋ ਗਏ ਨੇ, ਉੱਤੋਂ ਤੁਹਾਡਾ ਫੋਨ ਆ ਗਿਆ।
0: ਅੱਜ ਤੁਸੀਂ ਆਏ ਹੋ ਤੇ ਬਹੁਤ ਵਧੀਆ ਹੈ, ਤੇ ਨਾਲੇ ਬਾਰਿਸ਼ ਵੀ ਤਾਂ ਹੀ ਆਈ ਅੱਜ।
1: ਦੇਖ ਲਓ, ਜਲੰਧਰ ਨੂੰ ਆਈ ਮੈਂ ਬਾਰਿਸ਼ ਲੈ ਕੇ।
0: ਹਾਂਜੀ ਹਾਂਜੀ, ਬਾਕੀ ਤੁਸੀਂ ਹੁਣ ਇੱਧਰ ਨੂੰ ਆ ਤੇ ਮੈਂ ਤੁਹਾਨੂੰ ਪਕੌੜੇ ਖਵਾਉਂਦੇ ਆ ਗਰਮਾ ਗਰਮ ਜੀ।
1: ਠੀਕ ਹੈ ਜੀ, ਤੁਸੀਂ ਰੇਡੀਓ ਸੁਣਦੇ ਹੋਏ ਪਕੌੜੇ ਖਾਓਗੇ ਤੇ ਸਾਨੂੰ ਆਪੇ ਸਵਾਦ ਆ ਜਾਣਾ।
0: ਹਾਂਜੀ ਹਾਂਜੀ ਮੈਡਮ ਜੀ, ਤੇ ਛੇਤੀ ਛੇਤੀ ਮੈਡਮ ਜੀ ਆਇਆ ਕਰੋ।
1: ਠੀਕ ਹੈ ਜੀ, ਠੀਕ ਹੈ। ਤੇ ਸਨੀ ਜੀ, ਬਹੁਤ ਲੋਕ ਇਹ ਕਹਿ ਦਿੰਦੇ ਨੇ, ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਨਾ ਵੀ ਤੁਸੀਂ ਫੋਨ ਨਹੀਂ ਕਰਦੇ ਜਾਂ ਮਿਲਣ ਨਹੀਂ ਆਉਂਦੇ ਜਾਂ ਆਪਾਂ ਕੋਈ ਰੀਯੂਨੀਅਨ ਕਰ ਲਈਏ, ਉਹਨਾਂ ਦਾ ਇੱਕੋ ਹੀ ਗੱਲ ਹੁੰਦੀ ਹੈ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ। ਸੱਚੀ ਉਹ ਸਾਡੇ ਕੋਲ ਟਾਈਮ ਨਹੀਂ ਹੁੰਦਾ?
0: ਨਹੀਂ ਮੈਡਮ ਜੀ, ਟਾਈਮ ਤੇ ਕੱਢਣਾ ਚਾਹੀਦਾ ਜੀ, ਜੇ ਕੋਈ ਪਿਆਰ ਨਾ ਬੁਲਾਵੇ ਤੇ ਫਿਰ ਜਾਣਾ ਵੀ ਚਾਹੀਦਾ ਜੀ।
1: ਹਾਂ, ਹੈ ਨਾ।
0: ਬਾਕੀ ਅੱਜ ਕੱਲ ਤੇ ਤੁਹਾਨੂੰ ਪਤਾ ਲੋਕੀ ਸਾਰੇ ਮੋਬਾਈਲਾਂ ਦੇ ਵਿੱਚ ਹੀ ਖੁੱਬੇ ਹੋਏ ਆ।
1: ਬਿਲਕੁਲ,
0: ਤੇ ਟਾਈਮ ਕੱਢਣਾ ਜ਼ਰੂਰ ਚਾਹੀਦਾ ਜੀ।
1: ਤੇ ਜਦੋਂ ਇਦਾਂ ਬਾਰਿਸ਼ ਹੋ ਰਹੀ ਹੋਵੇ ਫਿਰ ਕੰਮ ਕਾਰ ਠੀਕ ਠਾਕ ਰਹਿੰਦਾ?
0: ਹਾਂਜੀ ਹਾਂਜੀ ਮੈਡਮ ਜੀ, ਫਿਰ ਠੀਕ ਠਾਕ ਰਹਿੰਦਾ ਕੰਮ ਜੀ।
1: ਠੀਕ ਹੈ, ਤੇ ਫਿਰ ਟਾਈਮ ਕਿਵੇਂ ਪਾਸ ਕਰਦੇ ਹੋ ਇਸ ਮੌਸਮ 'ਚ?
0: ਬਸ ਮੈਡਮ ਜੀ, ਤੁਹਾਡਾ ਰੇਡੀਓ ਦਾ ਸਾਥ ਹੈਗਾ, ਉਧਰੋਂ ਵਾਈਫ ਦਾ ਸਾਥ ਹੈਗਾ ਜੀ।
1: ਅੱਛਾ ਜੀ,
0: ਉਹ ਫਿਰ ਪਕੌੜੇ ਖਵਾਉਂਦੀ ਹੈ ਗਰਮਾ ਗਰਮ, ਤੇ ਫਿਰ ਬਸ ਚੱਲੀ ਜਾਂਦੀ ਜ਼ਿੰਦਗੀ ਜੀ।
1: ਇਹ ਤੁਹਾਡਾ ਵਧੀਆ ਹੈ ਨਾ ਵੀ ਵਾਈਫ ਦੀ ਤਾਰੀਫ ਵਿੱਚ ਕਰਦੇ ਹੋ, ਐ ਖੁਸ਼ ਹੋ ਜਾਂਦੀ ਹੈ, ਮਾੜੀ ਮੋਟੀ ਗੱਲਾਂ ਸ਼ਿਕਵਾ ਦੂਰ ਹੋ ਜਾਂਦਾ।
0: ਹਾਂਜੀ, ਹੁਣ ਜਿੱਦਾਂ ਤੁਸੀਂ ਕਹਿੰਦੇ ਟਾਈਮ ਕੱਢਣਾ ਚਾਹੀਦਾ, ਹੁਣ ਦੇਖੋ ਟਾਈਮ ਕੱਢ ਕੇ ਜਿਹੜਾ ਮੈਂ ਗੱਲ ਕਰ ਲੈਂਦੀ ਹਾਂ।
1: ਠੀਕ ਹੈ ਜੀ, ਸ਼ੁਕਰੀਆ। ਤੇ ਅੱਜ ਗੀਤ ਕਿਹੜਾ ਸੁਣਨਾ?
0: ਗੀਤ ਮੈਡਮ ਜੀ ਸਾਬਾ ਜੀ ਦਾ ਸੁਣਾ ਦਿਓ, ਕਰਕੇ ਫਲਾਹੀ ਆਵਾਂ।
1: ਠੀਕ ਹੈ ਜੀ, ਗੀਤ ਸੁਣੋ, ਪਕੌੜੇ ਖਾਓ, ਰੇਡੀਓ ਸੁਣਦੇ ਰਹੋ, ਸਾਨੂੰ ਯਾਦ ਰੱਖੋ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ।

0: ਹੈਲੋ ਜਲੰਧਰ ਪ੍ਰੋਗਰਾਮ ਚੱਲ ਰਿਹਾ ਜੀ ਮੈਂ ਹਾਂ ਕੁਸਮ ਤੁਹਾਡੇ ਨਾਲ ਔਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 0181 4173 ਜਾਂ ਫਿਰ 0181 4174 ਤੇ ਇਹ ਨੰਬਰ ਡਾਇਲ ਕਰਕੇ ਕੌਣ ਪਹੁੰਚੇ ਨੇ ਆਓ ਵੇਖਦੇ ਹਾਂ ਹੈਲੋ
1: ਹੈਲੋ ਕੁਸਮ ਮੈਡਮ ਜੀ ਨਮਸਕਾਰ ਜੀ
0: ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਕੌਣ ਬੋਲ ਰਿਹਾ
1: ਮੈਡਮ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਮੈਂ ਰਾਮ ਰੋਇਆ ਸ਼ਰਮਾ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਤੋਂ ਬੋਲਦਾ ਜੀ
0: ਹਾਂਜੀ ਸ਼ੁਕਰੀਆ ਜੀ ਸ਼ੁਕਰੀਆ ਫੋਨ ਕਰਨ ਦੇ ਲਈ ਕੀ ਕਰ ਰਹੇ ਸੀ ਰਾਮ ਲਵਾਇਆ ਜੀ
1: ਮੈਡਮ ਜੀ ਹੁਣ ਤਾਂ ਮੈਂ ਦਵਾਈਆਂ ਦਾ ਬੀਜੀ ਦਵਾਈਆਂ ਦੀ ਆਪਣੀ ਦੁਕਾਨ ਹੈ ਹੁਣ ਤਾਂ ਮੈਂ ਟਾਈਮ ਦਾ ਵਿਹਲਾ ਸੀ ਇਸ ਵੇਲੇ ਦਾ ਜੀ
0: ਅੱਛਾ ਜੀ ਠੀਕ ਹੈ
1: ਤੁਹਾਡਾ ਪ੍ਰੋਗਰਾਮ

0: ਇੰਜੋਏ ਕਰੀਦਾ ਜੀ, ਲਗਾਤਾਰ ਅਸੀਂ ਰੇਡੀਓ ਨਾਲ ਜੁੜੇ ਆ ਬਹੁਤ ਚਿਰ ਤੋਂ ਜੀ।
1: ਬਹੁਤ ਸ਼ੁਕਰੀਆ ਤੁਹਾਡਾ। ਤੇ
0: ਪ੍ਰੋਗਰਾਮ ਸਾਰੇ ਅਸੀਂ ਇੰਜੋਏ ਕਰੀਦੇ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਤੁਹਾਡੇ ਸਾਰੇ ਜੀ FM ਦੇ ਦੀਨ ਬੋਲੀ।
1: ਹੁਣ ਬਰਸਾਤਾਂ ਦੇ ਦਿਨ ਆਉਣ ਵਾਲੇ ਨੇ, ਲੋਕਾਂ ਨੂੰ ਬੁਖਾਰ ਜ਼ੁਕਾਮ ਹੋਣ ਵਾਲਾ ਤੇ ਦਵਾਈਆਂ ਦਾ ਕੰਮ ਵਧਣ ਵਾਲਾ।
0: ਟਾਈਮ
1: ਵਧੀਆ ਪਾਸ ਹੋ ਜਾਂਦਾ ਜੀ ਦੁਕਾਨ ਤੇ।
0: ਹਾਂਜੀ ਹਾਂਜੀ ਬਹੁਤ ਵਧੀਆ ਜੀ, ਮੇਰੇ ਬੇਟੇ ਹੁਣ ਜ਼ਿਆਦਾ ਜੀ, ਮੈਂ ਤਾਂ ਹੁਣ ਸਵੇਰੇ ਸਵੇਰੇ ਜਾਣਾ ਜੀ, ਸਵੇਰੇ ਤਾਂ ਸ਼ਾਮ ਤੋਂ ਘਰੇ ਹੋਈਦਾ।
1: ਠੀਕ ਹੈ, ਤੇ ਫਿਰ ਜਦੋਂ ਗਾਹਕ ਨਹੀਂ ਹੁੰਦੇ ਉਦੋਂ ਕਿਵੇਂ ਟਾਈਮ ਪਾਸ ਕਰਦੇ ਹੋ?
0: ਤੇ ਗਾਹਕ ਦੀਵੀਰ ਚੱਲਦੇ ਰਹਿੰਦੇ ਜੀ, ਸਾਨੂੰ ਹੁਣ 40 ਸਾਲ ਹੋ ਗਿਆ ਜਿਹੜੇ ਆਪਣੇ ਜਨਿਆਲੇ, ਮੇਰੀ ਦੁਕਾਨ ਹੈ ਬਹੁਤ ਪੁਰਾਣੀ ਹੈ ਜੀ।
1: ਜੀ ਜੀ ਜੀ ਜੀ
0: ਤੇ ਤਕਰੀਬਨ ਗਾਹਕ ਆਉਂਦੇ ਰਹਿੰਦੇ ਜੀ, ਆਈ ਚਲਾਈ ਚੱਲੀ ਰਹਿੰਦੀ ਬੰਦਿਆਂ ਦੀ।
1: ਇਹ ਵਧੀਆ ਵੀ ਤੁਸੀਂ ਨਾਲ ਮਰੀਜ਼ ਨੂੰ ਦਵਾਈ ਦੇ ਦਿੰਦੇ ਹੋ ਤੇ ਨਾਲ ਦੀ ਨਾਲ ਰੇਡੀਓ ਸੁਣਾ ਦਿੰਦੇ ਹੋ ਨਾ, ਸੰਗੀਤ ਸੰਗੀਤ ਵੀ ਹੋ ਜਾਂਦਾ।
0: ਰੇਡੀਓ ਦਾ ਮਨੋਰੰਜਨ ਹੋ ਜਾਂਦਾ ਜੀ, ਰੇਡੀਓ ਦਾ ਨਾਲ ਪਤਾ ਕੀ ਹੈ ਜੀ, ਬੰਦੇ ਦਾ ਧਿਆਨ ਨਹੀਂ ਭਟਕਦਾ, ਜੇ TV ਆਪਾਂ ਦੇਖਾਂਗੇ ਤਾਂ ਉਹਦਾ ਨਿਗਾਹ ਲਾਉਣੀ ਪੈਣੀ ਹੈ, ਤੇ ਇਹ ਰੇਡੀਓ ਨਾਲੇ ਆਪਣਾ ਕੰਮ ਵੀ ਕਰੀ ਜਾਓ, ਨਾਲੇ ਰੇਡੀਓ ਕੰਨਾਂ ਨਾਲ ਸੁਣੀ ਜਾਂਦਾ।
1: ਹਾਂ ਸਭ ਤੋਂ ਵਧੀਆ ਗੱਲ ਇਹ ਹੈ।
0: ਹਾਂਜੀ ਹਾਂਜੀ ਹਾਂਜੀ
1: ਠੀਕ ਹੈ ਜੀ। ਤੇ ਅੱਜ ਗੀਤ ਕਿਹੜਾ ਸੁਣਨਾ?
0: ਠੀਕ
1: ਹੈ ਜੀ, ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।

0: ਮਿਹਨਤ ਚਾਹੀਦੀ ਹੈ, ਟਾਈਮ ਚਾਹੀਦਾ ਨਾ ਵੀ ਅਸੀਂ ਟਾਈਮ ਕੱਢ ਕੇ ਫੋਨ ਕਰੀਏ।
1: ਹਾਂਜੀ
0: ਅੱਜ ਅਸੀਂ ਉਸੇ ਟਾਈਮ ਤੇ ਹੀ ਗੱਲ ਕਰ ਰਹੇ ਸੀਗੇ ਵੀ ਲੋਕ ਕਹਿ ਦਿੰਦੇ ਨੇ ਵੀ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ, ਪਰ ਤੁਹਾਡਾ ਜ਼ਿਆਦਾ ਟਾਈਮ ਫੋਨ ਤੇ ਜਾਂਦਾ ਹੈ, ਰੀਲਸ ਦੇਖਣ ਤੇ ਜਾਂਦਾ, ਪਰ ਉਦਾਂ ਤੁਸੀਂ ਕਹਿ ਦਿੰਦੇ ਆ ਵੀ ਸਾਡੇ ਕੋਲ ਟਾਈਮ ਹੈ ਨਹੀਂ।
1: ਹਾਂਜੀ ਹਾਂਜੀ
0: ਹੈ ਨਾ, ਉਹਦੇ ਤੇ ਕੀ ਕਹਿਣਾ ਚਾਹੋਗੇ?
1: ਬਸ ਕੰਮ ਕਾਰ ਦੇ ਵਿੱਚ ਆਪਣਾ ਸਵੇਰੇ 8 ਵਜੇ ਜਾਈਦਾ ਜੀ ਕੰਮ ਤੇ,
0: ਜੀ ਜੀ,
1: ਸ਼ਾਮ ਨੂੰ 5 ਵਜੇ ਜਾਈਦਾ।
0: ਹੂੰ,
1: ਤੇ ਫਿਰ ਬਾਕੀ ਜਿਹੜੇ ਘਰ ਦੇ ਕੰਮ ਹੁੰਦੇ ਆ ਮਾੜੇ ਮੋਟੇ,
0: ਹੂੰ,
1: ਜਾਂ ਮਾੜਾ ਮੋਟਾ ਮੋਬਾਈਲ ਮੂੰਹ ਦੇ ਲੈ, ਕਿਉਂਕਿ ਨੈੱਟ ਪਵਾਈ ਦਾ ਫਿਰ ਉਹ ਬੇਕਾਰ ਜਾਂਦਾ ਜੇ ਨਾ ਦੇਖੀਏ।
0: ਇਹ ਬੜਾ ਦੁੱਖ ਹੈ ਨਾ ਵੀ ਖਰਚਿਆ ਨੀ ਗਿਆ, ਨੈੱਟ ਪਵਾਇਆ ਸੀ ਉਹੀ ਚਲਾ ਗਿਆ। ਇਹ ਵੀ ਬੜੀ ਤਰਾਸਦੀ ਹੈ।
1: ਹਾਂਜੀ ਹਾਂਜੀ, ਘਰ ਦੇ ਦੇਖ ਲਈ ਜਰਾ।
0: ਠੀਕ ਹੈ ਰਕੇਸ਼ ਜੀ, ਘਰ ਘਰ ਤੁਹਾਡੇ ਘਰ ਚ ਕੌਣ ਕੌਣ ਨੇ ਜੀ?
1: ਮੈਂ ਮੇਰੀ ਵਾਈਫ, ਅਸੀਂ ਦੋਨੋਂ ਹੈ ਜੀ।
0: ਓਕੇ, ਠੀਕ ਹੈ, ਤੇ ਫਿਰ ਆਪਸ ਚ ਵਧੀਆ ਖੁਸ਼ ਰਹਿੰਦੇ ਹੋ?
1: ਹਾਂਜੀ ਹਾਂਜੀ ਯਾਰ, ਵਧੀਆ।
0: ਚਲੋ ਠੀਕ ਹੈ, ਔਨ ਏਅਰ ਤਾਂ ਨਹੀਂ ਕਹਿ ਰਹੇ?
1: ਹਾਂਜੀ,
0: ਔਨ ਏਅਰ ਤਾਂ ਨਹੀਂ ਕਹਿ ਰਹੇ ਵੀ ਹਾਂ ਵਧੀਆ, ਉਹ ਤੁਸੀਂ ਲੜਦੇ ਰਹਿੰਦੇ ਹੋ।
1: ਹਾਂਜੀ ਨਾ, ਵਧੀਆ ਜੀ, ਨਹੀਂ।
0: ਠੀਕ ਹੈ ਜੀ, ਤੇ ਅੱਜ ਕਿਹੜਾ ਗੀਤ ਸੁਣਨਾ?
1: ਉਮਰ ਵੀ ਹੈ 57-58 ਸਾਲ ਦੀ ਹੋ ਗਈ। ਬਸ ਆਪਣਾ ਘਰੇ ਇੰਜੋਏ ਕਰੀਆ, ਬੱਚੇ ਆਪਣੇ ਕੰਮ ਕਰਦੇ ਆ।
0: ਠੀਕ ਹੈ ਜੀ, ਚਲੋ ਵਧੀਆ, ਇੰਜੋਏ ਕਰਨ ਵਾਲੀ ਉਮਰ ਹੈ ਤਾਂ।
1: ਮੈਂ ਵੀ ਕਾਰਖਾਨੇ 'ਚ ਕੰਮ ਕਰਦਾ, ਸਵੇਰੇ 8 ਵਜੇ ਆਉਣਾ।
0: ਓਕੇ,
1: ਸ਼ਾਮ ਨੂੰ 5:30-5 ਵਜੇ ਜਾਂਦਾ ਆ।
0: ਠੀਕ ਹੈ ਠੀਕ ਹੈ,
1: ਅੱਜ ਲਾਈਟ ਗਈ ਹੋਈ ਹੈ, ਖਰਾਬ ਹੋਈ ਹੈ ਤਾਂ ਕਰਕੇ ਲੱਗ ਗਿਆ ਫੋਨ।
0: ਜੇ ਲਾਈਟ ਹੁੰਦੀ ਫਿਰ ਕੀ ਕਰਨਾ ਸੀ? ਠੀਕ ਹੈ ਜੀ, ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੇ ਇਸੇ ਤਰ੍ਹਾਂ ਰੇਨਬੋ ਦੇ ਨਾਲ ਜੁੜੇ ਰਹੋ, ਥੋੜਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ।

0: ਮਲੇਰਕੋਟਲਾ ਵਾਲਾ ਦੀ ਫਰਮਾਇਸ਼ ਤੇ ਅਸੀਂ ਸੁਣਿਆ ਗੀਤ ਸਜਣਾ ਵੇ ਸਜਣਾ ਤੇ ਅਗਲੀ ਫਰਮਾਇਸ਼ ਲੈ ਕੇ ਕੌਣ ਪਹੁੰਚਿਆ ਜੀ ਆਓ ਵੇਖਦੇ ਹਾਂ ਹੈਲੋ
1: ਨਾ ਸਤਾ ਗਰੀਬ ਕੋ ਗਰੀਬ ਰੋ ਦੇਗਾ ਜਬ ਸੁਣੇਗਾ ਮਾਲਿਕ ਫਰਿਆਦ ਉਸਕੀ ਜੜ ਸੇ ਖੋ ਦੇਗਾ ਮੈਡਮ ਜੀ ਨਮਸਕਾਰ
0: ਨਮਸਕਾਰ ਜੀ ਕੌਣ ਬੋਲ ਰਿਹਾ
1: ਸਤੀਸ਼ ਗੁਲਿਆਨੀ ਦਿਲਕੁਸ਼ਾ ਮਾਰਕੀਟ ਜਲੰਧਰ ਤੋਂ
0: ਜੀ ਸਤੀਸ਼ ਜੀ ਕੀ ਹਾਲ ਚਾਲ ਹੈ
1: ਹਾਲ ਚਾਲ ਮਾਲਾ ਜੀ ਤੁਹਾਡੀ ਗੈਰ ਹਾਜ਼ਰੀ ਹੈ
0: ਓਹੋ ਚਲੋ ਹਾਜ਼ਰੀ ਲੱਗ ਗਈ ਅੱਜ
1: ਤੁਹਾਨੂੰ ਜੁਰਮਾਨਾ ਪਏਗਾ ਮੈਡਮ ਮੇਰੇ
0: ਅੱਛਾ ਰੇਨਬੋ ਵਾਲੇ ਨੂੰ ਹੁਣ ਜੁਰਮਾਨੇ ਲਾਓਗੇ ਤੁਸੀਂ
1: ਅਰੇ ਮੈਡਮ ਲੇਟ ਆਉਣ ਦਾ ਜੁਰਮਾਨਾ ਲੱਗ ਸਕਦਾ ਸੀ ਸਕੂਲ ਜਦੋਂ ਜਾਂਦੇ ਸੀ ਤੇ ਉਹ ਕਹਿੰਦੇ ਸੀ ਬੈਚ ਤੇ ਖੜੇ ਹੋ ਜਾਓ
0: ਅਸੀਂ ਤੁਹਾਨੂੰ ਰੋਜ਼ ਅਸੀਂ ਤੁਹਾਨੂੰ ਰੋਜ਼ ਆਉਣ ਦਾ ਜੁਰਮਾਨਾ ਲਾਉਂਦੇ ਹਾਂ
1: ਓਹੋ ਬਰਬਰ ਹੋ ਗਿਆ ਚਲੋ ਬਰਾਬਰ ਹੋ ਗਿਆ ਜੀ ਠੀਕ ਹੈ ਅਸੀਂ ਅਸੀਂ ਵੀ ਗੁਨਾਹਗਾਰ ਹੈਗੇ ਫਿਰ ਤੁਹਾਡੇ
0: ਜੀ ਸਤੀਸ਼ ਜੀ ਕੀ ਕਰ ਰਹੇ ਸੀ
1: ਬਸ ਮੈਡਮ ਪਕੌੜੇ ਆ ਰਹੇ ਨੇ ਹੁਣੇ ਬਸਤੀ ਸੰਨੀ ਪਗੜੀ ਭੇਜ ਰਹੇ ਨੇ ਕਿ ਫੋਨ ਆਇਆ ਕਿ ਪਕੌੜੇ ਆ ਰਹੇ ਮੈਂ ਕਿਹਾ ਚਾਹ ਮੰਗਾਈ ਕਿ ਨਾ
0: ਠੀਕ ਹੈ ਮੈਂ ਜੀ ਕੰਮ ਕਰ ਕਿਵੇਂ ਚੱਲ ਰਿਹਾ
1: ਕੰਮ ਕਰ ਕਿਰਪਾ ਜੀ ਪਰਮਾਤਮਾ ਦੀ ਜੋ ਮਿਲੇ ਜਿੰਨਾ ਮਿਲੇ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ
0: ਸਤੀ ਜੀ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਆਸ ਪਾਸ ਏਦਾਂ ਦਾ ਬੰਦਾ ਹੈਗਾ ਕੋਈ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਟਾਈਮ ਖਰਾਬ ਕਰਦਾ ਰਹਿੰਦਾ ਹੈ ਕਿਸੇ ਪਾਸੇ ਸਹੀ ਪਾਸੇ ਨਹੀਂ ਲਾਉਂਦਾ ਟਾਈਮ ਨੂੰ
1: ਹੈਗਾ ਮੈਡਮ ਜੀ
0: ਹੈਗਾ ਕੀ ਕਰਦੇ ਰਹਿੰਦੇ ਹੋ ਸਾਰਾ ਦਿਨ
1: ਮੈਡਮ ਜੀ ਜਿੱਦਾਂ ਤੁਸੀਂ ਕਹਿੰਦੇ ਵੀ ਅਸੀਂ ਫੋਨ ਲਗਾਉਂਦੇ ਆ ਨਾ ਤੇ ਲੋਕੀ ਕਹਿੰਦੇ ਪਾਗਲ ਹੈਗੇ ਟਾਈਮ ਖਰਾਬ ਕਰਦੇ ਆ ਕਿਉਂਕਿ ਮੈਨੂੰ ਵੀ ਘੰਟਾ ਲੱਗਦਾ ਜੀ ਮਿਹਨਤ ਕਰਦੇ ਆ ਬਹੁਤ ਪਰਮਾਤਮਾ ਤੱਕ ਪਹੁੰਚਣਾ ਤੁਹਾਡੇ ਤੱਕ ਪਹੁੰਚਣਾ ਇੱਕ
0: ਠੀਕ
1: ਸਹੀ ਮੈਂ ਸਹੀ ਕਹਿ ਰਿਹਾ ਮੈਡਮ ਕਦੀ ਤੁਸੀਂ ਟਰਾਈ ਕਰਕੇ ਦੇਖੋ
0: ਪਰ ਚਲੋ ਇੰਨਾ ਸ਼ੁਕਰ ਹੈ ਵੀ ਸਾਡਾ ਤਾਂ ਨੰਬਰ ਹੈਗਾ ਤੁਹਾਡੇ ਕੋਲ ਰੱਬ ਦਾ ਤਾਂ ਨੰਬਰ ਵੀ ਹੈ ਨੀ
1: ਮੈਡਮ ਤੁਸੀਂ ਉਹਨੂੰ ਗੱਲ ਕਰਦੇ ਜੀ ਤਾਂ ਕਹਿੰਦੇ ਸਾਡੀ ਵਾਈਫ ਜਦ ਜਾਣਾ ਹੁੰਦਾ ਨਾ ਕਿਧਰੇ ਇਹਨਾਂ ਨੇ ਪਾਰਟੀ ਦੇ ਸਾਰੀਆਂ ਮਾਰੀਆਂ ਬੋਲ ਦਿੰਦੇ ਕਹਿੰਦੇ ਮੇਰੇ ਕੋਲ ਕੱਪੜੇ ਆ ਨੀ ਅਗਲੇ ਦਿਨ ਕਹਿ ਦਿੰਦੀ ਮੇਰੇ ਕੋਲ ਰੱਖਣ ਨੂੰ ਜਗ੍ਹਾ ਹੀ ਆ ਨੀ
0: ਠੀਕ ਹੈ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਟਾਈਮ ਦਾ ਸਹੀ ਮੈਨੇਜਮੈਂਟ ਟਾਈਮ ਦੀ ਕਿਵੇਂ ਕਰਨੀ ਚਾਹੀਦੀ
1: ਮੈਂ ਕਿਥੇ ਟਾਈਮ ਦੀ ਸਹੀ ਕਹਿੰਦਾ ਵਕਤ ਨੇ ਆਪਣੇ ਕੇ ਸਾਥ ਕਭੀ ਵਫਾ ਨਹੀਂ ਕੀਆ ਵਕਤ ਕੀ ਫਿਰ ਬਹੁਤ ਕਦਰ ਕਰਤਾ ਹੈ
0: ਬਿਲਕੁਲ
1: ਕਹਿੰਦਾ ਜ਼ਿੰਦਗੀ ਮੇਂ ਬਹੁਤ ਗਹਿਰੀ ਚੋਟ ਖਾਏ ਹੋ ਕਹਿੰਦਾ ਚੋਟ ਕਮ ਔਰ ਰੋਟੀ ਜ਼ਿਆਦਾ ਰੋਟੀ ਕਮ ਔਰ ਚੋਟ ਜ਼ਿਆਦਾ ਖਾਈ ਹੈ ਅਸੀਂ ਮੈਂ ਵਕਤ ਦੀ ਕਦਰ ਕਰਦੇ ਨਹੀਂ ਅਸੀਂ ਜਾਣ ਕੇ ਬਹਾਨੇ ਲਾ ਦਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਟਾਈਮ ਸਭ ਨਿਕਾਲਣਾ ਪੈਂਦਾ ਮੈਨੂੰ
0: ਠੀਕ ਹੈ ਜੀ ਠੀਕ
1: ਹੁਣ ਅਸੀਂ ਮੈਨੂੰ ਸਵੇਰੇ 4 ਵਜੇ ਉੱਠ ਕੇ ਸੈਰ ਤੇ ਜਾਈਦਾ
0: ਜੀ
1: ਹੁਣ ਲੋਕੀ ਕਹਿੰਦੇ ਨੇ ਯਾਰ ਤੁਸੀਂ ਕਿੱਦਾਂ ਉੱਠ ਜਾਂਦੇ ਹੋ ਸਾਡੀ ਤਾਂ ਨੀਂਦ ਹੀ ਨਹੀਂ ਖੁੱਲਦੀ ਏਸੀ ਚਲਾ ਕੇ ਲੋਕ ਸੁੱਤੇ ਹੁੰਦੇ ਨੇ ਇਹ ਟਾਈਮ ਮੈਡਮ ਮਿਹਨਤ ਅਗਰ ਤੁਸੀਂ ਪਹੁੰਚਣਾ ਮੰਜ਼ਿਲ ਤੇ ਤਾਂ ਮਿਹਨਤ ਕਰਨੀ ਪਏਗੀ
0: ਤੁਹਾਨੂੰ ਬਿਲਕੁਲ ਸਵੇਰ ਜਿਹੜੀ ਆ ਵਧੀਆ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਸ਼ੁਰੂ ਹੋ ਜਾਵੇ ਤਾਂ ਫਿਰ ਸਾਰਾ ਸਾਰੇ ਦਿਨ ਦਾ ਟਾਈਮ ਆਪੇ ਮੈਨੇਜ ਹੋ ਜਾਂਦਾ ਹੈ
1: ਇਹ ਤਾਂ ਮੈਡਮ ਤੁਸੀਂ ਮਿਸਾਲ ਲੈਣੀ ਹੈ ਤਾਂ ਆਲ ਇੰਡੀਆ ਰੇਡੀਓ ਤੋਂ ਲੈ ਸਕਦੇ ਹੋ ਮੈਂ ਕਦੀ ਨਹੀਂ ਸੁਣਿਆ ਕਿ ਅੱਜ ਬਾਰਿਸ਼ ਹੋ ਗਈ ਰਸਤੇ ਪਾਣੀ ਬੜਾ ਮੈਡਮ ਨਹੀਂ ਆ ਰਹੇ
0: ਬਿਲਕੁਲ ਬਿਲਕੁਲ
1: ਕਦੀ ਹੋਇਆ ਇੱਦਾਂ ਜ਼ਿੰਦਗੀ ਮੈਂ ਤਾਂ 70 ਸਾਲ ਹੋ ਗਏ ਸੁਣਦਿਆਂ ਮੈਂ 65 ਸਾਲ ਅੱਜ ਤੱਕ ਨਹੀਂ ਕਦੀ ਸੁਣਿਆ ਕਿ ਅੱਜ ਮੈਡਮ ਨਹੀਂ ਆਣਗੇ ਜੀ ਪ੍ਰੋਗਰਾਮ ਦੀ ਜਲੇ ਘਰ ਉੱਤੇ ਪਾਣੀ ਬਹੁਤ ਹੈਗਾ
0: ਬਿਲਕੁਲ ਭੁਚਾਲ ਆਵੇ ਨੇਰੀ ਆਵੇ ਜੋ ਮਰਜ਼ੀ ਹੋਵੇ ਪ੍ਰੋਗਰਾਮ ਤੇ ਆਏਗਾ
1: ਬਿਲਕੁਲ ਬਿਲਕੁਲ ਪਹੁੰਚਦੇ ਹੋ ਨਾ ਮੈਡਮ ਸਾਨੂੰ ਇੱਦਾਂ ਵਕਤ ਦੀ ਕਦਰ ਕਰਨੀ ਚਾਹੀਦੀ ਹੈ
0: ਜੀ ਸ਼ੁਕਰੀਆ ਜੀ ਤੁਸੀਂ ਨੇ ਸੁਣੀਆਂ ਗੱਲਾਂ ਕੀਤੀਆਂ ਤੇ ਗੀਤ ਕਿਹੜਾ ਸੁਣਨਾ
1: ਜੀ ਸਲਾਹ ਦਿਓ ਮੈਡਮ ਜੀ ਮਹਿਬੂਬ ਕੀ ਮਹਿੰਦੀ ਜਾਣੇ ਕਿ ਲੋਕ ਆਕਾਸ਼ਵਾਣੀ ਮੈਂ ਫੋਨ ਕੀਆ ਕਰਤੇ
0: ਸ਼ੁਕਰੀਆ ਜੀ ਫੋਨ ਕਰਨ ਦੇ ਲਈ ਬਹੁਤ ਬਹੁਤ
2: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ ਤੁਸੀਂ ਰੈਵਨਿਊ ਸ਼ੇਅਰਿੰਗ ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ ਆਪਣੀਆਂ ਅਰਜ਼ੀਆਂ ਜਲਦੀ ਭੇਜੋ ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ
3: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬਿਨੂ ਢਿੱਲੋਂ ਤੁਸੀਂ ਸੁਣ ਰਹੇ ਹੋ FM

0: ਹੈਲੋ ਜਲੰਧਰ ਪ੍ਰੋਗਰਾਮ ਚੱਲ ਰਿਹਾ ਜੀ, ਮੈਂ ਹਾਂ ਕੁਸੁਮ ਤੁਹਾਡੇ ਨਾਲ। ਟਾਈਮ ਹੋ ਚੁੱਕਿਆ ਹੈ ਜੀ 4:42 ਅਤੇ ਬਹੁਤ ਘੱਟ ਸਮਾਂ ਰਹਿ ਗਿਆ ਹੈ। ਤੁਸੀਂ ਵੀ ਕਾਲ ਕਰ ਸਕਦੇ ਹੋ 081-8342-170 'ਤੇ ਜਾਂ ਫਿਰ 081-8342-174 'ਤੇ। ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਿਹਾ?
1: ਮੈਡਮ ਮੈਂ ਜੰਗ ਬਹਾਦਰ ਫਾਰੂਕਨਗਰ ਜਲੰਧਰ ਜੀ।
0: ਜੀ ਜੰਗ ਬਹਾਦਰ ਜੀ, ਕੀ ਹਾਲ ਚਾਲ?
1: ਮੈਡਮ ਜੀ ਬਹੁਤ ਵਧੀਆ ਜੀ, ਤੁਸੀਂ ਸੁਣਾਓ ਮੈਡਮ ਜੀ?
0: ਹਾਂਜੀ ਠੀਕ ਹੈ ਜੀ, ਕੀ ਕਰ ਰਹੇ ਸੀ?
1: ਮੈਡਮ ਮੈਂ ਤੇ ਕੰਮ ਕਰ ਰਿਹਾ, ਨਾਲ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਜੀ।
0: ਠੀਕ ਹੈ,
1: ਬੜੇ ਮਜ਼ਾ ਆ ਰਿਹਾ ਜੀ
0: ਕੰਮ ਤੇ। ਹਾਂਜੀ
1: ਮੈਡਮ, ਗੀਤਾ ਦਾ ਆਨੰਦ ਦਾ ਮਜ਼ਾ ਲੈ ਰਹੇ ਜੀ।
0: ਠੀਕ ਹੈ ਜੀ, ਕੰਮ ਤੇ ਨਾਲ ਨਾਲ ਰੇਡੀਓ ਤੇ ਨਾਲ ਨਾਲ ਫੋਨ ਹੈ, ਇਹ ਤਿੰਨ ਚੀਜ਼ਾਂ ਕਿਵੇਂ ਮੈਨੇਜ ਕਰ ਲੈਂਦੇ ਹੋ ਬਈ?
1: ਮੈਂ ਤਾਂ ਮੈਡਮ ਬਹੁਤ ਵਧੀਆ ਸਾਡਾ ਟਾਈਮ ਪਾਸ ਹੁੰਦਾ ਰੇਡੀਓ ਦੇ ਸਹਾਰੇ ਜੀ।
0: ਜੀ ਫੋਨ ਤੇ ਸੁਣਦੇ ਹੋ ਰੇਡੀਓ ਜਾਂ ਫਿਰ ਰੇਡੀਓ ਰੱਖਿਆ ਹੋਇਆ?
1: ਮੈਂ ਰੇਡੀਓ ਰੱਖਿਆ ਹੋਇਆ, ਸਵੇਰ 9:30 ਆਈਦਾ ਤੇ 8:30-9 ਵਜੇ ਤੱਕ ਆਪਾਂ ਸੋਪ ਤੇ ਰਹੀਦਾ ਜੀ।
0: ਠੀਕ ਹੈ, ਤੇ ਜਦੋਂ ਫਿਰ
1: ਲਗਾਤਾਰ ਹੀ ਚੱਲਦਾ ਰਹਿੰਦਾ ਜੀ
0: ਫੋਨ ਕਰਨ ਦੇ ਲਈ, ਟਾਈਮ ਕੱਢਦੇ ਹੋ ਤਾਂ ਫਿਰ ਆਲੇ ਦੁਆਲੇ ਇਹ ਨਹੀਂ ਕਹਿੰਦਾ ਕੋਈ ਵੀ ਤੁਸੀਂ ਫੋਨ ਤੇ ਲੱਗੇ ਹੋ ਤੇ ਤੁਸੀਂ ਕੰਮ ਨਹੀਂ ਕਰਦੇ?
1: ਨਹੀਂ ਮੈਡਮ, ਕੋਈ ਵੀ ਕੰਮ ਹੈ ਸਾਨੂੰ ਟਾਈਮ ਤੇ ਕੱਢਣਾ ਪੈਣਾ ਮੈਡਮ ਜੀ।
0: ਚਲੋ ਇਹ ਵੀ ਤੁਹਾਡਾ ਰੇਡੀਓ ਨਾਲ ਪਿਆਰ ਹੈ ਕਿ ਤੁਸੀਂ ਫੋਨ ਕਰਨ ਲਈ ਟਾਈਮ ਕੱਢਦੇ ਹੋ।
1: ਹਾਂ ਮੈਂ ਕਾਫੀ ਦੇਰ ਦਾ ਟਰਾਈ ਕਰ ਰਹੀ, ਮਗਰ ਮੈਡਮ ਜੀ ਆਏ ਨੇ
0: ਜੀ
1: ਤੇ ਟਰਾਈ ਕਰਦੇ ਹਾਂ ਕਿ ਚਲੋ ਕੋਲ ਮਿਲ ਹੀ ਗਈ ਹੈ।
0: ਠੀਕ ਹੈ, ਤੇ ਜੰਗ ਬਹਾਦਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਸਾਡੇ ਕੋਲ ਇਹ ਗੱਲ ਹੁੰਦੀ ਹੈ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਪਰ ਸਾਨੂੰ ਟਾਈਮ ਅੱਛੇ ਤਰੀਕੇ ਮੈਨੇਜ ਨਹੀਂ ਕਰਨਾ ਆਉਂਦਾ, ਫਿਰ ਟਾਈਮ ਜਦੋਂ ਵੇਸਟ ਹੋ ਜਾਂਦਾ, ਦਿਨ ਲੰਘ ਜਾਂਦਾ, ਫਿਰ ਸਾਨੂੰ ਲੱਗਦਾ ਹੈ ਕਿ ਯਾਰ ਅੱਜ ਦਾ ਦਿਨ ਵੀ ਵੇਸਟ ਗਿਆ ਤੇ ਸਾਡੇ ਕੋਲ ਅਸੀਂ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਅਫਸੋਸ ਹੁੰਦਾ।
1: ਮੈਡਮ ਫਿਰ ਤਾਂ ਆਪਾਂ ਪਛਤਾ ਸਕਦੇ ਹਾਂ, ਕੋਈ ਵੀ ਕੰਮ ਹੈ ਸਾਨੂੰ ਟਾਈਮ ਕੱਢਣਾ ਹੀ ਪੈਣਾ ਹਰ ਤਰ੍ਹਾਂ ਹਰ ਹਾਲਤ ਵਿੱਚ।
0: ਜੀ ਜੀ ਜੀ, ਤੇ ਅੱਜ ਗੀਤ ਕਿਹੜਾ ਸੁਣਨੇ ਜੰਗ ਬਹਾਦਰ ਜੀ?
1: ਤੁਸੀਂ ਮੈਡਮ ਗੀਤ ਸੁਣਾ ਦਿਓ, ਹਰਭਜਨ ਮਾਨ ਦਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ।
0: ਠੀਕ ਹੈ ਜੀ, ਗੀਤ ਸੁਣੋ ਤੇ ਨਾਲ ਨਾਲ ਕੰਮ ਵੀ ਇੰਜੋਏ ਕਰੋ ਤੇ ਹੁਣ ਫੋਨ ਛੱਡ ਦਿਓ।
1: ਥੈਂਕ ਯੂ,
0: ਸ਼ੁਕਰੀਆ ਜੀ।

0: ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤਾਂ ਦੀਆਂ ਕਾਲਸ ਆ ਰਹੀਆਂ ਨੇ ਤੇ ਅਗਲੇ ਕਾਲਰ ਦੋਸਤ ਕੌਣ ਜੁੜੇ ਨੇ ਉਹ ਸੁਣਦੇ ਹਾਂ ਜੀ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਸ਼ੁਕਰ ਹੈ ਸ਼ੁਕਰ ਹੈ ਵੀ ਕਿਸੇ ਕੁੜੀ ਦੀ ਆਵਾਜ਼ ਸੁਣਨ ਨੂੰ ਮਿਲੀ ਹੈ।
1: ਮੈਂ ਇਹ ਕੁੜੀ ਨੂੰ ਤੁਹਾਡੀ ਬੜੀ ਚਿਰ ਦੀ ਗੱਲ ਕਰਨਾ ਚਾਹੁੰਦੀ ਸੀ, ਤੁਹਾਡੇ ਨਾਲ ਹਰ ਕੰਮ ਹੀ ਰੇਡੀਓ ਦੇ ਸੋਦੀ।
0: ਬੜੀ ਮਿਹਨਤ ਲਾ ਕੇ ਤੇ ਸ਼ਰਨ ਜੀ ਪਹੁੰਚ ਗਏ ਨੇ ਫੋਨ ਲਾ ਕੇ। ਹੈ
1: ਹਾਂਜੀ ਹਾਂਜੀ ਮੈਮ, ਫਿਰ ਮੇਨ ਤੇ ਇੱਦਾਂ ਕਰਨੀ ਵਧੀਆ ਸੀ।
0: ਕੀ ਬਾਤ ਹੈ, ਹੋਰ ਸ਼ਰਨ ਕੀ ਹਾਲ ਚਾਲ, ਠੀਕ ਠਾਕ ਹੋ?
1: ਬਸ ਤੁਹਾਡੇ ਨਾਲ ਗੱਲ ਹੋ ਗਈ, ਹਾਲ ਬਹੁਤ ਵਧੀਆ ਹੋ ਗਏ।
0: ਸਾਰਾ ਪਰਿਵਾਰ ਠੀਕ ਠਾਕ ਨੇ?
1: ਪਰਿਵਾਰ ਤਾਂ ਮੈਮ ਮੀਆਂ ਜੀ ਠੀਕ ਨੇ।
0: ਅੱਛਾ ਜੀ, ਠੀਕ ਹੈ ਠੀਕ ਹੈ। ਮੀਆਂ ਜੀ ਨੇ ਨੀ ਅੱਜ ਕਾਲ ਕੀਤੀ, ਕੀ ਗੱਲ?
1: ਮੈਮ ਮੀਆਂ ਜੀ ਗੱਲ ਕਰ ਲੈਣਗੇ ਸਾਨੂੰ।
0: ਠੀਕ ਹੈ,
2: ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਹੈ, ਹੁਣ ਮੇਰਾ ਵਾਦਾ ਰਿਹਾ, ਹੁਣ ਛੇਤੀ ਛੇਤੀ ਆਇਆ ਕਰਾਂਗੇ। ਠੀਕ ਹੈ। ਤੇ ਜਗਸੀਰ ਜੀ, ਅੱਜ ਅਸੀਂ ਟਾਈਮ ਦੀ ਗੱਲ ਕਰ ਰਹੇ ਸੀਗੇ ਵੀ ਬਹੁਤ ਲੋਕ ਕਹਿ ਦਿੰਦੇ ਨੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਤੇ ਟਾਈਮ ਮੈਨੇਜ ਵਧੀਆ ਤਰੀਕੇ ਕਿਵੇਂ ਕੀਤਾ ਜਾ ਸਕਦਾ, ਤੁਸੀਂ ਕਿਵੇਂ ਕਰਦੇ ਹੋ?
2: ਦੇਖੋ ਟਾਈਮ ਤੋਂ ਟਾਈਮ ਕੱਢਣਾ ਪੈਂਦਾ, ਕੋਈ ਵੀ ਆਪਾਂ ਕੰਮ ਕਰਦੇ ਆ ਨਾ, ਤੇ ਜਿੱਥੇ ਜ਼ਰੂਰੀ ਆ ਆਪਾਂ ਉੱਥੇ ਟਾਈਮ ਕੱਢਣਾ ਵੀ ਪੈਂਦਾ। ਹਾਂ ਅਸੀਂ ਕੱਢਦੇ ਵੀ ਆ ਟਾਈਮ।
0: ਠੀਕ ਹੈ, ਤੇ ਤੁਸੀਂ ਦੋਵੇਂ ਜਾਣੇ ਸਭ ਤੋਂ ਤੁਹਾਨੂੰ ਕੀ ਲੱਗਦਾ ਕਿ ਆਹ ਜਿਹੜਾ ਦਿਨ ਦਾ ਟਾਈਮ ਹੈ ਇਹ ਸਾਡਾ ਸਭ ਤੋਂ ਵਧੀਆ ਸਪੈਂਡ ਹੁੰਦਾ, ਉਹ ਕਿਹੜਾ ਟਾਈਮ ਹੁੰਦਾ?
2: ਉਹ ਵੈਸੇ ਜਦੋਂ ਡਿਊਟੀ ਤੋਂ ਘਰ ਆ ਜਾਈਦਾ ਸ਼ਾਮ ਨੂੰ।
0: ਸ਼ਾਮ ਜਿਹੜੀ ਆ ਉਹ ਬਹੁਤ ਲੋਕਾਂ ਨੂੰ ਪਸੰਦ ਹੁੰਦੀ ਹੈ ਨਾ। ਬਹੁਤੇ ਲੋਕਾਂ ਨੂੰ ਇਹ ਪੁੱਛਣ ਵਾਲਾ ਹੈ ਨੀ ਕੋਈ ਵੀ ਤੂੰ ਘਰ ਕਦੋਂ ਆਉਣਾ। ਠੀਕ ਹੈ ਜੀ, ਤੁਸੀਂ ਦੋਵੇਂ ਜਾਣੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਦੋਵਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਤੇ ਅੱਜ ਗੀਤ ਕਿਹੜਾ ਸੁਣਨਾ, ਆਪਣੀ ਪਸੰਦ ਦਾ ਸੁਣਨਾ ਕਿ ਸ਼ਰਨ ਦੀ ਪਸੰਦ ਦਾ?
2: ਸ਼ਰਨ ਦੀ ਪਸੰਦ ਦਾ, ਸੱਜਣਾ ਦੀਪ ਦਾ ਮਿੱਠੇ ਬੋਲ।
0: ਠੀਕ ਹੈ ਜੀ, ਤੇ ਤੁਸੀਂ ਇੰਜੋਏ ਕਰੋ ਤੇ ਨਾਲ ਦੀ ਨਾਲੇ ਸ਼ਾਮ ਵੀ ਇੰਜੋਏ ਕਰੋ। ਤੁਹਾਡਾ ਫੇਵਰਿਟ ਟਾਈਮ ਚੱਲ ਰਿਹਾ, ਫੇਵਰਿਟ ਗੀਤ ਚੱਲ ਰਿਹਾ, ਤੇ ਇਸ ਤੋਂ ਵੱਧ ਹੋਰ ਕੀ ਚਾਹੀਦਾ? ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ ਮੈਮ, ਕਿੱਥੇ ਆਇਆ
0: ਜੀ।

0: ਸੋ ਟਾਈਮ ਬਹੁਤ ਰਫਤਾਰ ਦੇ ਨਾਲ ਜਾ ਰਿਹਾ ਜੀ ਤੇ ਅੱਜ ਦੇ ਸਾਡੇ ਆਖਰੀ ਕਾਲਰ ਦੋਸਤ ਕੌਣ ਜੁੜੇ ਨੇ ਆ ਵੇਖਦੇ ਆ। ਹੈਲੋ
1: ਹੈਲੋ ਨਮਸਕਾਰ ਮੈਡਮ ਜੀ।
0: ਨਮਸਕਾਰ ਜੀ।
1: ਮੈਡਮ ਜੀ ਨਿਊ ਸੰਤ ਨਗਰ ਜਲੰਧਰ ਤੋਂ ਮੋਂਟੀ ਬੋਲ ਰਿਹਾ ਜੀ।
0: ਜੀ ਮੋਂਟੀ ਜੀ ਕੀ ਹਾਲ ਨੇ ਜੀ?
1: ਹਾਂਜੀ ਮੈਡਮ ਜੀ ਬਹੁਤ ਵਧੀਆ ਜੀ।
0: ਕੀ ਕਰ ਰਹੇ ਸੀਗੇ ਇਸ ਟਾਈਮ?
1: ਮੈਡਮ ਜੀ ਇਸ ਟਾਈਮ ਅਸੀਂ ਨਾ ਕੰਮ ਹੀ ਕਰ ਰਹੇ ਸੀ ਤੇ ਨਾਲ ਤੁਹਾਡੀ ਕੋਲ ਲਗਾ ਰਹੇ ਸੀ।
0: ਦੋਵੇਂ ਕੰਮ ਇਕੱਠੇ ਕਰ ਲਏ?
1: ਹਾਂਜੀ ਏਦਾਂ ਨਾ ਹੁਣ ਫਿਰ ਮੈਂ ਆਪਾਂ ਉੱਠ ਕੇ ਤੁਹਾਡੀ ਫਿਰ ਹੁਣ ਪਹਿਲਾਂ ਕੋਲ ਨਹੀਂ ਲਗਾਈ, ਮੈਂ ਕਿਹਾ ਟਾਈਮ ਹੋ ਰਿਹਾ ਤੇ ਪਹਿਲਾਂ ਮੈਂ ਉੱਠੀ।
0: ਤੁਹਾਡਾ ਵਧੀਆ, ਦਿਨ ਚ ਦੋ ਬ੍ਰੇਕਾਂ ਹੋ ਜਾਂਦੀਆਂ ਨਾ, ਇੱਕ ਲੰਚ ਬ੍ਰੇਕ ਇੱਕ ਫੋਨ ਬ੍ਰੇਕ।
1: ਹਾਂਜੀ ਹਾਂਜੀ ਜੀ
0: ਠੀਕ ਹੈ ਮੰਟੂ ਜੀ। ਤੇ ਟਾਈਮ ਕਿਵੇਂ ਵਧੀਆ ਸਪੈਂਡ ਕਰਦੇ ਹੋ ਤੁਸੀਂ ਅੱਜ ਦੱਸ ਦਿਓ।
1: ਟਾਈਮ ਏਦਾਂ ਮੈਡਮ ਜੀ ਅਸੀਂ ਨਾ 9 ਤੋਂ ਲੈ ਕੇ 7 ਵਜੇ ਤੱਕ ਕੰਮ ਕਰੀਦਾ। ਉਸ ਤੋਂ ਬਾਅਦ ਭਾਰਗੋ ਕੈਂਪ ਚ ਨਾ ਸਾਡੇ ਬਜ਼ੁਰਗਾਂ ਦਾ ਮਕਾਨ ਆ।
0: ਅੱਛਾ ਜੀ।
1: ਤੇ ਉੱਥੇ ਸਾਡੇ ਕੋਲ ਦਾ ਮੰਦਿਰ ਹੈ ਤੇ ਉੱਥੇ ਜਾ ਕੇ ਮੈਡਮ ਜੀ ਅਸੀਂ ਸ਼ਾਮ ਨੂੰ ਜੋਤ ਜਗਾਈ ਦੀ ਹੈ, ਘੰਟਾ ਬੈਠ ਕੇ ਉਹਨਾਂ ਦੇ ਪਾਠ ਯਾਦ ਕਰੀਦੇ ਆ।
0: ਕੀ ਬਾਤ ਹੈ, ਮਤਲਬ ਇਹ ਜੀ ਇਹ ਗੱਲ ਵਧੀਆ ਵੀ ਪਾਠ ਦੇ ਨਾਲ ਨਾਲ ਮੈਡੀਟੇਸ਼ਨ ਵੀ ਹੋ ਜਾਂਦੀ ਹੈ ਨਾ।
1: ਹਾਂਜੀ ਹਾਂਜੀ ਮੈਡਮ ਜੀ ਇੱਕ ਨਾ ਮਾਈਂਡ ਵੀ ਫਰੈਸ਼ ਹੋ ਜਾਂਦਾ ਇਹਨਾਂ ਨਾਲ।
0: ਹਾਂ ਇਹ ਬਹੁਤ ਸੋਹਣੀ ਗੱਲ ਕੀਤੀ ਤੁਸੀਂ।
1: ਉੱਥੋਂ ਆ ਕੇ ਮੈਡਮ ਜੀ ਬੱਚਿਆਂ ਨਾਲ ਥੋੜਾ ਜਿਹਾ ਟਾਈਮ ਰਾਤ ਨੂੰ ਗੁਜ਼ਾਰ ਲਈਦਾ ਆਪਣੇ
0: ਜੀ, ਤਾਂ ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ।
1: ਹਾਂਜੀ ਹਾਂਜੀ
0: ਬਹੁਤ ਸੋਹਣੀ ਗੱਲ ਹੈ। ਬਹੁਤ
1: ਸੋਹਣੀ। ਦੇਖੋ ਜੀ ਸਮੇਂ ਇੱਕ ਐਸੀ ਗਾੜੀ ਹੈ ਜਿਸ ਮੇ ਨਾ ਬ੍ਰੇਕ ਹੈ ਔਰ ਨਾ ਹੀ ਰਿਵਰਸ ਗੇਅਰ।
0: ਜੀ ਜੀ
1: ਮੈਡਮ ਜੀ ਸਾਨੂੰ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ। ਜੇ ਸਾਨੂੰ ਫ੍ਰੀ ਸਮੇਂ ਮਿਲਦਾ ਨਾ ਤੇ ਉਹਦੇ ਚ ਕੁਛ ਅੱਛਾ ਸਿੱਖੋ, ਅੱਛੇ ਕਰਮ ਕਰੋ,
0: ਬਿਲਕੁਲ
1: ਉਹਨੂੰ ਵਿਅਰਥ ਨਾ ਗਵਾਓ ਜੀ।
0: ਬਿਲਕੁਲ,
1: ਸਮੇਂ ਬਹੁਤ ਕੀਮਤੀ ਹੈ, ਜਿਹੜੀ ਇਹਦੀ ਕਦਰ ਜਾਣਦਾ ਨਾ ਉਹਨੂੰ ਹੀ ਪਤਾ ਹੁੰਦਾ ਜੀ।
0: ਬਿਲਕੁਲ ਜੀ, ਤੇ ਜਦੋਂ ਟਾਈਮ ਬੀਤ ਜਾਂਦਾ ਉਦੋਂ ਪਛਤਾਉਣ ਨਾਲੋਂ ਚੰਗਾ ਵੀ ਜਦੋਂ ਹੱਥ 'ਚ ਹੈ ਉਹ ਸਾਂਭ ਲਈਏ।
1: ਹਾਂਜੀ ਦੇਖੋ ਜੀ ਅਸੀਂ ਵੇਲੇ ਉਹ ਹੱਥ ਸਾਂਭਿਆ ਤੇ ਹੁਣ ਸਾਨੂੰ ਪਛਤਾਵਾ ਨਹੀਂ ਹੈਗਾ, ਅੱਛਾ ਲੱਗ ਰਿਹਾ ਕਿ ਅਸੀਂ ਉਹ ਵੇਲਾ ਸਾਂਭਿਆ ਆ ਤੇ ਸਾਡੇ ਉਹੀ ਅੱਗੇ ਆ ਰਿਹਾ, ਅੱਛਾ ਵੇਲਾ ਅੱਗੇ ਆ ਰਿਹਾ।
0: ਠੀਕ ਹੈ ਜੀ, ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਤੇ ਅੱਜ ਗੀਤ ਕਿਹੜਾ ਸੁਣਨਾ?
1: ਗੀਤ ਮੈਡਮ ਜੀ ਸੁਣਾ ਦਿਓ ਤੁਸੀਂ, ਗਿੱਪੀ ਗਰੇਵਾਲ ਜੀ ਦਾ 28 ਕਿੱਲੇ ਜਿੱਤੀ ਰੋਡ।
0: ਠੀਕ ਹੈ ਜੀ, ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸੇ ਦੇ ਨਾਲ ਹੁਣ ਹੈਲੋ ਜਲੰਧਰ ਪ੍ਰੋਗਰਾਮ ਵੀ ਇੱਥੇ ਹੀ ਖਤਮ ਕਰਦੇ ਹਾਂ। ਅਗਲਾ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਨੌਜਵਾਨ ਦੋਸਤਾਂ ਕੋਲੋਂ, ਪ੍ਰੋਗਰਾਮ ਯੁਵਾਣੀ, ਤੇ ਅਸੀਂ ਮਿਲਾਂਗੇ 6 ਵਜੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਨਾਲ।

0: FM बैंड 102.7 MHz से आकाशवाणी दा जलंधर केंद्र है ते हुण शुरू हो गया जी तुहाडा पसंदीदा प्रोग्राम युवाणी। मैं तुहाडी आरजे दोस्त जप्स
1: ते मैं तुहाडी आरजे दोस्त प्रिया।
0: ते अज बहुत ही खास दिन है क्यों आपां तुहाडे नाल बहुत ही खास गल्लां करांगे। बहुत वधिया वधिया सैगमेंट्स लैके आए हैं। थोड़ा जिहा वेरवा दे दिया अपने लिसनर्स नूं।
1: बिल्कुल जी बिल्कुल। सब तो पहला तो अपना वर्ड एक्सप्रेस होएगा ही होएगा ते इस दे नाल ही आज है वखरा स्वैग सेगमेंट
0: जी जिहदे विच असीं थोड़ी टिप्स दसांगे तुहानूं आउटफिट्स दी। ओह तुसीं सुनन वास्ते तुहानूं साडा शो सारा सुनना पएगा। उस तो बाद की है प्रिया?
1: उस तो बाद है दिमागी दंगल। बदाम बदूम खा लियो चंगी तरह क्योंकि अज तो बहुत ही ज्यादा मजा आने वाला है।
0: ਤੇ ਜੇ ਅੱਜ ਦੇ ਦਿਨ ਦੀ ਅਸੀਂ ਗੱਲ ਕਰੀਏ ਤੇ ਅੱਜ ਹੁੰਦਾ ਹੈ ਜਨਮ ਦਿਨ ਅਲੂਰੀ ਸੀਤਾਰਾਮ ਰਾਜੂ ਦਾ, ਜਿਨ੍ਹਾਂ ਨੂੰ ਮੰਨਿਅਮ ਵਿਰਦੂ ਵੀ ਕਹਿੰਦੇ ਆ ਆਂਧਰਾ ਦੇ। ਉਹ ਇੱਕ ਰੈਵੋਲਿਊਸ਼ਨਰੀ ਸੀਗੇ ਜਿਨ੍ਹਾਂ ਨੇ ਜਿਹੜਾ ਰੰਪਾ ਰੈਬੈਲੀਅਨ ਹੈ ਜਿਹੜਾ ਕਿ 1922 ਤੋਂ ਲੈ ਕੇ 1924 ਤੱਕ ਚੱਲਿਆ ਸੀ ਬ੍ਰਿਟਿਸ਼ਰਸ ਦੇ ਖਿਲਾਫ, ਉਸ ਦੇ ਵਿੱਚ ਬਹੁਤ ਵੱਡੇ ਰੈਵੋਲਿਊਸ਼ਨਰੀ ਰਹੇ ਹੈ ਉਹ। ਉਹਨਾਂ ਨੇ ਜਿਹੜੇ ਬ੍ਰਿਟਿਸ਼ਰਸ ਨੇ ਐਕਟ ਬਣਾਇਆ ਸੀ ਇੱਕ ਮਦਰਾਸ ਫੋਰੈਸਟ ਐਕਟ 1882 ਦਾ ਪ੍ਰਿਆ, ਉਹਦੇ ਵਿੱਚ ਜਿਹੜੇ ਨਾ ਟ੍ਰਾਈਬਲਸ ਨੂੰ ਬੈਨ ਕਰਤਾ ਸੀਗਾ ਖੁਦ ਦੇ ਫੋਰੈਸਟ ਦੇ ਵਿੱਚ ਰਹਿਣ ਵਾਸਤੇ, ਉਹਨਾਂ ਦੇ ਜਿਹੜੇ ਖੁਦ ਦੇ ਫੋਰੈਸਟ ਸੀ ਉਹਦੇ ਵਿੱਚ ਰਹਿਣ ਵਾਸਤੇ ਮਨਾ ਕਰਦਾ ਸੀ ਉਹਨਾਂ ਨੂੰ। ਇਸ ਲਈ ਇਸ ਦੇ ਖਿਲਾਫ ਜਿਹੜੇ ਸੀਤਾਰਾਮਾ ਰਾਜੂ ਸੀਗੇ ਉਹਨਾਂ ਨੇ ਬ੍ਰਿਟਿਸ਼ਰਸ ਦੇ ਖਿਲਾਫ ਲੜਾਈ ਕੀਤੀ ਅਤੇ ਆਪਣੀ ਜਿਹੜੀ ਪੈਟਰੋਟਿਕ ਯੂਨੋ ਸਪਿਰਿਟ ਹੈ ਉਹਨੂੰ ਦਿਖਾਇਆ ਸਾਨੂੰ।
1: ਕਿਆ ਬਾਤ ਹੈ, ਮਤਲਬ ਇਹ ਜਿਹੜਾ ਉਹਨਾਂ ਦਾ ਬੁੱਧ ਹੈ, ਉਹਨਾਂ ਦਾ ਜਨਮ ਦਿਵਸ ਹੈ, ਇਹ ਸਾਨੂੰ ਦੇਸ਼ ਪ੍ਰੇਮ ਤਾਂ ਸਿਖਾਉਂਦਾ ਹੀ ਹੈ, ਇਸ ਦੇ ਨਾਲ ਹੀ ਹਿੰਮਤ ਅਤੇ ਕੁਰਬਾਨੀ ਦੀ ਵੀ ਪ੍ਰੇਰਣਾ ਦਿੰਦਾ ਹੈ। ਕਿਉਂਕਿ ਤੁਸੀਂ ਸੋਚੋ ਕਿ ਜਦੋਂ ਤੁਹਾਡੇ ਆਪਣੇ ਘਰ ਤੋਂ ਤੁਹਾਨੂੰ ਬੇਘਰ ਕਰ ਦਿੱਤਾ ਜਾਵੇ, ਤੁਹਾਨੂੰ ਕੱਢ ਦਿੱਤਾ ਜਾਵੇ ਉਸ ਜਗ੍ਹਾ ਤੋਂ ਜੋ ਤੁਹਾਡੀ ਹੈ, ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੋਏਗਾ।

ਪਰ ਅਸੀਂ ਸਾਰੇ ਡਰ ਜਾਂਦੇ ਹਾਂ, ਪਰ ਉਹ ਡਰੇ ਨਹੀਂ, ਉਹ ਖੁਦ ਤਾਂ ਖੜੇ ਹੋਈ ਹੀ। ਉਹਨਾਂ ਨੇ ਸਾਰੇ ਆਦਿਵਾਸੀਆਂ ਨੂੰ ਖੜੇ ਕੀਤਾ, ਉਹਨਾਂ ਨੂੰ ਕਿਹਾ ਕਿ ਚਲੋ ਅੱਗੇ ਵੱਧਦੇ ਹਾਂ ਤੇ ਲੜਦੇ ਹਾਂ ਤੇ ਆਪਣਾ ਜਿਹੜਾ ਘਰ ਹੈ ਉਹਨੂੰ ਵਾਪਸ ਲੈਂਦੇ ਹਾਂ। ਤਾਂ ਇਹ ਬਹੁਤ ਵੱਡੀ ਸਪਿਰਿਟ ਸੀ ਉਹਨਾਂ ਦੀ, ਅਤੇ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਲੜਾਈ ਹੈ ਉਹ ਸੀਤਾ ਰਾਮ ਰਾਜੂ ਵਰਗੇ ਕਈਆਂ ਨੇ ਲੜੀ ਹੈ, ਅਤੇ ਕਈਆਂ ਦੇ ਨਾਮ ਤਾਂ ਸਾਨੂੰ ਪਤਾ ਵੀ ਨਹੀਂ ਅੱਜ ਤੱਕ, ਹੈ ਨਾ। ਅਤੇ ਉਹਨਾਂ ਨੇ ਆਪਣਾ ਨਾਮ ਕਮਾਉਣ ਲਈ ਇਹ ਕੰਟਰੀਬਿਊਸ਼ਨਸ ਨਹੀਂ ਕੀਤੇ, ਬਲਕਿ ਸਿਰਫ ਆਪਣੇ ਦੇਸ਼ ਲਈ ਇਹ ਕੰਟਰੀਬਿਊਸ਼ਨਸ ਕੀਤੇ ਹੈ, ਅਤੇ ਉਹਨਾਂ ਲਈ ਇੱਕ ਸਲਿਊਟ ਤਾਂ ਬਣਦਾ ਹੈ, ਅਤੇ ਇਸਦੇ ਨਾਲ ਹੀ ਇੱਕ ਪਿਆਰਾ ਜਿਹਾ ਗੀਤ ਵੀ ਬਣਦਾ ਹੈ।

0: ਤੇ ਦੋਸਤੋ ਜੇ ਤੁਹਾਨੂੰ ਹੋਰ ਕੁਝ ਅਸੀਂ ਦੱਸੀਏ ਅਲੂਰੀ ਰਾਜੂ ਬਾਰੇ, ਤੇ ਉਹਨਾਂ ਨੇ ਜਿਹੜਾ ਕਿ ਗੋਰੀਲਾ ਵਾਰਫੇਅਰ ਸਟਾਈਲ ਹੈ ਉਹ ਯੂਜ਼ ਕੀਤਾ, ਮਤਲਬ ਉਹਨਾਂ ਕੋਲ ਸਿਰਫ 500 ਟ੍ਰਾਈਬਲ ਫਾਈਟਰ ਸੀਗੇ ਜਿਹੜੇ ਉਹਨਾਂ ਨੇ ਬ੍ਰਿਟਿਸ਼ ਆਰਮੀ ਦੇ ਨਾਲ ਲੜੇ, ਜਿਹੜੇ 500 ਲੋਕ ਸੀਗੇ ਉਹ ਲੜੇ। ਉਹਨਾਂ ਨੇ ਹਿੱਟ ਐਂਡ ਰਨ ਚੀਜ਼ਾਂ ਯੂਜ਼ ਕੀਤੀਆਂ, ਜਿਹੜੇ ਈਸਟਰਨ ਘਾਟਸ ਦੇ ਬਹੁਤ ਹੀ ਗਹਿਰੇ ਫੋਰੈਸਟਸ ਹੈ ਉਹਦੇ ਵਿੱਚ ਲੜਾਈ ਕੀਤੀ। ਉਹਨਾਂ ਦੀ ਪੁਲਿਸ ਸਟੇਸ਼ਨਸ ਤੋਂ ਗਨਸ ਚੁਰਾਈਆਂ, ਬ੍ਰਿਟਿਸ਼ ਕੈਂਪਸ 'ਤੇ ਹਮਲਾ ਕੀਤਾ ਰਾਤ ਨੂੰ, ਅਤੇ ਬ੍ਰਿਟਿਸ਼ਰਸ ਉਹਨਾਂ ਨੂੰ ਜੰਗਲ ਟਾਈਗਰ ਵੀ ਕਹਿੰਦੇ ਸੀਗੇ,
1: ਕਿਆ ਬਾਤ ਹੈ,
0: ਜੋ ਕਿ ਬਹੁਤ ਹੀ ਅਨੋਖੀ ਗੱਲ ਹੈ। ਅਤੇ ਇੱਦਾਂ ਉਹਨਾਂ ਨੇ ਬ੍ਰਿਟਿਸ਼ਰਸ ਦੇ ਖਿਲਾਫ ਲੜਾਈ ਕੀਤੀ ਅਤੇ ਸਾਡੇ ਦੇਸ਼ ਦੇ ਵਿੱਚ ਆਪਣਾ ਨਾਮ ਬਣਾਇਆ।
1: ਬਿਲਕੁਲ, ਅਤੇ ਤੁਸੀਂ ਸੋਚੋ ਫੋਰੈਸਟ ਇੱਕ ਇਹੋ ਜਿਹੀ ਜਗ੍ਹਾ, ਜੰਗਲ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਖਤਰੇ ਜ਼ਿਆਦਾ ਹੈ ਅਤੇ ਲੜਨ ਲਈ ਤੁਹਾਡੇ ਕੋਲ ਇਕਵਿਪਮੈਂਟਸ ਬਹੁਤ ਘੱਟ।
0: ਬਿਲਕੁਲ,
1: ਅਤੇ ਇਹੋ ਜਿਹੀ ਜਗ੍ਹਾ ਤੋਂ ਉੱਠ ਕੇ, ਇਹੋ ਜਿਹੀ ਥਾਂ ਤੋਂ ਉੱਠ ਕੇ ਜਦੋਂ ਤੁਸੀਂ ਬ੍ਰਿਟਿਸ਼ਰਸ ਅਗੇਂਸਟ ਲੜੇ ਹੋ ਤਾਂ ਬਹੁਤ ਵੱਡੀ ਗੱਲ ਹੈ ਉਹਨਾਂ ਦੇ ਲਈ। ਉਸ ਵੇਲੇ ਵੈਸੇ ਹੀ ਜਿਹੜੀ ਟ੍ਰਾਈਬਲ ਏਰੀਆ ਹੈ ਉਹਨੂੰ ਅੱਜ ਤੱਕ ਪਿਛੜਿਆ ਹੋਇਆ ਮੰਨਿਆ ਜਾਂਦਾ ਹੈ ਨਾ, ਅਤੇ ਉਹਨਾਂ ਨੇ ਇੰਨੀ ਹਿੰਮਤ ਕਰਕੇ ਵਿਖਾਈ, ਉਹਨਾਂ ਦੇ ਹੀ ਥਾਣਿਆਂ ਤੋਂ ਜਿਹੜੇ ਵੈਪਨਸ ਹੈ ਉਹਨਾਂ ਨੂੰ ਚੁਰਾਇਆ, ਅਤੇ ਬਿਲਕੁਲ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਉਹਨਾਂ ਦਾ। ਅਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਿੰਮਤ ਅਤੇ ਇਮਾਨਦਾਰੀ ਬਹੁਤ ਵੱਡੀ ਚੀਜ਼ ਹੈ।
0: ਬਿਲਕੁਲ, ਮਤਲਬ ਉਹ ਪ੍ਰੂਫ ਨੇ ਕਿ ਤੁਹਾਨੂੰ ਇੱਕ ਬਹੁਤ ਵੱਡੀ ਆਰਮੀ ਨਹੀਂ ਚਾਹੀਦੀ ਹੈ ਲੜਨ ਵਾਸਤੇ, ਤੁਹਾਨੂੰ ਜਿਗਰਾ ਚਾਹੀਦਾ।
1: ਬਿਲਕੁਲ, ਜਿਗਰਾ ਇਜ਼ ਦਾ ਕਰੈਕਟ ਵਰਡ ਹੇਅਰ।
0: ਹਾਂਜੀ,
1: ਤੁਸੀਂ ਇਹਨੂੰ ਯੂਜ਼ ਕਰੋ, ਆਪਣੇ ਦਿਮਾਗ ਵਿੱਚ ਇਹ ਰੱਖਣਾ ਹੈ ਕਿ ਜਦੋਂ ਅਸੀਂ ਸਹੀ ਲਈ ਲੜ ਰਹੇ ਹਾਂ, ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ, ਤਾਂ ਸਾਨੂੰ ਬਹੁਤ ਵੱਡੀ ਫੌਜ ਨਹੀਂ ਚਾਹੀਦੀ, ਕਿਸੇ ਦਾ ਸਾਥ ਵੀ ਨਹੀਂ ਚਾਹੀਦਾ, ਸਾਨੂੰ ਸਿਰਫ ਆਪਣਾ ਹੌਸਲਾ ਚਾਹੀਦਾ ਹੈ, ਤੇ ਜਿੱਤ ਸਾਡੀ ਹੋਏਗੀ।

0: ਲੋਂਗ ਜਰਨੀ ਹੈ ਜਿਹਦੇ ਵਿੱਚ ਚੇਂਜਸ ਆਉਂਦੇ ਨੇ ਬਹੁਤ ਜ਼ਿਆਦਾ, ਆਪਣੇ ਲਾਈਫ ਚੇਂਜਸ ਹੋ ਸਕਦੇ ਨੇ, ਗਰੋਥ ਚੇਂਜਸ ਹੋ ਸਕਦੇ ਨੇ, ਬਹੁਤ ਕੁਝ ਹੋ ਸਕਦਾ ਨੇ। ਬੇਸਿਕਲੀ ਇੱਕ ਜਰਨੀ ਦਾ ਨਾਮ ਹੀ ਹੈ ਓਡਿਸੀ। ਅਤੇ ਓਡਿਸੀ ਸ਼ਬਦ ਵੈਸੇ ਜੇ ਅਸੀਂ ਕਹੀਏ ਇਹਦਾ ਓਰਿਜਨ ਹੋਇਆ ਸੀਗਾ ਹੋਮਰ, ਜੋ ਕਿ ਇੱਕ ਗ੍ਰੀਕ ਔਥਰ ਸੀਗੇ, ਉਹਨਾਂ ਦੀ ਬੁੱਕ ਓਡਿਸੀ ਤੋਂ। ਓਡਿਸੀ ਦੇ ਵਿੱਚ ਓਡੀਸੀਅਸ ਇੱਕ ਕਿੰਗ ਸੀਗੇ ਜਿਹੜੇ ਕਿ ਆਪਣੀ 10 ਸਾਲਾਂ ਦੀ ਜਰਨੀ ਤੈਅ ਕਰਦੇ ਹੈ ਪਾਣੀ ਦੇ ਵਿੱਚ, ਉਹ ਟ੍ਰੋਜਨ ਵਾਰ ਤੋਂ ਬਾਅਦ। ਅਤੇ ਉਸੀ ਸ਼ਬਦ ਤੋਂ, ਇਸੀ ਓਡੀਸੀਅਸ ਸ਼ਬਦ ਤੋਂ ਓਡਿਸੀ ਸ਼ਬਦ ਬਣਿਆ। ਅਤੇ ਓਡਿਸੀ ਸ਼ਬਦ ਨੂੰ ਹੁਣ ਆਪਾਂ ਜਾਣਦੇ, ਇੱਕ ਬਹੁਤ ਹੀ ਲੰਬੀ ਜਰਨੀ ਜਿਹਦੇ ਵਿੱਚ ਬਹੁਤ ਹੀ ਸਟਰਗਲਸ, ਗਰੋਥ, ਹਰ ਚੀਜ਼ ਹੁੰਦੀ ਹੈ, ਅਤੇ ਬਹੁਤ ਹੀ ਈਵੈਂਟਫੁਲ ਜਰਨੀ ਹੁੰਦੀ ਹੈ।
1: ਬਿਲਕੁਲ, ਮਤਲਬ ਤੁਸੀਂ ਬੋਰ ਨਹੀਂ ਹੋ ਸਕਦੇ ਕਦੀ ਵੀ ਇਹੋ ਜਿਹੀ ਲੰਬੀ ਜਰਨੀ ਤੋਂ। ਜਿੱਦਾਂ ਤੁਹਾਡੀ ਆਪਣੀ ਲਾਈਫ ਹੈ ਜਿਸ ਵਿੱਚ ਕੋਈ ਦਿਨ ਤਾਂ ਤੁਸੀਂ ਬਹੁਤ ਖੁਸ਼ ਹੁੰਦੇ ਹੋ ਅਤੇ ਕਿਸੇ ਦਿਨ ਤੁਸੀਂ ਬਹੁਤ ਹੀ ਜ਼ਿਆਦਾ ਨਿਰਾਸ਼ ਹੁੰਦੇ, ਤੁਸੀਂ ਜਾਣਦੇ ਹੋ ਕਿ ਬਸ ਹੁਣ ਬਸ ਹੋ ਗਈ ਮੇਰੀ।
0: ਬਿਲਕੁਲ,
1: ਸਟਰਗਲਸ ਵੀ ਹੈ, ਚੈਲੰਜਸ ਵੀ ਹੈ, ਮਸਤੀ ਵੀ ਹੈ, ਪਰ ਕਦੀ ਕਦੀ ਤੁਸੀਂ ਬਿਲਕੁਲ ਲੋਅ ਵੀ ਫੀਲ ਕਰਦੇ ਹੋ, ਅਤੇ ਉਹੀ ਹੁੰਦੀ ਹੈ ਓਡਿਸੀ। ਅਤੇ ਜੇ ਅਸੀਂ ਗੱਲ ਕਰੀਏ ਸਾਡੀ ਲਾਈਫ ਬਾਰੇ, ਤਾਂ ਅਸੀਂ ਇਹੋ ਜਿਹੇ ਦਿਨਾਂ ਨੂੰ ਜਦੋਂ ਨਿਰਾਸ਼ ਹੋ ਜਾਂਦੇ ਹਾਂ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਇੱਕ ਓਡਿਸੀ ਹੈ ਜਿਸਦਾ ਐਂਡ ਪਤਾ ਨਹੀਂ ਬਿਊਟੀਫੁਲ ਹੋਵੇ ਨਾ ਹੋਵੇ, ਇਹ ਜਰਨੀ ਹੀ ਸਭ ਤੋਂ ਵੱਡਾ ਗਿਫਟ ਹੈ ਜਿਹੜਾ ਸਾਨੂੰ ਸਾਡੇ ਰੱਬ ਨੇ ਦਿੱਤਾ ਹੈ,
0: ਅਤੇ
1: ਇਸ ਓਡਿਸੀ ਨੂੰ ਹੀ ਅਸੀਂ ਇੰਜੋਏ ਕਰਨਾ ਹੈ।
0: ਬਿਲਕੁਲ, ਇਹ ਸ਼ਬਦ ਤੁਸੀਂ ਓਡਿਸੀ ਸ਼ਬਦ ਇੱਦਾਂ ਨੋਰਮਲੀ ਯੂਜ਼ ਨਹੀਂ ਕਰ ਸਕਦੇ, ਜਿੱਦਾਂ ਤੁਸੀਂ ਜੇ ਤੁਸੀਂ ਆਪਣੇ ਘਰ ਤੋਂ ਲੈ ਕੇ ਕਿਸੇ ਦੁਕਾਨ ਤੱਕ ਜਾ ਰਹੇ ਹੋ ਤਾਂ ਫਿਰ ਇਹ ਸ਼ਬਦ ਨਹੀਂ ਯੂਜ਼ ਹੁੰਦਾ। ਇਹ ਸ਼ਬਦ ਉਦੋਂ ਯੂਜ਼ ਹੁੰਦਾ ਹੈ ਜਦੋਂ ਤੁਸੀਂ ਇੱਕ ਬਹੁਤ ਹੀ ਵੱਡੀ ਜਰਨੀ, ਲਾਈਫ ਦੀ ਜਰਨੀ ਵੀ ਹੋ ਸਕਦੀ ਹੋ, ਕਿ ਮੇਰੀ ਓਡਿਸੀ ਬਹੁਤ ਹੀ ਕਿਆ ਕਹਿੰਦੇ ਹੈ,
1: ਲਾਈਫ ਓਡਿਸੀ ਬੜੀ ਹੀ ਸਟਰਗਲ,
0: ਬਹੁਤ ਹੀ ਸਟਰਗਲਸ ਨਾਲ ਭਰੀ ਹੋਈ ਹੈ, ਤਾਂ ਤੁਸੀਂ ਇਹਨੂੰ ਓਡਿਸੀ ਸ਼ਬਦ ਨੂੰ ਯੂਜ਼ ਕਰ ਸਕਦੇ ਹੋ ਇੱਥੇ।
1: ਜਾਂ ਫਿਰ ਤੁਸੀਂ ਸੋਚੋ ਤੁਸੀਂ ਵਰਲਡ ਟੂਰ ਤੇ ਗਏ ਹੋ ਤੇ ਤੁਸੀਂ ਕਹਿੰਦੇ ਹੋ ਕਿ ਹੁਣ ਮੇਰੀ ਓਡਿਸੀ ਸਟਾਰਟ ਹੋ ਗਈ ਹੈ, ਤੁਸੀਂ ਡੈਡਲਾਈਨ ਵੀ ਬੋਲ ਸਕਦੇ
0: ਹੋ, ਕਿਉਂਕਿ ਓਡਿਸੀ ਦੇ ਵਿੱਚ ਬਹੁਤ ਸਾਰੇ ਐਕਸਪੀਰੀਐਂਸਸ ਮਿਲਦੇ ਨੇ, ਗਰੋਥ ਹੁੰਦੀ ਹੈ, ਚੇਂਜਸ ਹੁੰਦੇ ਨੇ, ਬਹੁਤ ਚੀਜ਼ਾਂ ਹੁੰਦੀਆਂ।
1: ਤੇ ਅੱਜ ਮੈਨੂੰ ਜਪਸ ਦੱਸ ਰਹੇ ਸੀ ਕਿ ਜਦੋਂ ਮਤਲਬ ਉਹਨਾਂ ਨੇ ਕਾਲਜ ਖਤਮ ਕੀਤਾ ਨਾ ਆਪਣੀ ਗ੍ਰੈਜੂਏਸ਼ਨ ਕਰ ਲਈ, ਤਾਂ ਉਹ ਵੀ ਗਏ ਸੀ ਹਿਚ ਹਾਈਕਿੰਗ ਤੇ ਉਹਨਾਂ ਦੀ ਓਡਿਸੀ ਕਿੱਦਾਂ ਦੀ ਸੀ ਜਪਸ?
0: ਬਹੁਤ ਹੀ ਮੁਸ਼ਕਿਲਾਂ ਨਾਲ ਭਰੀ ਸੀ ਮੈਂ ਤਾਂ ਕਹੂੰਗੀ,
1: ਬੜਾ ਹੀ ਪਰ ਐਡਵੈਂਚਰਸ ਜਿਹਾ ਵਰਡ ਹੈ ਹਿਚ ਹਾਈਕਿੰਗ ਵੀ ਜੇ ਤੁਸੀਂ ਦੇਖੋ। ਹੁਣ ਦੂਜਾ ਸ਼ਬਦ ਆਇਆ ਦੇਖੋ ਸਾਡੇ ਸ਼ਬਦਾਂ ਦੇ ਪਿਟਾਰੇ ਚੋਂ, ਹੈ ਨਾ?
0: ਬਿਲਕੁਲ, ਪਰ ਇਹ ਸ਼ਬਦ ਵਾਸਤੇ ਨਾ ਹੁਣ ਸਾਡੇ ਕੋਲ ਟਾਈਮ ਨਹੀਂ ਹੈ, ਕਿਉਂਕਿ ਹੋਰ ਸ਼ਬਦ ਰੋਜ਼ ਆਪਾਂ ਨਿਊ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ,
1: ਤੇ ਮਤਲਬ ਤੁਸੀਂ ਸੋਚੋ ਤੁਸੀਂ ਵੇਟ ਕਰ ਰਹੀ ਹੋ ਕਦੋਂ ਅਸੀਂ ਇਸ ਸ਼ਬਦ ਬਾਰੇ ਵੀ ਗੱਲ ਕਰਨ ਵਾਲੇ ਹਾਂ, ਪਰ ਹੁਣ ਇੱਕ ਪਿਆਰੇ ਜਿਹੇ ਗੀਤ ਦਾ ਸਮਾਂ।

0: जी हाँ दोस्तों, वेलकम बैक। तुसी सुन रहे हो अपना फेवरेट प्रोग्राम यो वाणी, अपनी दोस्त आरजे प्रिया
1: ते आरजे जप्स दे नाल।
0: ते दोस्तों हुन समा हो गया साडे दूजे पर बहुत बहुत ज्यादा इंटरेस्टिंग सेगमेंट वखरा स्वैग दा, जिसका तुसी सारे बहुत ज्यादा इंतजार करदे हो। सानू पता है, भावे तुसी दसो या ना दसो, क्योंकि इस विच तुसी सिखदे हो कि तुसी स्टाइलिंग किद्दां करनी है, तुसी फैशन सेंस किद्दां सिखनी है, ते किद्दां दे कपड़े पाने है, ਤੇ ਉਹਨਾਂ ਨੂੰ ਕਿੱਦਾਂ ਪਾਉਣਾ
1: ਹੈ ਨਾ, ਕੀ ਚੀਜ਼ ਸਹੀ ਰਹਿੰਦੀ ਹੈ ਕਿਸ ਮੌਸਮ ਵਾਸਤੇ, ਕਦੋਂ ਕਿਹੜੀ ਚੀਜ਼ ਪਾਣੀ ਹੈ, ਉਹ ਸਾਰੀਆਂ ਟਿਪਸ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਹਰ ਸੈਟਰਡੇ ਨੂੰ। ਤੇ ਇਸ ਲਈ ਸੁਣਿਆ ਕਰੋ ਸਾਡਾ ਵੱਖਰਾ ਸਵੈਗ ਵਾਲਾ ਸੈਗਮੈਂਟ
0: ਜ਼ਰੂਰ। ਤੇ ਅੱਜ ਮੌਸਮ ਜਿੱਦਾਂ ਬਰਸਾਤ ਦਾ ਹੈ, ਤੇ ਬਰਸਾਤ ਦੀ ਜਿਹੜੀ ਸੋਹਣੀ ਜਿਹੀ ਖੁਸ਼ਬੂ ਹੈ ਨਾ, ਮਤਲਬ ਮਿੱਟੀ ਦੀ ਖੁਸ਼ਬੂ ਆਉਂਦੀ ਹੈ ਤੇ ਛਪ ਛਪ ਕਰਦਾ ਪਾਣੀ, ਇਸ ਵਿੱਚ ਅਸੀਂ ਇਹ ਤਾਂ ਭੁੱਲ ਹੀ ਜਾਂਦੇ ਹਾਂ ਰੇਨਕੋਟ ਰੂਨਕੋਟ ਪਾਉਂਦੇ ਹੋਏ, ਕਿ ਸਾਨੂੰ ਇਸ ਵਿੱਚ ਵੀ ਟਰੈਂਡੀ ਤਾਂ ਰਹਿਣਾ ਹੀ ਪਏਗਾ।
1: ਬਿਲਕੁਲ।
0: ਤੇ ਕੱਪੜੇ ਅਸੀਂ ਭਰ ਮਤਲਬ ਕੋਟਨ ਦੇ ਹੈਵੀ ਕੱਪੜੇ ਜਾਂ ਡੈਨਿਮ ਡੂਨਿਮ ਤਾਂ ਨਹੀਂ ਪਾ ਸਕਦੇ, ਨਹੀਂ ਤਾਂ ਭਿੱਜ ਕੇ ਫਿਰ ਗਿੱਲੇ ਹੋਊਗੇ, ਫੈਸ਼ਨ ਉੱਥੇ ਹੀ ਤਬਾਹ। ਤੇ ਇਸ ਲਈ ਕੁਛ ਇਹੋ ਜਿਹਾ ਦੱਸੋ ਜੱਬਸ ਜੋ ਬਿਲਕੁਲ ਪਰਫੈਕਟ ਰਹੇ ਇਸ ਮੌਸਮ ਵਿੱਚ।
1: ਮੈਨੂੰ ਲੱਗਦਾ ਕਿ ਕਿਉਂਕਿ ਮੌਨਸੂਨ ਤਾਂ ਆਉਣ ਹੀ ਵਾਲਾ ਹੈ, ਜੁਲਾਈ ਆ ਗਿਆ, ਅਗਸਤ 'ਚ ਮੌਨਸੂਨ ਦਾ ਹੀ ਸੀਜ਼ਨ ਹੈ, ਅਤੇ ਮੈਨੂੰ ਲੱਗਦਾ ਇਸ ਮੌਸਮ ਦੇ ਵਿੱਚ ਤੁਹਾਨੂੰ ਉਹੋ ਜਿਹੇ ਫੈਬਰਿਕਸ, ਉਹੋ ਜਿਹੇ ਕੱਪੜੇ ਪਾਉਣੇ ਚਾਹੁੰਦੇ ਜਿਹੜੇ ਬਹੁਤ ਜਲਦੀ ਸੁੱਕ ਜਾਣ, ਜਿੱਦਾਂ ਕਿ ਥੋੜ੍ਹੇ ਲਿਨਨ ਜਾਂ ਇੱਦਾਂ ਡਰਾਈ ਫਿੱਟ ਕੱਪੜੇ ਹੁੰਦੇ ਹੈ, ਕਿਉਂਕਿ ਜੇ ਬਾਰਿਸ਼ ਆਉਂਦੀ ਹੈ ਤੁਹਾਨੂੰ ਪਤਾ ਨਹੀਂ ਹੁੰਦਾ ਕਦੋਂ ਆਏਗੀ, ਅਤੇ ਫਿਰ ਇਸ ਲਈ ਜੇ ਤੁਸੀਂ ਡਰਾਈ ਫਿੱਟ ਕੱਪੜੇ ਪਹਿਲਾਂ ਹੀ ਪਾ ਕੇ ਰੱਖੋਗੇ ਤਾਂ ਫਿਰ ਤੁਹਾਡੇ ਵਾਸਤੇ ਈਜ਼ੀ ਹੋ ਜਾਏਗਾ, ਕਿਉਂਕਿ ਉਹ ਬਹੁਤ ਜਲਦੀ ਸੁੱਕ ਜਾਂਦੇ ਨੇ। ਉਹਦੇ ਨਾਲ ਤੁਸੀਂ ਕਲਰ ਕੋਂਬੀਨੇਸ਼ਨਸ ਕੋਈ ਵੀ ਕਰ ਸਕਦੇ ਹੋ, ਜਿੱਦਾਂ ਹੁਣ ਮੌਨਸੂਨ ਹੈ ਤਾਂ ਤੁਸੀਂ ਥੋੜ੍ਹੇ ਪੇਸਟਲ ਕਲਰਸ ਜਾਂ ਫਿਰ ਥੋੜ੍ਹੇ ਜਿਹੇ ਲਾਈਟ ਟੂ ਡਾਰਕ ਮੀਡੀਅਮ ਕਲਰਸ ਤੁਸੀਂ ਯੂਜ਼ ਕਰ ਸਕਦੇ ਹੋ ਕਲਰ ਪੈਲਟ, ਕਿਉਂਕਿ ਬਲੂਜ਼ ਬਹੁਤ ਸਾਰੇ ਰੈਡਸ ਦੇ ਵਿੱਚ ਬਹੁਤ ਸਾਰੇ ਸ਼ੇਡ ਹੁੰਦੇ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ। ਉਸਦੇ ਨਾਲ ਤੁਸੀਂ ਹੋਰ ਵੀ ਚੀਜ਼ਾਂ, ਜੇ ਤੁਸੀਂ ਇੰਡੀਅਨ ਵੇਅਰ ਐਥਨਿਕ ਵੇਅਰ ਪਾ ਰਹੇ ਹੋ ਤਾਂ ਇਹ ਜ਼ਰੂਰ ਧਿਆਨ ਰੱਖੋ ਕਿ ਤੁਸੀਂ ਜੇ ਤੁਹਾਡੀ ਫੁੱਟਵੇਅਰ ਹੈ ਉਹ ਤੁਹਾਡੀ, ਕਿਉਂਕਿ ਤੁਸੀਂ ਕੁਛ ਡਰੈਸੀ ਜਿਹਾ ਪਾਓਗੇ ਪਰ ਤੁਹਾਨੂੰ ਨਾਲ ਕੋਈ ਫਲਿੱਪ ਫਲੋਪਸ ਰਬਰ ਵਾਲੀ ਚੀਜ਼ਾਂ ਰੱਖਣੀਆਂ ਪੈਣਗੀਆਂ ਕਿ ਤੁਹਾਡੇ ਫੁੱਟਵੇਅਰ ਖਰਾਬ ਨਾ ਹੋਣ।
0: ਬਿਲਕੁਲ ਸਹੀ ਗੱਲ ਹੈ। ਅਤੇ ਇਸ ਦੇ ਨਾਲ ਇਹ ਧਿਆਨ ਰੱਖਿਓ ਕਿ ਜੇ ਤੁਸੀਂ ਕੰਫਰਟੇਬਲ ਨਹੀਂ ਹੋ ਨਾ, ਫਿਰ ਤੁਹਾਡੇ ਫੈਸ਼ਨ ਦਾ ਕੋਈ ਫਾਇਦਾ ਨਹੀਂ ਹੈ। ਅਤੇ ਗਿੱਲੇ ਕੱਪੜੇ ਸੁੱਕ ਜਾਣ ਜਲਦੀ, ਇਹ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਪੁਆਇੰਟ ਬੋਲਿਆ ਜੱਪਸ ਨੇ। ਅਤੇ ਇਸੇ ਲਈ ਜ਼ਰੂਰ ਕੋਸ਼ਿਸ਼ ਕਰੋ ਕਿ ਥੋੜ੍ਹਾ ਨਾ ਸਿੰਥੈਟਿਕ ਫੈਬਰਿਕ ਵੀ ਜੇ ਤੁਸੀਂ ਪਾ ਸਕਦੇ ਹੋ ਤੁਹਾਡੀ ਸਕਿੰਨ ਨੂੰ ਸੂਟ ਕਰਦਾ ਤਾਂ ਉਹ ਵੇਅਰ ਕਰੋ, ਕਿਉਂਕਿ ਉਹ ਜਲਦੀ ਸੁੱਕ ਜਾਂਦਾ ਹੈ ਨਾ। ਅਤੇ ਇਸ ਦੇ ਨਾਲ ਥੋੜ੍ਹੇ ਜਿਹੜੇ ਕੱਪੜੇ ਹੈ ਲਾਈਟ ਜੇ ਹੋਣ, ਖੁੱਲੇ ਜੇ ਹੋਣ, ਤਾਂ ਕਿ ਤੁਹਾਨੂੰ ਜ਼ਿਆਦਾ ਠੰਡ ਵੀ ਨਾ ਚੜੇ,
1: ਬਿਲਕੁਲ ਕੰਫਰਟੇਬਿਲਿਟੀ ਬਣੀ ਰਹੇ।
0: ਵਾਟਰਪਰੂਫ ਸ਼ੂਜ਼ ਦਾ ਅੱਜ ਕੱਲ੍ਹ ਬੜਾ ਟ੍ਰੈਂਡ ਚੱਲ ਰਿਹਾ, ਅਤੇ ਮੌਨਸੂਨ ਵਿੱਚ ਮੈਨੂੰ ਲੱਗਦਾ ਇਹ ਪਰਫੈਕਟ ਆਪਸ਼ਨ ਰਹਿੰਦਾ ਹੈ ਸ਼ੂਜ਼ ਦੇ ਵਿੱਚ। ਕਰੋਕਸ ਵੀ ਅੱਛਾ ਆਪਸ਼ਨ ਹੈ ਵੈਸੇ ਤਾਂ, ਜੇ ਤੁਸੀਂ ਕਰੋਕਸ ਵੇਅਰ ਕਰਦੇ ਹੋ। ਅਤੇ ਅੱਜ ਕੱਲ੍ਹ ਬੜੇ ਮੈਂ ਦੇਖਿਆ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਚੱਲਦਾ ਹੈ ਨਾ, ਸ਼ੂਜ਼ ਦੀ ਸ਼ੇਪ ਵਿੱਚ ਆਉਂਦੇ ਆ ਕਰੋਕਸ।
1: ਬਿਲਕੁਲ ਬਿਲਕੁਲ।
0: ਤਾਂ ਅਤੇ ਉਹ ਵੀ ਬੜਾ ਅੱਛਾ ਆਪਸ਼ਨ ਹੈ, ਯੂ ਕੈਨ ਗੋ ਫੋਰ ਦੈਟ, ਹੈ ਨਾ। ਅਤੇ ਇਸ ਦੇ ਨਾਲ ਹੀ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ, ਫਿਰ ਉਸ ਤੋਂ ਬਾਅਦ ਥੋੜ੍ਹੀ ਹੋਰ ਟਿਪਸ ਲੈ ਕੇ ਆਵਾਂਗੇ।

0: ਸੋ ਦੋਸਤੋ ਸਾਨੂੰ ਸਾਡੇ ਪਹਿਲੇ ਕਾਲਰ ਆ ਚੁੱਕੇ ਨੇ ਤੇ ਚਲੋ ਉਹਨਾਂ ਦੇ ਨਾਲ ਗੱਲ ਕਰਦੇ ਆ।
1: ਹੈਲੋ
2: ਹੈਲੋ ਮੈਡਮ ਜੀ ਨਮਸਕਾਰ।
1: ਜੀ ਨਮਸਕਾਰ ਜੀ, ਕੌਣ ਬੋਲ ਰਿਹਾ?
2: ਮੈਂ ਸਤੀਸ਼ ਗੁਲਿਆਨੀ, ਤਿਲਕੁਸ਼ਾ ਮਾਰਕੀਟ ਪਰ ਅੱਜ ਮੈਂ ਖੁੱਡਾ ਪਿੰਡ ਆਇਆ ਜੀ, ਟਾਂਡੇ ਦੇ ਲਾਗੇ ਆਪਣੇ ਦੋਸਤ ਦੇ ਕੋਲ ਜੀ।
1: ਜੀ ਸਤੀਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਮੈਨੂੰ ਲੱਗਦਾ ਤੁਸੀਂ ਬਚਾਰਤ ਬੜੇ ਧਿਆਨ ਨਾਲ ਸੁਣੀ ਹੋਣੀ ਹੈ।
2: ਹਾਂ ਬਿਲਕੁਲ ਸੁਣੀ ਮੈਡਮ। ਅੱਜ ਮੈਂ ਦੋਸਤ ਕੋਲ ਆਇਆ, ਕਹਿੰਦੇ ਯੁਗਵਾਨੀ ਕਿੱਦਾਂ ਤੁਸੀਂ ਫੋਨ ਲਾਉਂਦੇ ਹੋ, ਤੇ ਮੈਂ ਅੱਜ ਉਹਨਾਂ ਕੋਲ ਬੈਠ ਕੇ ਤੇ ਫੋਨ ਲਗਾਇਆ ਜੀ।
1: ਜੀ ਬਿਲਕੁਲ, ਸਿਖਾ ਦਿਓ ਉਹਨਾਂ ਨੂੰ ਵੀ ਤਾਂ ਕਿ ਉਹ ਵੀ ਕਾਲ ਕਰ ਸਕਣ ਸਾਨੂੰ।
2: ਹਾਂ ਮੈਂ ਕਿਹਾ ਉਹਨਾਂ ਨੂੰ, ਮੈਂ ਕਿਹਾ ਗੱਲ ਨਹੀਂ ਕਰਾਵਾਂਗਾ, ਗੱਲ ਤੁਸੀਂ ਆਪ ਹੀ ਆਪਣੇ ਲਗਾ ਕੇ ਫੋਨ, ਮਿਹਨਤ ਨਾ ਕਰੋ।
1: ਬਿਲਕੁਲ, ਉਹਨਾਂ ਨੂੰ ਕਹੀਓ ਧਿਆਨ ਨਾਲ ਸਾਰੀ ਬੁਝਾਰਤਾਂ ਨੂੰ ਸੁਣਨ ਤੇ ਜਵਾਬ ਵੀ ਦੇਣ ਕਾਲ ਲਗਾ ਕੇ। ਤੇ ਹੁਣ ਤੁਸੀਂ ਬੁਝਾਰਤ, ਜੀ ਜੀ ਤੁਸੀਂ ਬੁਝਾਰਤ ਸੁਣੀਏ ਤੇ ਜਵਾਬ ਦੇ ਦਿਓ ਫਟਾਫਟ।
2: ਮੈਡਮ ਜਰਾ ਦੁਬਾਰਾ ਦੱਸਣਾ, ਮੈਂ ਤੁਹਾਡਾ ਹਾਂ।
1: ਮੈਂ ਤੁਹਾਡਾ ਹਾਂ ਪਰ ਮੈਨੂੰ ਤੁਹਾਡੇ ਨਾਲੋਂ ਵੱਧ ਹੋਰ ਲੋਕ ਵਰਤਦੇ ਆ, ਕੌਣ ਆ ਮੈਂ?
2: ਮੈਨੂੰ ਕੋਈ ਹਿੰਟ ਦੇ ਸਕਦੇ ਹੋ?
1: ਜੀ ਹੁਣ ਮੈਨੂੰ ਲੱਗਦਾ ਹੈ ਆਪਣੇ ਆਪ ਵਿੱਚ ਬੁਝਾਰਤ ਹੀ ਬਹੁਤ ਵੱਡਾ ਹਿੰਟ ਹੈ।
0: ਹਿੰਟ ਤਾਂ ਨਹੀਂ ਮਿਲ ਸਕਦਾ ਜੀ, ਹੁਣ ਤੁਸੀਂ ਤੁਹਾਨੂੰ ਖੁਦ ਸੋਚਣਾ ਚਾਹੀਦਾ।
2: ਮੇਰਾ ਨਾਮ ਤਾਂ ਨਹੀਂ?
1: ਬਿਲਕੁਲ ਸਹੀ ਗੱਲ ਹੈ, ਤੁਹਾਡਾ ਨਾਮ ਬਿਲਕੁਲ ਬਹੁਤ ਸਹੀ ਜਵਾਬ
2: ਹੈ। ਜਿੱਤ ਕੇ ਪਹਿਲਾਂ ਤਾੜੀਆਂ ਮਾਰਾ ਦਿਓ ਜਰਾ।
1: ਬਿਲਕੁਲ
0: ਦੋਸਤੋ, ਤੇ ਹੁਣ ਤੁਹਾਡੇ ਵਾਸਤੇ ਅਸੀਂ ਲੈ ਕੇ ਆ ਰਹੇ ਹਾਂ ਇੱਕ ਨਵੀਂ ਬੁਝਾਰਤ, ਜੋ ਕਿ ਹੁਣ ਮੈਂ ਪ੍ਰਿਆ, ਠੀਕ ਹੈ, ਹੁਣ ਮੇਰੀ ਟਰਨ ਹੈ, ਮੈਂ ਦੱਸਦੀ ਹਾਂ ਲਿਸਨਰਸ ਨੂੰ। ਤੇ ਸਭ ਤੋਂ ਪਹਿਲੀ ਹੈ ਕਿ ਮੇਰਾ ਘਰ ਸ਼ੀਸ਼ੇ ਦਾ ਹੈ ਪਰ ਮੈਂ ਆਪ ਸ਼ੀਸ਼ਾ ਨਹੀਂ, ਗਰਮੀ 'ਚ ਮੈਂ ਪਿਘਲਦਾ ਹਾਂ ਪਰ ਸਰਦੀ 'ਚ ਮੈਂ ਜੰਮ ਜਾਂਦਾ ਹਾਂ, ਮੈਂ ਕੀ ਹਾਂ?
1: ਦੇਖੋ ਤੁਹਾਡੀ ਨਾ ਬੁਝਾਰਤ ਆਉਣ ਤੋਂ ਪਹਿਲਾਂ ਹੀ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਇੰਨੀ ਐਕਸਾਈਟਮੈਂਟ ਹੈ ਅੱਜ ਦੇ ਸ਼ੋਅ ਦੀ। ਦੇਖਿਆ,
0: ਬਿਲਕੁਲ।
1: ਤੇ ਬਸ ਆਨਸਰ ਕਰਨ ਲਈ, ਜਵਾਬ ਦੇਣ ਲਈ ਸੇਮ ਨੰਬਰ ਤੁਸੀਂ ਡਾਇਲ ਕਰਨਾ ਹੈ, ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣ ਲਓ।

0: वास्ते तो तालियां तो बनदियां ही ने।
1: ਮੇਰਾ ਦੋਸਤਾਂ ਨੇ ਦੱਸਿਆ ਜੀ ਮੈਂ ਮੰਡੀ ਆਇਆ ਸੀ ਸਬਜ਼ੀ ਮੰਡੀ ਫਰੂਟ ਲੈ।
2: ਵਾਹ, ਤੁਹਾਨੂੰ ਮਤਲਬ ਸਬਜ਼ੀ ਮੰਡੀ ਤੋਂ ਬਰਫ਼ ਦਾ ਆਈਡੀਆ ਆ ਗਿਆ। ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਇਹਦਾ ਮਤਲਬ।
1: ਦੋਸਤਾਂ ਨੇ ਮੈਂ ਸਲਾਹ ਕੀਤੀ, ਮੈਂ ਕਿਹਾ ਇਹ ਆਨਸਰ ਆਉਣਾ, ਕਹਿੰਦਾ ਭਾਜੀ ਹਾਂਜੀ ਦੇ ਦਿਓ ਜਵਾਬ।
2: ਕੀ ਬਾਤ ਹੈ, ਚਲੋ ਫਿਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਕਾਲ ਕਰਨ ਦੇ ਲਈ। ਇੱਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ।
1: ਸ਼ੁਕਰੀਆ।
2: ਹੁਣ ਇੱਕ ਪਿਆਰਾ ਜਿਹਾ ਗੀਤ, ਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਜਪਸ ਜਿਹੜਾ ਦੂਜੀ ਬੁਝਾਰਤ ਦਾ ਵੇਟ ਕਰ ਰਿਹਾ ਬੋਲਣ ਲਈ, ਬਹੁਤ ਜ਼ਿਆਦਾ ਐਕਸਾਈਟਿਡ ਹੈ ਜਪਸ, ਤੇ ਮੈਨੂੰ ਲੱਗਦਾ ਹੈ ਬੁਝਾਰਤ ਬੋਲਣ ਲਈ ਤਿਆਰ ਹੋ ਤੁਸੀਂ?
0: ਚਲੋ ਠੀਕ ਹੈ ਯਾਰ, ਦੱਸੋ ਫਿਰ, ਬੋਲਾਂ ਫਿਰ?
2: ਬੋਲੋ ਬਿਲਕੁਲ।
0: ਇੱਕ ਪੈਰਾਂ 'ਤੇ ਖੜ੍ਹਾ ਸੌ ਸਿਰ ਉਸਦੇ, ਕੱਟੋਗੇ ਤਾਂ ਰੋਵੋਗੇ, ਛੱਡੋਗੇ ਤਾਂ ਹੱਸੋਗੇ।
2: ਵਾਹ,
0: ਇਹ ਕੀ ਹੈ?
2: ਹੁਣ ਮੈਨੂੰ ਲੱਗਦਾ ਮੈਨੂੰ ਤਾਂ ਆਪ ਨਹੀਂ ਪਤਾ ਹੈ ਤੁਸੀਂ ਕੀ ਬੋਲ ਦਿੱਤਾ, ਅਤੇ ਫਿਰ ਤੋਂ ਕਾਲ ਦੇਖੋ ਕਿੰਨੀ ਜ਼ਿਆਦਾ ਐਕਸਾਈਟਮੈਂਟ ਹੈ ਕਾਲਰਸ ਦੇ ਵਿੱਚ। ਬਿਲਕੁਲ ਨਾਲ ਦੀ ਨਾਲ ਕਾਲਸ ਆ ਰਹੇ, ਤੇ ਤੁਹਾਡੇ ਕਾਲ ਦੀ ਵੀ ਬਿਲਕੁਲ ਸਾਨੂੰ ਜ਼ਰੂਰਤ ਹੈ, ਐਕਸਾਈਟਮੈਂਟ ਤੱਕ
0: ਵਾਸਤੇ। ਤੁਸੀਂ ਇਹ ਗਾਣਾ ਸੁਣੋ ਤੇ ਸਾਨੂੰ ਕਾਲ ਕਰਕੇ ਤੇ ਫਿਰ ਸਾਨੂੰ ਜਵਾਬ ਦਿਓ।

0: ਜੀ ਹਾਂ ਦੋਸਤੋ, ਸਾਡੀ ਪੁਜਾਰਤ ਦਾ ਜਵਾਬ ਲੈ ਕੇ ਲਿਸਟਰ ਸਾਡੇ ਨਾਲ ਜੁੜ ਗਏ ਨੇ, ਆਓ ਗੱਲ ਕਰਦੇ ਹਾਂ। ਹੈਲੋ
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ
1: ਜੀ? ਮੈਂ ਜੋਗਿੰਦਰ ਸਿੰਘ ਜਨਰਲ ਸਟੋਰ ਖੁੱਡੇ ਤੋਂ ਬੋਲ ਰਿਹਾ ਜੀ।
0: ਜੀ ਜੋਗਿੰਦਰ ਜੀ, ਦੱਸੋ ਜੀ ਸਾਡੀ ਪੁਜਾਰਤ ਦਾ ਜਵਾਬ ਛੇਤੀ ਛੇਤੀ।
1: ਤੁਹਾਡੀ ਪੁਜਾਰਤ ਦਾ ਵਿਆਜ ਹੈਗਾ ਪਿਆਜ਼ ਹੈਗੀ।
0: ਬਿਲਕੁਲ ਸਹੀ ਜਵਾਬ
1: ਤੇ ਮੈਡਮ ਜੀ, ਮੈਡਮ ਜੀ
0: ਜੀ
1: ਹੈਲੋ,
0: ਤੁਹਾਡੀ ਪੁਜਾਰਤ ਲਈ ਤਾਲੀਆਂ।
1: ਹੈਲੋ ਮੈਡਮ, ਹੈਲੋ ਮੈਡਮ ਜੀ, ਹੈਲੋ
0: ਜੀ,
1: ਹੈਲੋ ਮੈਡਮ ਜੀ।
0: ਜੀ ਜੋਗਿੰਦਰ ਜੀ,
1: ਮੈਡਮ ਜੀ ਮੈਂ ਸਤੀਸ਼ ਗੁਲਿਆਣੀ ਦੇ ਕੋਲ ਜਲੰਧਰ ਗਿਆ ਸੀ, ਮੈਂ ਜਲੰਧਰ ਸਮਾਨ ਲੈਣ ਵਾਸਤੇ ਜਾਂਦਾ ਰਹਿੰਦਾ। ਮੈਨੂੰ ਸਤੀਸ਼ ਗੁਲਿਆਣੀ ਨੇ ਦੱਸਿਆ, ਮੈਂ ਕਿਹਾ ਕਿੱਦਾਂ ਫੋਨ ਲਗਾਉਂਦੇ ਹੋ ਤੁਸੀਂ? ਉਹਨਾਂ ਨੇ ਮੈਨੂੰ ਸਾਰੀ ਇਹ ਦੱਸਿਆ ਇੱਦਾਂ ਇੱਦਾਂ ਫੋਨ ਲਗਾਉਣੇ ਆ। ਮੈਂ 4 ਵਜੇ ਟਾਈਮ ਸੀ, ਕਹਿੰਦੇ ਤੁਹਾਡੀ ਬੈਲ ਚਲ ਕੇ ਚਲ ਗਈ ਆ ਹੈਂਜੀ। ਅਤੇ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਜੀ, ਮੈਂ ਉਹਨਾਂ ਨਾਲ ਹਰ ਵਾਰੀ ਗੱਲਬਾਤ ਕਰ ਦਿੰਦਾ। ਮੈਂ ਨਾ ਮੇਰਾ ਜਲੰਧਰ ਆਪਣੇ ਮੈਂ ਜਾਣਦਾ ਰਹਿੰਦਾ, ਮੈਂ ਸਮਾਨ ਉੱਥੋਂ ਲਿਆਉਣਾ ਕਰਿਆਨੇ ਦਾ ਹੈਂਜੀ। ਅਤੇ ਮੇਰੀ ਜਨਰਲ ਸਟੋਰ ਦੁਕਾਨ ਹੈਗੀ ਆ ਤੇ ਖੁੱਡੇ ਹੈਂਜੀ, ਤੇ ਮੇਰੇ ਸ਼ੀਸ਼ਲੇ ਜਾਂਦੇ ਗੱਲਬਾਤ ਹੁੰਦੀ ਰਹਿੰਦੀ ਆ। ਉਹਨਾਂ ਨੇ ਮੈਨੂੰ ਤੁਹਾਡਾ ਸਾਥ ਦਿੱਤਾ, ਕਿੱਦਾਂ ਨੰਬਰ ਲੱਗਦਾ। ਤੇ ਮੈਡਮ ਜੀ ਤੁਸੀਂ ਬਹੁਤ ਵਧੀਆ, ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
0: ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਐਪਰੀਸ਼ੀਏਟ ਕਰਨ ਲਈ। ਤੇ ਏਦਾਂ ਹੀ ਤੁਸੀਂ ਕਾਲ ਕਰਦੇ ਰਹਿਣੀ ਹੈ ਸਾਨੂੰ, ਤੇ ਬਸ ਕਾਲ ਲਾਉਂਦੇ ਰਹੋ, ਜਵਾਬ ਦਿੰਦੇ ਰਹੋ ਸਾਡੀਆਂ ਪੁਜਾਰਤਾਂ ਦਾ। ਤੇ ਇਸ ਦੇ ਨਾਲ ਹੀ ਅਗਲੀ ਪੁਜਾਰਤ ਆ ਰਹੀ ਹੈ। ਮੈਨੂੰ ਲੱਗਦਾ ਇਹੋ ਜਿਹੇ ਕਾਲਰ ਜਿਹੜੇ ਨੇ ਉਹ ਜਿਹੜਾ ਬਹੁਤ ਪਿਆਰ ਕਰਦੇ ਹੈ ਸਾਡੇ ਪ੍ਰੋਗਰਾਮ ਨੂੰ, ਸਾਡੇ ਯੁਵਾਣੀ ਪ੍ਰੋਗਰਾਮ ਨੂੰ, ਉਹਨਾਂ ਨੂੰ ਐਪਰੀਸ਼ੀਏਟ ਕਰਦੇ ਰਹਿਣਾ ਚਾਹੀਦਾ ਜਾਂ, ਕਿਉਂਕਿ ਇਹਨਾਂ ਦੇ ਕਰਕੇ ਹੀ ਜਿਹੜੀ ਸਾਡੀ ਮੈਂਟਲ ਐਕਸਰਸਾਈਜ਼ ਹੁੰਦੀ ਰਹਿੰਦੀ ਹੈ। ਇਹੋ ਜਿਹੀਆਂ ਪੁਜਾਰਤਾਂ ਅਸੀਂ ਹੋਰ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ। ਤੇ ਅਗਲੀ ਪੁਜਾਰਤ ਮੈਨੂੰ ਲੱਗਦਾ ਹੁਣ ਫਿਰ ਤਿਆਰ ਹੋ ਗਈ ਹੈ, ਤੇ ਮੈਂ ਬੋਲਾਂ ਅਗਲੀ।
2: ਬਿਲਕੁਲ
0: ਠੀਕ ਹੈ ਜੀ। ਤੇ ਪਹਿਲੀ ਜਿਹੜੀ ਬੁਜਾਰਤ ਸੀ ਉਹ ਬਹੁਤ ਹੀ ਇੰਟਰਸਟਿੰਗ ਸੀ, ਇੱਦਾਂ ਹੀ ਹੋਰ ਜਿਹੜੀ ਇੰਟਰਸਟਿੰਗ ਬੁਜਾਰਤ ਹੈ ਉਹ ਹੈ, ਕਿਹੜੀ ਚੀਜ਼ ਹੈ ਜੋ ਤੁਹਾਡੇ ਕੋਲ ਆਉਂਦੀ ਤਾਂ ਹਰ ਰੋਜ਼ ਹੈ ਪਰ ਕਦੇ ਵੀ ਅੱਜ ਨਹੀਂ ਆਉਂਦੀ? ਤੁਹਾਡੇ ਕੋਲ ਇਹ ਰੋਜ਼ ਆਉਂਦੀ ਹੈ, ਮਤਲਬ ਧਿਆਨ ਨਾਲ ਸੁਣਿਓ, ਤੁਹਾਡੇ ਕੋਲ ਰੋਜ਼ ਆਉਂਦੀ ਹੈ ਪਰ ਅੱਜ ਨਹੀਂ ਆਉਂਦੀ? ਤੇ ਬਸ ਇਸ ਬੁਜਾਰਤ ਦਾ ਤੁਸੀਂ ਜਵਾਬ ਸੋਚੋ ਤੇ ਸਾਨੂੰ ਦੇ ਦਿਓ।

0: ਜਬਸ ਬਿਲਕੁਲ ਨਹੀਂ, ਤੁਸੀਂ ਜਵਾਬ ਨਹੀਂ ਦੇਣਾ,
1: ਠੀਕ ਹੈ,
0: ਸਾਡੇ ਲਿਸਨਰ ਜੁੜ ਗਏ ਨੇ ਤੇ ਉਹਨਾਂ ਤੋਂ ਜਵਾਬ ਲੈਣਾ ਸੀ, ਤੁਸੀਂ ਜਵਾਬ ਨਹੀਂ ਦੇਣਾ, ਮੈਂ ਤੁਹਾਨੂੰ ਫੇਰ ਕਹਿਤਾ
1: ਆਪਾਂ ਗੱਲ ਕਰਦੇ ਹਾਂ ਸਾਡੇ ਲਿਸਨਰ ਨਾਲ, ਫਿਰ ਦੇਖਦੇ ਹਾਂ ਉਹਨਾਂ ਨੂੰ ਜਵਾਬ ਆਉਂਦਾ ਕਿ ਨਹੀਂ।
0: ਬਿਲਕੁਲ, ਹੈਲੋ,
2: ਹੈਲੋ ਮੈਡਮ ਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ, ਕੌਣ ਗੱਲ ਕਰ ਰਿਹਾ?
2: ਮੈਡਮ ਜੀ ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਜੀ ਪੌਲ ਜੀ, ਦੱਸੋ ਫੇਰ ਤੁਹਾਡਾ ਸ਼ਨੀਵਾਰ ਕਿੱਦਾਂ ਦਾ ਜਾ ਰਿਹਾ ਹੈ ਯੁਵਾਣੀ ਦੇ ਨਾਲ?
2: ਤਾਂ ਬਹੁਤ ਵਧੀਆ ਜਾ ਰਿਹਾ ਜੀ, ਸਵੇਰ ਤੋਂ ਲੈ ਕੇ ਵਧੀਆ ਤਾਂ, ਅੱਜ ਦਿਨ ਬਹੁਤ ਵਧੀਆ ਨਿਕਲਿਆ।
0: ਕਿਆ ਬਾਤ ਹੈ, ਬਿਲਕੁਲ ਬਹੁਤ ਵਧੀਆ ਗੱਲ ਹੈ। ਤੇ ਬਸ ਪੁਜਾਰਤਾ ਸੁਣ ਰਹੇ ਹੋ ਫੇਰ ਤੁਸੀਂ?
2: ਹਾਂ ਬਿਲਕੁਲ ਸੁਣਦੇ ਹਾਂ ਜੀ, ਵਿੱਚ ਸਾਡੇ ਪੁੱਤਾ ਮੇਰਾ ਬਹੁਤ ਰੌਲੀ ਪਾਉਂਦਾ ਹੈ, ਬਸ ਸੁਣ ਨਹੀਂ ਦਿੱਤਾ ਉਹਨੇ ਮੈਨੂੰ, ਕਾਫੀ ਕੁਛ ਸੁਣਿਆ ਨਹੀਂ, ਕਾਫੀ ਕੁਛ ਸੁਣਿਆ ਕੁਛ ਨਹੀਂ ਸੁਣਿਆ।
0: ਚਲੋ ਕੋਈ ਗੱਲ ਨਹੀਂ, ਹੁਣ ਤੁਸੀਂ ਧਿਆਨ ਨਾਲ ਸੁਣੀਓ ਤੇ ਮੈਨੂੰ ਲੱਗਦਾ

0: ਬੁਝਾਰਤ ਤਾਂ ਤੁਸੀਂ ਧਿਆਨ ਨਾਲ ਸੁਣੀ ਹੈ ਹੈਨਾ?
1: ਹਾਂਜੀ,
0: ਤੇ ਫਿਰ ਜਵਾਬ ਦੇ ਦਿਓ ਸਾਡੀ ਬੁਝਾਰਤ ਦਾ।
1: ਜਵਾਬ ਇਹਦਾ ਮੈਨੂੰ ਤਾਂ ਕੋਈ ਗੁੰਝਲਦਾਰ ਜਿਹਾ ਪ੍ਰਸ਼ਨ ਲੱਗਦਾ ਹੈ।
0: ਜੇ ਤੁਸੀਂ ਚਾਹੁੰਦੇ ਮੈਂ ਫੇਰ ਰਿਪੀਟ ਕਰ ਦਿੰਨੀ ਆ।
1: ਹਾਂਜੀ
0: ਬਿਲਕੁਲ ਜੀ, ਸਾਡੀ ਬੁਝਾਰਤ ਸੀ ਕਿ ਕਿਹੜੀ ਉਹ ਚੀਜ਼ ਹੈ ਜਿਹੜੀ ਤੁਹਾਡੇ ਕੋਲ ਰੋਜ਼ ਆ ਤਾਂ ਰਹੀ ਹੈ ਪਰ ਉਹ ਅੱਜ ਨਹੀਂ ਆ ਰਹੀ।
2: ਯਾਨੀ ਉਹ ਅੱਜ ਦੇ ਦਿਨ ਨਹੀਂ ਆਉਂਦੀ ਪਰ ਰੋਜ਼ ਆਉਂਦੀ ਹੈ, ਹਰ ਵਾਰ ਆਉਂਦੀ ਹੈ ਪਰ ਅੱਜ ਦੇ ਦਿਨ ਨਹੀਂ ਆਉਂਦੀ।
1: ਨਹੀਂ, ਏਦਾਂ ਤਾਂ ਕੋਈ ਚੀਜ਼ ਨਹੀਂ ਹੁੰਦੀ ਜਿਹੜੀ ਅੱਜ ਦੇ ਦਿਨ ਆਉਂਦੀ ਹੈ ਤਾਂ ਮੁੜ ਕੇ ਰੋਜ਼ ਨਹੀਂ, ਰੋਜ਼ ਆਉਂਦੀ ਤਾਂ ਅੱਜ ਦੇ ਦਿਨ ਨਹੀਂ ਆਉਂਦੀ। ਇਹਦਾ ਮਤਲਬ

0: ਨਹੀਂ ਅੱਜ ਦੇ ਦਿਨ ਨਹੀਂ ਆਂਦੀ ਪਰ ਰੋਜ਼ ਆਂਦੀ ਹੈ ਹਰ ਵਾਰ ਆਂਦੀ ਹੈ ਪਰ ਅੱਜ ਦੇ ਦਿਨ ਨਹੀਂ ਆਂਦੀ
1: ਨਹੀਂ ਏਦਾਂ ਤਾਂ ਕੋਈ ਚੀਜ਼ ਨਹੀਂ ਹੁੰਦੀ ਜਿਹੜੀ ਅੱਜ ਦੇ ਦਿਨ ਆਉਂਦੀ ਹੈ ਤਾਂ ਮੁੜ ਕੇ ਰੋਜ਼ ਨਹੀਂ ਰੋਜ਼ ਆਉਂਦੀ ਤਾਂ ਅੱਜ ਦੇ ਦਿਨ ਨਹੀਂ ਆਉਂਦੀ ਹੈ ਤਾਂ ਮਤਲਬ ਕੱਲ ਨੂੰ ਵੀ ਨਹੀਂ ਆਉਣੀ ਜੇ ਕੱਲ ਨੂੰ ਕੱਲ ਹੋਇਆ ਤਾਂ ਕੱਲ ਵੀ ਨਹੀਂ ਆਉਣੀ ਉਹ ਤਾਂ ਕੱਲ ਹੀ ਹੈ ਜਿਹੜਾ ਉਹ ਕੱਲ ਹੀ ਆ ਫਿਰ ਜਿਹੜਾ ਕੱਲ ਨਹੀਂ ਹੋਣਾ ਕਿਸੇ ਲਈ
2: ਕੀ ਬਾਤ ਹੈ ਤੁਸੀਂ ਦੇ ਦਿੱਤਾ ਜਵਾਬ ਗੱਲਾਂ ਗੱਲਾਂ ਦੇ ਵਿੱਚ ਬਹੁਤ ਵਧੀਆ ਬਿਲਕੁਲ ਸਹੀ ਜਵਾਬ ਦਿੱਤਾ ਹੈ ਤੁਸੀਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਕਾਲ ਕਰਨ ਦੇ ਲਈ ਏਦਾਂ ਹੀ ਤੁਸੀਂ ਬੁਝਾਤਾ ਜਵਾਬ ਦਿੱਤਾ
1: ਮਿਹਰਬਾਨੀ ਸ਼ੁਕਰੀਆ ਤੁਹਾਡਾ ਵੀ ਧੰਨਵਾਦ ਜੀ
2: ਜੀ ਬਿਲਕੁਲ ਤੇ ਅਗਲੀ ਬੁਝਾਰਤ ਲੈ ਕੇ ਸਾਡੀ ਜਪ ਸਾਡੇ ਨਾਲ ਜੁੜ ਚੁੱਕੀ ਹੈ ਫਿਰ ਤੋਂ ਤੇ ਬਸ ਦੇ ਦਿਓ ਸਾਡੀ ਅਗਲੀ ਬੁਝਾਰਤ ਸਾਨੂੰ
0: ਹੁਣ ਇਹ ਬੁਝਾਰਤ ਸਾਡੀ ਆਖਰੀ ਵੀ ਹੋ ਸਕਦੀ ਹੈ ਜਾਂ ਫਿਰ ਇੱਕ ਹੋਰ ਬੁਝਾਰਤ ਹੋ ਸਕਦੀ ਹੈ ਡਿਪੈਂਡ ਕਰਦਾ ਕਿ ਤੁਹਾਨੂੰ ਇਸਦਾ ਆਂਸਰ ਪਤਾ ਹੋਏਗਾ ਕਿ ਨਹੀਂ ਬੁਝਾਰਤ ਹੈ ਕਿ ਐਸੀ ਚੀਜ਼ ਜੋ ਤੋੜੋਗੇ ਤਾਂ ਕੰਮ ਆਊਗੀ ਜੇ ਤੁਸੀਂ ਨਹੀਂ ਤੋੜੋਗੇ ਤਾਂ ਫਿਰ ਉਸ ਚੀਜ਼ ਦਾ ਕੋਈ ਕੰਮ ਨਹੀਂ ਹੈ ਮਤਲਬ ਤੋੜੋਗੇ ਤਾਂ ਹੀ ਕੰਮ ਆਊਗੀ ਨਹੀਂ ਤੋੜੋਗੇ ਤਾਂ ਨਹੀਂ ਕੰਮ ਆਏਗਾ
2: ਕਾਫੀ ਜ਼ਿਆਦਾ ਟ੍ਰਿਕੀ ਹੈ ਤੇ ਬਸ ਮੈਂ ਦੇਖਦੀ ਹਾਂ ਕੌਣ ਦਿੰਦਾ ਇਸ ਬੁਝਾਰਤ ਦਾ ਜਵਾਬ
0: ਜਲਦੀ ਜਲਦੀ ਸਾਨੂੰ ਫੋਨ ਕਰੋ ਤਦ ਤੱਕ ਵਾਸਤੇ ਗਾਣਾ ਸੁਣ ਲਓ

0: ਸੋ ਦੋਸਤੋ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਚਲੋ ਨਾਲ ਗੱਲ ਕਰਦੇ ਤੇ ਪੁੱਛਦੇ ਆ ਉਹਨਾਂ ਦਾ ਜਵਾਬ ਕੀ ਹੈ। ਹੈਲੋ
1: ਹੈਲੋ
0: ਹੈਲੋ, ਹਾਂਜੀ, ਤੁਸੀਂ ਕੌਣ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮੈਡਮ ਪਵਨ ਕੁਮਾਰ, ਪਿੰਡ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ।
0: ਠੀਕ ਹੈ ਪਵਨ ਜੀ, ਤੇ ਸਾਡੀ ਪਹੇਲੀ ਸਾਡੀ ਕਹਾਵਤ ਦਾ ਤੁਹਾਨੂੰ ਦੱਸੋ ਫਿਰ ਜਵਾਬ, ਪਤਾ ਹੈ?
1: ਹਾਂਜੀ
0: ਦੱਸੋ ਫਿਰ, ਇੱਕ ਵਾਰੀ ਦੁਬਾਰਾ ਰਿਪੀਟ ਕਰਾਂ।
1: ਹਾਂਜੀ ਹਾਂਜੀ,
0: ਇੱਕ ਇਹੋ ਜਿਹੀ ਚੀਜ਼ ਜੇ ਤੁਸੀਂ ਤੋੜੋਗੇ ਤਾਂ ਹੀ ਕੰਮ ਆਊਗੀ, ਜੇ ਤੁਸੀਂ ਤੋੜੋਗੇ ਨਹੀਂ ਤਾਂ ਫਿਰ ਉਸ ਚੀਜ਼ ਦਾ ਕੋਈ ਕੰਮ ਨਹੀਂ ਹੈ।
1: ਹਾਂਜੀ
0: ਸੋਚੋ ਕੀ।
1: ਅੰਡਾ ਜੀ।
0: ਬਿਲਕੁਲ ਸਹੀ ਜਵਾਬ ਦਿੱਤਾ ਤੁਸੀਂ, ਮੈਨੂੰ ਲੱਗਦਾ ਤੁਹਾਨੂੰ ਪਹਿਲਾਂ ਤੋਂ ਪਤਾ ਹੀ ਸੀਗਾ, ਰਿਪੀਟ ਕਰਨ ਦੀ ਲੋੜ ਨਹੀਂ ਸੀ ਲੱਗਦਾ ਮੈਨੂੰ, ਪਰ

0: ਮਤਲਬ ਗਾਣੇ ਹੋਣ ਤਾਂ ਇਹੋ ਜਿਹੇ, ਤੇ ਇਸ ਦੇ ਨਾਲ ਹੀ ਪ੍ਰੋਗਰਾਮ ਹੋਵੇ ਤਾਂ ਇਹੋ ਜਿਹਾ ਹੋਵੇ ਕਿ ਮਜ਼ਾ ਹੀ ਆ ਜਾਏ। ਬਿਲਕੁਲ
1: ਬਿਲਕੁਲ, ਮੈਨੂੰ ਲੱਗਦਾ ਹੈ ਕਿ ਅੱਜ ਦਾ ਪ੍ਰੋਗਰਾਮ ਸਾਡੇ ਲਿਸਨਰਸ ਨੂੰ ਅੱਛਾ ਲੱਗਿਆ ਹੋਏਗਾ। ਜਿੱਦਾਂ ਸਾਨੂੰ ਕਾਲਸ ਆ ਰਹੀਆਂ ਸੀ ਬਹੁਤ ਸਾਰੀਆਂ, ਤੇ ਅਸੀਂ ਸਿਰਫ ਥੋੜੀਆਂ ਜਿਹੀ ਕਾਲਸ ਚੁੱਕੇ ਤਾਂ ਫਿਰ ਇਹਦੇ ਤੋਂ ਇਹ ਪਤਾ ਚੱਲਦਾ ਹੈ ਕਿ ਸਾਡਾ ਪ੍ਰੋਗਰਾਮ ਕਾਫੀ ਵਧੀਆ ਗਿਆ।
0: ਤੇ ਬਸ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਹੈ, ਤੇ ਮੈਨੂੰ ਆਰਜੇ ਪ੍ਰਿਆ ਨੂੰ
1: ਤੇ ਮੈਨੂੰ ਆਰਜੇ ਜਪਸ ਨੂੰ ਦਓ ਇਜਾਜ਼ਤ। ਨਮਸਕਾਰ।

ਕਿਆ ਬਾਤ ਹੈ। ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਅਸੀਂ ਮੈਨੂੰ ਲੱਗਦਾ ਕਿ ਕਿੰਨੇ ਹੀ ਸ਼ਹਿਰ ਘੁੰਮ ਆਏ ਹਾਂ ਔਰ ਕਿੰਨੇ ਹੀ ਸ਼ਹਿਰਾਂ ਦੀਆਂ ਹਵਾਵਾਂ ਸਾਡੇ ਕੋਲੋਂ ਦੀ ਹੋ ਕੇ ਲੰਘ ਗਈਆਂ ਨੇ। ਅਸੀਂ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਮੇਂ ਦੀ ਗੱਲ ਕਰ ਰਹੇ ਸੀ ਅਤੇ ਮੈਂ ਸੋਚ ਰਹੀ ਸੀ ਕਿ ਜਦੋਂ ਘੜੀ ਨਹੀਂ ਹੁੰਦੀ ਸੀ ਅਤੇ ਜਿੱਦਾਂ ਸੂਰਜ ਚੜ੍ਹਨ ਅਤੇ ਢਲਣ ਨੂੰ ਲੈ ਕੇ ਸਾਡੇ ਕੰਮ ਵੰਡੇ ਹੋਏ ਹੁੰਦੇ ਸੀ, ਕਿੰਨਾ ਸੋਹਣਾ ਸਮਾਂ ਸੀ ਨਾ ਉਹ। ਸ਼ਾਹ ਵੇਲਾ, ਲਾਡਾ ਵੇਲਾ, ਤ੍ਰਿਕਾਲਾ, ਸੂਰਜ ਨੂੰ ਦੇਖ ਕੇ ਸਮਾਂ ਵੀ ਪਤਾ ਲੱਗ ਜਾਂਦਾ ਸੀ ਆਪਣੇ ਆਪ, ਸਾਡਾ ਬੋਡੀ ਕਲੋਕ ਵੀ ਕੰਮ ਕਰਦਾ ਸੀ ਅਤੇ ਅਸੀਂ ਉਸ ਹਿਸਾਬ ਨਾਲ ਚੱਲਦੇ ਵੀ ਸੀ। ਅਤੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ, ਅਤੇ ਕਦੇ ਇਹ ਵੀ ਨਹੀਂ ਸੀ ਹੋਇਆ ਕਿ ਕਿਸੇ ਕੰਮ ਤੋਂ ਦੇਰ ਹੋ ਜਾਵੇ। ਅਤੇ ਹੁਣ ਸਾਡੇ ਕੋਲ ਘੜੀ ਹੈ, ਸਾਨੂੰ ਪਲ ਪਲ ਦਾ ਪਤਾ ਰਹਿੰਦਾ, ਪਰ ਫਿਰ ਵੀ ਸਾਡੇ ਕੋਲ ਸਮਾਂ ਨਹੀਂ ਹੈ। ਸਮਾਂ ਹੈ ਵੀ ਨਹੀਂ ਅਤੇ ਅਸੀਂ ਵਿਹਲੇ ਵੀ ਬਹੁਤ ਹਾਂ, ਪਰ ਕੰਮ ਤੋਂ ਘਰ ਜਾਣ ਦਾ ਕੋਈ ਸਮਾਂ, ਖਾਣ ਦਾ ਕੋਈ ਸਮਾਂ, ਕਿਸੇ ਨੂੰ ਮਿਲਣ ਦਾ ਕੋਈ ਸਮਾਂ, ਕਿਸੇ ਨੂੰ ਫੋਨ ਕਰਨ ਦਾ ਸਮਾਂ ਸਾਡੇ ਕੋਲ ਨਿਕਲਦਾ ਹੀ ਨਹੀਂ। ਕਿੰਨੇ ਭੁੱਲੇ ਜਾਏ ਗੁਆਚੇ ਜਾਏ ਘੁੰਮ ਰਹੇ ਹਾਂ ਅਸੀਂ। ਕਦੇ ਕਦੇ ਦਿਲ ਕਰਦਾ ਹੁੰਦਾ ਕਿ ਸ਼ਾਇਦ ਇਹ ਘੜੀ ਦੀਆਂ ਸੂਈਆਂ ਹੁੰਦੀਆਂ ਹੀ ਨਾ ਤਾਂ ਕਿੰਨਾ ਚੰਗਾ ਸੀ ਨਾ, ਅਸੀਂ ਉਸ ਵੇਲੇ 'ਚ ਵਾਪਸ ਚਲੇ ਜਾਂਦੇ ਜਿੱਥੋਂ ਅਸੀਂ ਆਏ ਸੀ, ਹੈ ਨਾ।

0: 60 ਕੈਂਪਾਂ ਵਿੱਚ ਦੁੱਧ ਦੇ 6000 ਨਮੂਨਿਆਂ ਦੀ ਜਾਂਚ ਕੀਤੀ ਏ। ਉਹਨਾਂ ਕਿਹਾ ਕਿ ਘਰੋ ਘਰੀ ਜਾ ਕੇ ਟੈਸਟਿੰਗ ਕਰਨ ਲਈ 4 ਮੋਬਾਈਲ ਲੈਬੋਰੇਟਰੀ ਵੈਨਾਂ ਪਹਿਲਾਂ ਹੀ ਕਾਰਜਸ਼ੀਲ ਨੇ ਅਤੇ 5 ਹੋਰ ਅਜਿਹੀਆਂ ਵੈਨਾਂ ਵਿਭਾਗ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਡਿਪਟੀ ਡਾਇਰੈਕਟਰ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੂਟੀਨ ਟੈਸਟਿੰਗ ਵੀ ਕੀਤੀ ਜਾਂਦੀ ਏ। ਆਉਣ ਵਾਲੇ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰ ਵੱਲੋਂ ਛੁੱਟੀਆਂ ਦੌਰਾਨ 94 ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ। ਜਲੰਧਰ ਦੇ ਡਿਵੀਜ਼ਨਲ ਡਾਕਘਰ ਸੁਪਰਿਟੈਂਡ ਸ੍ਰੀ ਸਤਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਇਹ ਡਾਕਘਰ ਐਤਵਾਰ ਅਤੇ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹੇ ਰਹਿਣਗੇ। ਸ੍ਰੀ ਸਤਿੰਦਰ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਨਾਗਰਿਕਾਂ ਨੂੰ ਆਪਣੀ ਸਪੀਡ ਪੋਸਟ, ਪਾਰਸਲ ਅਤੇ ਰੱਖੜੀ ਮੇਲ ਬੁੱਕ ਕਰਨ ਵਿੱਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਰੱਖੜੀ ਦੇ ਸੀਜ਼ਨ ਦੌਰਾਨ ਜਨਤਾ ਨੂੰ ਜਲਦੀ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੇਵਾ ਪ੍ਰਦਾਨ ਕੀਤੀ ਜਾਏਗੀ। ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਚੁਣੇ ਹੋਏ ਡਾਕਘਰਾਂ ਵਿੱਚ ਲੋੜੀਂਦੇ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ। ਖੇਡਾਂ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਏਗਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਸਨਅਤੀ ਮਾਹਰਾਂ ਦਾ ਕਹਿਣਾ ਕਿ ਇਥੇਨੋਲ ਮਿਸ਼ਨ ਪ੍ਰੋਗਰਾਮ ਵਿਗਿਆਨਕ ਪੜਾਅ ਵਾਰ ਪਹੁੰਚ ਰਾਹੀਂ ਲਾਗੂ ਕੀਤਾ ਗਿਆ ਹੈ। ਸਰਕਾਰ ਨੇ ਕੀਮਤ ਸਥਿਰਤਾ ਲਈ ਪਿਆਜ਼ ਦੀ ਖਰੀਦ ਕੀਮਤ 13% ਵਧਾ ਕੇ 2125 ਰੁਪਏ ਪ੍ਰਤੀ ਕੁਇੰਟਲ ਕੀਤੀ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੋਹਾਲੀ ਦੇ ਪਿੰਡ ਸਨੇਟਾ ਵਿਖੇ ਸਥਾਪਿਤ ਦਿਹਾਤੀ ਸਿਹਤ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼। ਇੱਕ ਸਾਲ ਵਿੱਚ 729 ਗ੍ਰਿਫ਼ਤਾਰੀਆਂ ਤੇ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਬਿਨੂ ਢਿੱਲੋਂ, ਤੁਸੀਂ ਸੁਣ ਰਹੇ ਹੋ FM ਰੇਨਬੋ।
2: 6:30 ਤੇ 15 ਸੈਕਿੰਡ ਹੋ ਚੁੱਕੇ ਨੇ ਜੀ। ਪ੍ਰੋਗਰਾਮ ਚੱਲ ਰਿਹਾ ਹੈ ਲਵ ਯੂ ਜ਼ਿੰਦਗੀ।

ਤੁਸੀਂ ਦੂਰਬੀਨ ਨਾਲ ਤਾਂ ਵੇਖਿਆ ਹੀ ਹੋਣਾ ਨਾ ਕਦੇ ਨਾ ਕਦੇ ਕਿਵੇਂ ਦਿਖਦਾ। ਦੂਰ ਦੀਆਂ ਚੀਜ਼ਾਂ ਨੇੜੇ ਦਿਖਦੀਆਂ ਨੇ ਨਾ, ਅਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਕਿ ਉਹ ਸਾਡੀਆਂ ਅੱਖਾਂ ਦੇ ਨਜ਼ਦੀਕ ਦਿਖ ਰਹੀਆਂ ਨੇ। ਅੱਜ ਕੱਲ੍ਹ ਉਹ ਗੇਮ ਜ਼ੋਨ ਜਾਈਏ ਤਾਂ ਉਹ HD ਐਨਕਾਂ ਨਾਲ ਸਾਨੂੰ ਦੇਸ਼ ਦੁਨੀਆਂ ਦੀ ਸੈਰ ਕਰਵਾ ਦਿੰਦੇ ਨੇ ਕਿ ਜਿੱਦਾਂ ਅਸੀਂ ਉਸੇ ਹੀ ਜ਼ਿੰਦਗੀ ਨੂੰ ਜੀ ਰਹੇ ਹੋਈਏ। ਪਰ ਜਿਹੜੀਆਂ ਆਸ ਪਾਸ ਚੀਜ਼ਾਂ ਜਾਂ ਲੋਕ ਹੁੰਦੇ ਨੇ ਉਹ ਸਾਨੂੰ ਭੁੱਲ ਜਾਂਦੇ ਨੇ। ਜ਼ਿੰਦਗੀ 'ਚ ਵੀ ਇਹੀ ਹੁੰਦਾ, ਜੋ ਸਾਨੂੰ ਮਿਲਣ 'ਚ ਮੁਸ਼ਕਲ ਹੈ ਅਸੀਂ ਉਸ 'ਤੇ ਫੋਕਸ ਕਰਦੇ ਹਾਂ, ਦਿਨ ਰਾਤ ਉਸ ਬਾਰੇ ਸੋਚਦੇ ਹਾਂ, ਅਤੇ ਜਿਹੜਾ ਕੁਛ ਮਿਲਿਆ ਹੋਇਆ ਜਾਂ ਸਾਡੇ ਆਸ ਪਾਸ ਘੁੰਮ ਰਿਹਾ ਜਾਂ ਜਿਹਨੂੰ ਪਾਉਣ ਦੀ ਕਦੇ ਚਾਹਤ ਰੱਖੀ ਸੀ ਉਹ ਮਿਲ ਗਿਆ, ਉਹ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ। ਪਰ ਅਸਲ 'ਚ ਖੁਸ਼ੀ, ਸਕੂਨ ਅਤੇ ਸਬਰ ਉਸ 'ਚ ਕਰਨ ਦੀ ਲੋੜ ਹੁੰਦੀ ਹੈ ਜੋ ਸਾਡੇ ਕੋਲ ਹੈ, ਜੋ ਸਾਡੇ ਆਲੇ ਦੁਆਲੇ ਹੈ, ਜੋ ਸਾਡੇ ਕੰਟਰੋਲ 'ਚ ਹੈ। ਸੋ ਉਹਨਾਂ ਚੀਜ਼ਾਂ ਦਾ ਆਨੰਦ ਲਈਏ ਜੋ ਬਿਲਕੁਲ ਸਾਡੇ ਹੱਥ 'ਚ ਨੇ, ਸਾਡੇ ਨੇੜੇ ਨੇ, ਸਾਡੇ ਆਸ ਪਾਸ ਨੇ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਬੜੀ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਬੰਦਾ ਸੁੱਤਾ ਹੀ ਰਹਿ ਗਿਆ, ਇੱਦਾਂ ਦੀ ਸੌਖੀ ਮੌਤ ਕਿਸੇ ਕਿਸੇ ਨੂੰ ਆਉਂਦੀ ਹੈ, ਪਰ ਦਰਅਸਲ ਕੁਝ ਬੰਦੇ ਹਰ ਰੋਜ਼ ਖੁਦਕੁਸ਼ੀ ਕਰ ਰਹੇ ਹੁੰਦੇ ਨੇ। ਕਦੇ ਜੀ ਕੇ ਵੇਖਦੇ ਨਹੀਂ, ਨਾ ਚੰਗਾ ਖਾ ਕੇ, ਨਾ ਪਹਿਨ ਕੇ, ਨਾ ਵਰਤ ਕੇ, ਪੈਸਾ ਹੋਣ ਦੇ ਬਾਵਜੂਦ ਵੀ ਖਰਚਦੇ ਨਹੀਂ, ਜੋੜੀ ਜਾਣਗੇ ਜੋੜੀ ਜਾਣਗੇ। ਇਹ ਵੀ ਨਹੀਂ ਪਤਾ ਹੁੰਦਾ ਕਿ ਕਿਸ ਕਾਰਨ ਨੂੰ ਜੋੜ ਰਹੇ ਹੈ, ਇਹ ਪੈਸਾ ਜੋੜ ਕੇ ਕਰਨਾ ਕੀ ਹੈ, ਕਿਹਨੂੰ ਦੇਣਾ। ਛੋਟੀ ਜਿਹੀ ਬਿਮਾਰੀ ਲਈ ਇਲਾਜ ਨਹੀਂ ਜਾਂਦੇ, ਉਹਨੂੰ ਵੱਡੀ ਬਣਾ ਲੈਂਦੇ ਨੇ, ਹੈ ਨਾ। ਹੁੰਦੇ ਨੇ ਨਾ ਸਾਡੇ ਆਸ ਪਾਸ ਕੁਛ ਲੋਕ ਇਹੋ ਜਿਹੇ। ਪਰ ਜ਼ਰੂਰਤ ਹੁੰਦੀ ਹੈ ਕਿ ਹਰ ਵੇਲੇ ਸ਼ੁਕਰ ਕਰੀਏ ਅਤੇ ਜੋ ਸਾਡੇ ਕੋਲ ਹੈ ਉਹਨੂੰ ਮਾਣੀਏ, ਉਹਨੂੰ ਜੀਏ, ਪੈਨ ਵਰਤ ਕੇ ਵੇਖੀਏ, ਉਹਨੂੰ ਅਲਮਾਰੀਆਂ ਬੈੱਡਾਂ 'ਚ ਨਾ ਰੱਖੀਏ। ਕਿਤੇ ਕਿਸੇ ਨੂੰ ਮਿਲਣਾ ਅੱਜ ਹੀ ਮਿਲੀਏ ਤਾਂ ਕਿ ਸਾਨੂੰ ਖੁਸ਼ੀ ਹੋਵੇ। ਕੱਲ੍ਹ ਦਾ ਕੀ ਭਰੋਸਾ, ਕੱਲ੍ਹ ਆਉਣਾ ਕਿ ਨਹੀਂ ਆਉਣਾ, ਇਹ ਉਹੀ ਕੱਲ੍ਹ ਹੈ ਜਿਹਦੇ ਲਈ ਅਸੀਂ ਅੱਜ ਤੋਂ 5 ਸਾਲ ਪਹਿਲਾਂ ਸੋਚਦੇ ਸੀ ਵੀ ਉਹ ਟਾਈਮ ਆਊਗਾ ਫਿਰ ਇੱਦਾਂ ਕਰਾਂਗੇ। ਜੋ ਜ਼ਿੰਦਗੀ ਨੂੰ ਜੀਣ ਦਾ ਬਲ ਆਉਣਾ ਚਾਹੀਦਾ, ਜੋ ਸਾਡੇ ਕੋਲ ਹੈ ਉਹਨੂੰ ਮੰਨਣਾ ਚਾਹੀਦਾ। ਅੱਜ ਤਰਸ ਕੇ ਜੀਵਾਂਗੇ ਤਾਂ ਕੱਲ੍ਹ ਨੂੰ ਕਿਸੇ ਨੇ ਵੀ ਆ ਕੇ ਨਹੀਂ ਕਹਿਣਾ ਸਾਨੂੰ ਕਿ ਜੀ ਲਓ। ਜੀਣਾ ਆਪੇ ਪੈਣਾ ਅਤੇ ਜ਼ਿੰਦਗੀ ਦਾ ਆਨੰਦ ਆਪੇ ਹੀ ਲੱਭਣਾ ਪੈਣਾ।

ਕਮਾ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਕੇ ਮਨ ਤਾਂ ਜ਼ਰੂਰ ਨੱਚਿਆ ਹੋਏਗਾ, ਜੇ ਨਹੀਂ ਤਾਂ ਸਿਰ ਤਾਂ ਜ਼ਰੂਰ ਹਿੱਲਿਆ ਹੋਏਗਾ ਆਈ ਐਮ ਸ਼ੋਰ। ਕਿਸੇ ਨੂੰ ਇਹ ਪੁੱਛ ਲਓ ਨਾ ਵੀ ਤੁਹਾਡੇ ਕੋਲ ਤੁਹਾਡਾ ਵਧੀਆ ਸਾਰ ਰਿਹਾ, ਤੁਹਾਡਾ ਕੰਮ ਕਾਰ ਕਿਵੇਂ ਚੱਲ ਰਿਹਾ, ਤਾਂ ਉਹ ਜ਼ਿਆਦਾਤਰ ਹੀ ਕਹਿੰਦੇ ਨੇ ਬਸ ਜੀ ਨਾਲ ਨਾਲ ਹੀ ਸਰਦਾ। ਉਹ ਭਾਈ ਹੋਰ ਚਾਹੀਦਾ ਵੀ ਕੀ ਹੈ, ਜੇ ਨਾਲ ਨਾਲ ਹੀ ਸਰੀ ਜਾਵੇ, ਜੇ ਕੁਦਰਤ ਇੰਨਾ ਵੀ ਦੇ ਰਹੀ ਹੈ ਤਾਂ ਸ਼ੁਕਰ ਕਰਨਾ ਚਾਹੀਦਾ। ਕੁਦਰਤ ਇੰਨੀ ਬੇਅੰਤ ਹੈ ਕਿ ਮੈਂ ਕਈ ਵਾਰੀ ਪ੍ਰਤਿਆ ਕੇ ਵੇਖਿਆ ਕਿ ਜਦੋਂ ਵੀ ਪੈਸੇ ਦੀ ਲੋੜ ਹੁੰਦੀ ਹੈ ਨਾ, ਤਾਂ ਪਤਾ ਨਹੀਂ ਕੋਈ ਨਾ ਕੋਈ ਕਾਰਨ ਬਣ ਕੇ ਉਹ ਪਹੁੰਚ ਜਾਂਦਾ ਜਦੋਂ ਤੁਹਾਨੂੰ ਜਿੱਥੇ ਵੀ ਚਾਹੀਦਾ ਹੁੰਦਾ। ਅਤੇ ਜੇ ਕੁਦਰਤ ਇਸ ਤਰੀਕੇ ਦੇ ਨਾਲ ਅੰਗ ਸੰਗ ਰਹਿੰਦੀ ਹੈ ਤਾਂ ਕਾਹਦਾ ਫਿਕਰ, ਖੁੱਲ੍ਹ ਕੇ ਜੀਓ। ਜਿਹੜੀਆਂ ਤੰਗਾਂ ਲੋੜਾਂ ਰੀਝਾਂ ਅੱਜ ਕਰ ਸਕਦੇ ਹੋ ਨਾ, ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਤੱਕ ਅੱਗੇ ਨਾ ਪਾਓ, ਅੱਜ ਹੀ ਕਰੋ। ਕਿਸੇ ਬੰਦੇ ਤੋਂ ਦੁਖੀ ਹੋ ਉਹਨੂੰ ਅੱਜ ਹੀ ਛੱਡੋ, ਕਿਸੇ ਨੂੰ ਮਿਲਣਾ ਹੈ ਅੱਜ ਹੀ ਮਿਲੋ, ਕੋਈ ਚੀਜ਼ ਰੂਹ ਨੂੰ ਪਿਆਰੀ ਲੱਗਦੀ ਹੈ ਅੱਜ ਹੀ ਖਰੀਦੋ, ਕਿਸੇ ਨਾਲ ਗੁੱਸਾ ਆਏ ਤਾਂ ਅੱਜ ਹੀ ਮਾਫ਼ ਕਰੋ, ਖਾਓ ਪੀਓ ਬੁੱਲੇ ਲੁੱਟੋ, ਅੱਜ ਅਤੇ ਸਿਰਫ ਅੱਜ ਦਾ ਸੋਚੋ, ਅੱਜ ਨੂੰ ਮਾਣੋ। ਫਿਰ ਵੇਖਣਾ ਜਦੋਂ ਹਮੇਸ਼ਾ ਦਿਮਾਗ 'ਚ ਵੱਜਣ ਵਾਲਾ ਕੱਲ੍ਹ ਯਾਦ ਹੀ ਨਾ ਰਿਹਾ ਤਾਂ ਕਦੇ ਕੋਈ ਦੁੱਖ ਨਹੀਂ ਲੱਗਣਾ।

ਪੈਰਿਸ ਦਾ ਟੂਰ, ਮਹਿੰਗੀ ਗੱਡੀ, ਮਹਿੰਗੇ ਸੋਫੇ ਤੇ ਬੱਚਿਆਂ ਲਈ ਮਹਿੰਗੇ ਸਕੂਲ, ਇਹੋ ਜਿਹਾ ਕੁਝ ਨਹੀਂ ਵੀ ਹੈ ਤਾਂ ਵੀ ਤੁਸੀਂ ਜੀ ਸਕਦੇ ਹੋ। ਪਤਾ ਕਿਵੇਂ? ਕਿਉਂਕਿ ਜੀਣ ਲਈ ਤਾਜ਼ੀ ਹਵਾ, ਖੁੱਲ੍ਹਾ ਆਸਮਾਨ, ਖਿੜੀ ਹੋਈ ਧੁੱਪ, ਆਸ ਪਾਸ ਸਬਜ਼ੀਆਂ ਦੀਆਂ ਵੇਲਾਂ, ਫੁੱਲਾਂ ਦੀਆਂ ਕਿਆਰੀਆਂ, ਸਾਗ ਦੇ ਖੇਤ, ਚਹਿਕ ਦੇ ਪੰਛੀ ਤੇ ਪਾਠ ਦੇ ਬੋਲ, ਇਹ ਜੀਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਨੇ। ਯਾਦ ਰੱਖਿਓ, ਬਸ ਇਹੀ ਜ਼ਰੂਰੀ ਨੇ, ਹੋਰ ਕੁਝ ਨਹੀਂ, ਕੁਝ ਵੀ ਨਹੀਂ।

इस वेले एफ एम रेनबो की घड़ी के उत्ते वक्त हो गया है शाम के ठीक 7 बजे ते वेला है एफ एम न्यूज़ हेडलाइनस का। प्रधानमंत्री नरेंद्र मोदी ने आज शाम गुजरात के सरंद विखे सीजी सैमी आउटसोर्सड सैमी कंडक्टर असैम्बली अते टेस्ट ओएसएटी सहूलत का उद्घाटन किया। राष्ट्रपति द्रौपदी मुर्मू ने 20 जुलाई तो 13 अगस्त तक संसद का मानसून इजलास बुलाने की सरकार की तजवीज़ नू मंजूरी दे दी है। ਇਹ ਇਜਲਾਸ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਤੇ ਅਰਥਪੂਰਨ ਬਹਿਸ ਚਰਚਾ ਅਤੇ ਫੈਸਲਿਆਂ ਤੇ ਕੇਂਦਰਿਤ ਹੋਵੇਗਾ। ਸਨਅਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਥਾਨੋਲ ਮਿਸ਼ਰਣ ਪ੍ਰੋਗਰਾਮ ਵਿਗਿਆਨਕ ਪੜਾਵਾਰ ਪਹੁੰਚ ਰਾਹੀਂ ਲਾਗੂ ਕੀਤਾ ਗਿਆ ਹੈ। सरकार ने कीमत स्थिरता लिए प्याज की खरीद कीमत 13% वधा के 2125 रुपए फी क्विंटल कीती। केंद्रीय मंत्री राम मोहन नायडू का कहना है कि सोधी हुई उड़ान योजना खेतरी संपर्क नूं हुलारा देगी। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਨੇ ਮੋਹਾਲੀ ਦੇ ਪਿੰਡ ਸਨੇਟਾ ਵਿਖੇ ਕਾਇਮ ਦਿਹਾਤੀ ਸਿਹਤ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਆਉਣ ਵਾਲੀ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰ ਵੱਲੋਂ ਛੁੱਟੀਆਂ ਦੌਰਾਨ ਚੋਣਵੇਂ ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ ਮੁਹਿੰਮ ਕੀਤੀ ਹੋਰ ਤੇਜ਼। 1 ਸਾਲ ਵਿਚ 729 ਗ੍ਰਿਫ਼ਤਾਰੀਆਂ। ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੈਨਚੈਸਟਰ ਵਿਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਸ।

0: नमस्कार आदाब सलाम सत श्री अकाल ते गुड इवनिंग ते आज वाली खास खास खास गुड इवनिंग क्योंकि आज है जी शनिवार दी शाम सैटरडे नाइट वीकेंड ते इस वीकेंड दे उते मैं आई हां तोडे नाल गल्लां बातां करन ते तोडी शाम नू होर खूबसूरत करन जी हां तोडी दोस्त वंदना आज हाजिर है इस खास वीकेंड दी शाम दे उते खास गल्लां बातां लैके कुछ खास सोहणे सोहणे नगमे लैके ते प्रोग्राम दी असी शुरुआत करनी है जी फिल्मी दुनिया दे नाल जिहदे विच असी गल्लबात करांगे जी कुछ फेमस पर्सनैलिटीज दे बारे विच ते नाल नाल गल्लबात होएगी जी कुछ बॉलीवुड दे बारे विच बॉलीवुड दे बारे विच ते उहदे नाल नाल इह सफर रात दे 11 बजे तक अलग अलग सैगमेंट्स दे विच इसे तरीके दे नाल मेरे नाल ते तुहाडे नाल चलदा रहेगा जी हाँ ते इस सफर दे विच तुहाडी दोस्त वंदना अज कुछ खास लेके आई है तुहाडे वास्ते प्रोग्राम फिल्मी दुनिया दे विच जी हाँ फिल्मी दुनिया दे विच तुहाडा स्वागत है ते अज असीं गल करांगे कुछ एक बहुत ही खास इंसान दे बारे विच एक इदां दे शख्स दे बारे विच जिन्हां ते गीत कहिंदे गीत जिहड़े हुंदे ने ना बड़े तरीके दे हुंदे ने कुछ गीत इदां दे हुंदे ने जिहड़े सानूं उस टाइम बहुत खूबसूरत लगदे ने असीं गुनगुनांदे आ उहनां गीतां नूं ते ਉਹ ਜਿਹੜੇ ਗੀਤ ਨੇ ਕੁਝ ਸਾਲਾਂ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਸਾਡੇ ਦਿਮਾਗ ਦੇ ਵਿੱਚੋਂ ਦੀ ਸਾਡੇ ਜ਼ਿਹਨ ਦੇ ਵਿੱਚੋਂ ਦੀ ਨਿਕਲ ਜਾਂਦੇ ਨੇ ਪਰ ਕੁਝ ਗੀਤ ਇਦਾਂ ਦੇ ਹੁੰਦੇ ਨੇ ਜਿਹੜੇ ਸਾਡੇ ਸਿਰਫ ਜ਼ਿਹਨ ਦੇ ਵਿੱਚ ਨਹੀਂ ਰਹਿ ਜਾਂਦੇ ਪਰ ਸਾਡੀਆਂ ਪੀੜ੍ਹੀਆਂ ਤੱਕ ਜਿਹੜੇ ਨੇ ਨਾ ਉਹ ਗੀਤ ਨਾਲ ਚਲੇ ਜਾਂਦੇ ਨੇ ਇਸ ਤਰ੍ਹਾਂ ਦੇ ਅਮਰ ਗੀਤ ਬਣ ਜਾਂਦੇ ਨੇ ਕਈ ਵਾਰੀ ਜੀ ਹਾਂ ਅੱਜ ਅਸੀਂ ਯਾਦ ਕਰਾਂਗੇ ਇੱਕ ਇਦਾਂ ਦੇ ਹੀ ਖਾਸ ਗੀਤਕਾਰ ਨੂੰ ਜਿਨ੍ਹਾਂ ਦੇ ਕੁਝ ਗੀਤ ਤਾਂ ਇੱਦਾਂ ਦੇ ਸੀਗੇ ਜਿਹੜੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇੰਨੀਆਂ ਸਾਰੀਆਂ ਜਨਰੇਸ਼ਨਸ ਆਈਆਂ ਅਤੇ ਗਈਆਂ ਪਰ ਉਹ ਗੀਤ ਜਿਹੜੇ ਨੇ ਨਾ ਉਹਨਾਂ ਦਾ ਜਿਹੜਾ ਇੱਕ ਐਕਸਾਈਟਮੈਂਟ ਸੀ ਉਹ ਜਿਹੜਾ ਇੱਕ ਰਿਦਮ ਸੀਗਾ ਮਤਲਬ ਇੱਕ ਹਾਰਮਨੀ ਸੀ ਇੱਕ ਲੈਗੇਸੀ ਸੀ ਜਿਹੜੀ ਉਹ ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਹੈ ਨਾ ਉਹ ਚੱਲਦੀ ਗਈ ਅੱਗੇ ਜੀ ਹਾਂ ਉਹਨਾਂ ਦੀ ਕਲਮ ਨੇ ਪਿਆਰ ਵੀ ਲਿਖਿਆ ਅਤੇ ਭਗਤੀ ਵੀ ਅਤੇ ਕੁਦਰਤ ਦੀ ਖੂਬਸੂਰਤੀ ਵੀ ਉਹਨਾਂ ਦੇ ਗੀਤਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਅਤੇ ਅੱਜ ਉਹਨਾਂ ਦੀ ਹੀ ਜ਼ਿੰਦਗੀ ਦੇ ਕੁਝ ਖੂਬਸੂਰਤ ਪੰਨੇ ਜਿਹੜੇ ਨੇ ਨਾ ਉਹ ਫਰੋਲਾਂਗੇ ਅਤੇ ਗੱਲ ਅਸੀਂ ਕਰ ਰਹੇ ਹਾਂ ਜੀ ਗੀਤਕਾਰ ਭਰਤ ਵਿਆਸ ਜੀ ਦੀ ਜੀ ਹਾਂ ਕਿ ਇੱਦਾਂ ਦੇ ਗੀਤਕਾਰ ਜਿਨ੍ਹਾਂ ਦੇ ਕੁਝ ਗੀਤ ਜਿਹੜੇ ਨੇ ਨਾ ਅੱਜ ਵੀ ਬਹੁਤ ਹੀ ਜ਼ਿਆਦਾ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਨੇ ਅਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਬਾਰੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਕੁਝ ਖਾਸ ਹਿੱਸਿਆਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਅਤੇ ਉਹਨਾਂ ਦੇ ਗਾਏ ਹੋਏ ਕੁਝ ਉਹਨਾਂ ਦੇ ਲਿਖੇ ਹੋਏ ਕੁਝ ਅਮਰ ਗੀਤਾਂ ਦੇ ਬਾਰੇ ਵਿੱਚ ਗੱਲ ਹੋਏਗੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ ਅਤੇ ਫਿਲਹਾਲ ਇੰਜੋਏ ਕਰਦੇ ਹਾਂ ਜੀ ਉਹਨਾਂ ਦੀ ਹੀ ਇੱਕ ਖੂਬਸੂਰਤ ਜਿਹੀ ਮੂਵੀ ਦੇ ਵਿੱਚੋਂ ਦੀ ਇੱਕ ਗਾਣਾ ਜਿਹੜਾ ਕਿ ਅੱਜ ਵੀ ਕਦੀ ਕਦੀ ਅਸੀਂ ਯਾਦ ਵੀ ਕਰ ਲੈਂਦੇ ਹਾਂ ਅਤੇ ਜਦੋਂ ਕਦੀ ਖਾਸ ਕਰਕੇ ਪੁਰਾਣੇ ਲੋਕ ਤੇ ਜਿਹੜੇ ਨੇ ਨਾ ਉਹਨਾਂ ਦੇ ਉੱਤੇ ਜ਼ੁਬਾਨ ਦੇ ਉੱਤੇ ਬਹੁਤ ਹੀ ਚੜਿਆ ਰਹਿੰਦਾ ਇਹ ਗਾਣਾ ਅਤੇ ਅੱਜ ਅਸੀਂ ਵੀ ਕਦੀ ਕਦੀ ਸੁਣਦੇ ਹਾਂ ਅਤੇ ਸੁਣਦੇ ਸੁਣਦੇ ਅੱਗੇ ਅਸੀਂ ਵੀ ਕਈ ਵਾਰੀ ਗੁਣਗੁਣਾਉਣ ਲੱਗ ਜਾਂਦੇ ਹਾਂ ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਆਸ਼ਾ ਭੋਸਲੇ ਅਤੇ ਮਹਿੰਦਰ ਕਪੂਰ ਜੀ ਦੀ ਆਵਾਜ਼ ਦੇ ਵਿੱਚ
1: ਚੰਦਰਮਾ ਆਦਾ ਹੈ ਰਾਤ ਆਦੀ ਹੈ ਕਹੀਂ ਤੇਰੀ ਮੇਰੀ ਬਾਤ ਵੀ ਆਦੀ ਨਹੀਂ

102.7 FM ਰੇਨਬੋ ਤੇ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ। ਮੈਂ ਤੁਹਾਡੇ ਨਾਲ ਅੱਜ ਇਸ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਬਣੀ ਹੋਈ ਆ ਤੁਹਾਡੀ ਦੋਸਤ ਵੰਦਨਾ। ਜੀ ਹਾਂ, ਤੇ ਅੱਜ ਅਸੀਂ ਗੱਲ ਕਰ ਰਹੇ ਸੀਗੇ ਬਹੁਤ ਹੀ ਸੋਹਣੀਆਂ ਸੋਹਣੀਆਂ ਕਵਿਤਾਵਾਂ ਲਿਖਣ ਵਾਲੇ ਇੱਕ ਇੱਦਾਂ ਦੇ ਸ਼ਖਸ ਦੇ ਬਾਰੇ ਵਿੱਚ, ਭਰਤ ਵਿਆਸ ਜੀ ਦੇ ਬਾਰੇ ਵਿੱਚ, ਜਿਨ੍ਹਾਂ ਦੇ ਲਿਖੇ ਹੋਏ ਗੀਤ ਜਿਹੜੇ ਨੇ, ਲਿਰਿਸਿਸਟ ਜਿਹੜੇ ਸੀਗੇ, ਉਹ ਅਮਰ ਹੋ ਗਏ ਹਮੇਸ਼ਾ ਹਮੇਸ਼ਾ ਲਈ। 1918 ਵਿੱਚ ਰਾਜਸਥਾਨ ਦੇ ਬੀਕਾਨੇਰ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਭਰਤ ਵਿਆਸ ਜੀ ਦਾ। ਅਤੇ ਹਿੰਦੀ ਲਿਟਰੇਚਰ ਦੇ ਨਾਲ ਸ਼ੁਰੂ ਤੋਂ ਇਹਨਾਂ ਨੂੰ ਕਾਫੀ ਜ਼ਿਆਦਾ ਲਗਾਵ ਸੀ।

ਹਮੇਸ਼ਾ ਇਹ ਇਹਨਾਂ ਨੂੰ ਹਿੰਦੀ ਸਿਨੇਮਾ ਦੇਖਣਾ ਬਹੁਤ ਪਸੰਦ ਸੀ ਅਤੇ ਜਿਸ ਟਾਈਮ ਇਹਨਾਂ ਨੇ ਲਿਖਣਾ ਸਟਾਰਟ ਕੀਤਾ ਉਸ ਟਾਈਮ ਦੇ ਵਿੱਚ ਉਰਦੂ ਅਲਫਾਜ਼ ਜਿਹੜੇ ਨੇ ਉਹ ਕਾਫੀ ਜ਼ਿਆਦਾ ਲਿਖੇ ਜਾਂਦੇ ਸੀਗੇ ਗੀਤਾਂ ਦੇ ਵਿੱਚ ਵੀ ਅਤੇ ਕਾਫੀ ਜ਼ਿਆਦਾ ਉਰਦੂ ਅਲਫਾਜ਼ਾਂ ਅਤੇ ਉਰਦੂ ਲੈਂਗੁਏਜ ਦਾ ਕਾਫੀ ਜ਼ਿਆਦਾ ਇਨਫਲੂਐਂਸ ਸੀ ਉਸ ਟਾਈਮ ਦੇ ਵਿੱਚ ਇੰਡਸਟਰੀ ਦੇ ਵਿੱਚ ਪਰ ਭਰਤ ਵਿਆਸ ਜੀ ਨੇ ਆਪਣੀ ਪਹਿਚਾਣ ਜਿਹੜੀ ਹੈ ਉਹ ਸ਼ੁੱਧ ਹਿੰਦੀ ਹੀ ਰੱਖੀ ਉਹਨਾਂ ਨੇ ਇਹ ਕਿਹਾ ਕਿ ਮੈਂ ਲੈਂਗੁਏਜ ਨੂੰ ਮਿਕਸ ਨਹੀਂ ਕਰਨਾ ਮੈਂ ਸ਼ੁੱਧ ਹਿੰਦੀ ਵਿੱਚ ਹੀ ਲਿਖਣਾ ਹੈ ਅਤੇ ਉਹੀ ਸ਼ੁੱਧ ਹਿੰਦੀ ਜਿਹੜੀ ਹੈ ਲਿਖੀ ਹੋਈ ਉਹਨਾਂ ਦੀ ਉਹ ਇੱਕ ਅਲੱਗ ਪਹਿਚਾਣ ਬਣ ਗਈ ਕਿਉਂਕਿ ਜਦੋਂ ਕਹਿੰਦੇ ਉਹ ਲਿਖਦੇ ਸੀ ਨਾ ਅਤੇ ਉਸ ਟਾਈਮ 'ਤੇ ਜਦੋਂ ਕਿਸੇ ਨੇ ਮਤਲਬ ਜਦੋਂ ਉਹਨਾਂ ਨੂੰ ਕੁਝ ਸੁਜੈਸ਼ਨਸ ਦਿੱਤੇ ਕਈਆਂ ਨੇ ਜਦੋਂ ਲਿਖ ਰਹੇ ਸੀਗੇ ਉਹ ਇੰਡਸਟਰੀ ਦੇ ਵਿੱਚੋਂ ਵੀ ਕਿ ਤੁਸੀਂ ਕੁਝ ਉਰਦੂ ਦੇ ਅਲਫਾਜ਼ ਐਡ ਕਰੋ ਇਹਦੇ ਵਿੱਚ ਤਾਂ ਇੱਦਾਂ ਹੋਏਗਾ ਕਿ ਗਾਣੇ ਜਿਹੜੇ ਨੇ ਨਾ ਉਹ ਜ਼ਿਆਦਾ ਚੱਲਣਗੇ ਅਤੇ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਆਪਣਾ ਇੱਕ ਅਲੱਗ ਸਟਾਈਲ ਰੱਖਣਾ ਚਾਹੁੰਦਾ ਮੇਰੀ ਇੱਕ ਅਲੱਗ ਸ਼ੈਲੀ ਹੈ ਮੈਂ ਉਹਨੂੰ ਹੀ ਫੋਲੋ ਕਰਨਾ ਚਾਹੁੰਦਾ ਅਤੇ ਇਸ ਕਰਕੇ ਉਹਨਾਂ ਨੇ ਉਸ ਚੀਜ਼ ਨੂੰ ਫੋਲੋ ਕੀਤਾ ਅਤੇ ਆਪਣੇ ਪੂਰੇ ਗੀਤ ਜਿਹੜੇ ਨੇ ਉਹਨਾਂ ਨੇ ਹਿੰਦੀ ਦੇ ਵਿੱਚ ਲਿਖੇ ਇਸੇ ਕਰਕੇ ਜਦੋਂ ਉਹਨਾਂ ਦੇ ਗੀਤਾਂ ਨੂੰ ਤੁਸੀਂ ਪੜ੍ਹੋ ਨਾ ਤਾਂ ਇੱਦਾਂ ਲੱਗਦਾ ਹੈ ਕਿ ਕੋਈ ਹਿੰਦੀ ਦੀ ਕਵਿਤਾ ਜਿਹੜੀ ਹੈ ਪੜ੍ਹੀ ਜਾ ਰਹੀ ਹੈ ਸ਼ੁੱਧ ਕਿਉਂਕਿ ਉਹਦੇ ਵਿੱਚ ਕੋਈ ਵੀ ਅਲਫਾਜ਼ ਇੱਧਰ ਉੱਧਰ ਦੇ ਆ ਮਿਕਸ ਲੈਂਗੁਏਜ ਕਿਤੇ ਯੂਜ਼ ਨਹੀਂ ਕੀਤੀ ਸੀ ਉਹਨਾਂ ਨੇ ਅਤੇ ਪਿਆਰ ਨੂੰ ਵੀ ਕਵਿਤਾ ਦੇ ਵਿੱਚ ਹੀ ਉਹ ਲਿਖਦੇ ਸੀਗੇ ਅਤੇ ਕਹਿੰਦੇ ਕਿ ਹਰ ਇੱਕ ਲਿਰਿਸਿਸਟ ਦੀ ਜ਼ਿੰਦਗੀ ਵਿੱਚ ਨਾ ਕਮ ਸੇ ਕਮ ਇੱਕ ਗੀਤ ਤਾਂ ਜ਼ਰੂਰ ਇੱਦਾਂ ਦਾ ਹੁੰਦਾ ਜਿਹੜਾ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਜਾਂਦਾ ਅਤੇ ਭਰਤ ਵਿਆਸ ਜੀ ਲਈ ਉਹ ਗੀਤ ਬਣਿਆ ਦੋ ਆਂਖੀ 12 ਹਾਥ ਮੂਵੀ ਦੇ ਵਿੱਚ ਜਿਹੜਾ 1957 ਦੇ ਵਿੱਚ ਰਿਲੀਜ਼ ਹੋਈ ਸੀ ਉਹਦਾ ਇੱਕ ਖੂਬਸੂਰਤ ਜਿਹਾ ਗੀਤ ਜਿਹੜਾ ਅਸੀਂ ਅੱਜ ਸਿਰਫ ਗਾਉਂਦੇ ਹੀ ਨਹੀਂ ਉਹ ਜਦੋਂ ਗੀਤ ਆਇਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਗੀਤ ਸਾਡੀਆਂ ਡੇਲੀ ਦੀਆਂ ਪ੍ਰਾਰਥਨਾਵਾਂ ਵਿੱਚ ਸ਼ਾਮਿਲ ਹੋ ਗਿਆ ਸਾਡੇ ਸਕੂਲਾਂ ਦੀ ਪ੍ਰੇਅਰਸ ਦੇ ਵਿੱਚ ਚਲਾ ਗਿਆ ਬਹੁਤ ਸਾਰੇ ਸਮਾਗਮਾਂ ਦਾ ਹਿੱਸਾ ਬਣ ਗਿਆ ਅਤੇ ਲੱਖਾਂ ਲੋਕਾਂ ਦੀ ਰੋਜ਼ ਦੀ ਅਰਦਾਸ ਦੇ ਵਿੱਚ ਸ਼ਾਮਿਲ ਹੋਇਆ ਉਹ ਗੀਤ ਕਿਉਂਕਿ ਜਦੋਂ ਅਸੀਂ ਅੱਜ ਵੀ ਉਸ ਗੀਤ ਨੂੰ ਗਾਉਂਦੇ ਹਾਂ ਅਤੇ ਉਹ ਗੀਤ ਸਾਨੂੰ ਇੰਨਾ ਹੀ ਤਾਜ਼ਾ ਅਤੇ ਸਾਡੇ ਦਿਲ ਦੇ ਕਰੀਬ ਲੱਗਦਾ ਹੈ ਅਤੇ ਇੱਦਾਂ ਲੱਗਦਾ ਕਿ ਸ਼ਾਇਦ ਅਸੀਂ ਰੱਬ ਨੂੰ ਸਿੱਧਾ ਹੀ ਯਾਦ ਕਰ ਰਹੇ ਹਾਂ ਇਹ ਸੀ ਜੀ ਭਰਤ ਵਿਆਸ ਜੀ ਦਾ ਲਿਖਿਆ ਹੋਇਆ ਇੱਕ ਇੰਨਾ ਖੂਬਸੂਰਤ ਜਿਹਾ ਗੀਤ ਇਹ ਮਾਲਿਕ ਤੇਰੇ ਬੰਦੇ ਹਮ ਕਿਸੇ ਲਿਰਿਸਿਸਟ ਵਾਸਤੇ ਇਸ ਤੋਂ ਜ਼ਿਆਦਾ ਸਕਸੈਸਫੁਲ ਗੱਲ ਜਾਂ ਇਸ ਤੋਂ ਵੱਡੀ ਇੱਕ ਸਫਲਤਾ ਜਾਂ ਕਾਮਯਾਬੀ ਕੀ ਹੋ ਸਕਦੀ ਹੈ ਕਿ ਇੰਨੇ ਸਾਲਾਂ ਬਾਅਦ ਅੱਜ ਹਜੇ ਤੱਕ ਉਹ ਗੀਤ ਜਿਹੜਾ ਹੈ ਨਾ ਉਹ ਇਸੇ ਤਰੀਕੇ ਦੇ ਨਾਲ ਗਾਇਆ ਜਾਂਦਾ ਹੈ ਖਾਸ ਕਰਕੇ ਜਦੋਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ ਤਾਂ ਸਿੱਧਾ ਇੱਦਾਂ ਲੱਗਦਾ ਹੈ ਕਿ ਕਨੈਕਸ਼ਨ ਜਿਹੜਾ ਜੁੜ ਗਿਆ ਰੱਬ ਦੇ ਨਾਲ ਅਤੇ ਸੁਣਦੇ ਹਾਂ ਜੀ ਇਸੇ ਦੋ ਆਂਖੇ ਔਰ 12 ਹਾਥ ਮੂਵੀ ਦਾ ਇੱਕ ਖੂਬਸੂਰਤ ਜਿਹਾ ਗੀਤ ਮੈਂ ਕਵਾਂਗੀ ਅਤੇ ਗੀਤ ਦੇ ਨਾਲ ਨਾਲ ਪ੍ਰਾਰਥਨਾ ਵੀ ਕਵਾਂਗੀ ਕਿਉਂਕਿ ਅਸੀਂ ਸੁਣਦੇ ਆਏ ਹਾਂ ਅਤੇ ਹਜੇ ਤੱਕ ਕਰਦੇ ਆਏ ਪ੍ਰਾਰਥਨਾ ਬਹੁਤ ਹੀ ਖੂਬਸੂਰਤ ਜਿਹਾ ਗੀਤ ਇੰਜੋਏ ਕਰੋ ਮੇਰੇ ਨਾਲ ਪ੍ਰੋਗਰਾਮ ਫਿਲਮੀ ਦੁਨੀਆ

ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਤੇ ਹੁਣੇ ਅਸੀਂ ਸੁਣਿਆ ਭਰਤ ਵਿਆਸ ਜੀ ਦਾ ਲਿਖਿਆ ਹੋਇਆ ਤੇ ਲਤਾ ਜੀ ਦਾ ਗਾਇਆ ਹੋਇਆ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਇਹ ਮਾਲਿਕ ਤੇਰੇ ਬੰਦੇ ਹਮ ਔਰ ਸੱਚੀ ਸੱਚੀ ਦੱਸਿਓ ਕਿ ਇਸ ਗੀਤ ਨੂੰ ਨਾਲ ਨਾਲ ਕਿੰਨੇ ਗੁਣਗੁਣਾਇਆ ਤੇ ਕਿਹਨੂੰ ਯਾਦ ਆ ਗਿਆ ਕਿ ਹਾਂ ਮੇਰੀ ਵੀ ਸਕੂਲ ਦੀ ਪ੍ਰੇਅਰ ਜਿਹੜੀ ਹੁੰਦੀ ਹੈ ਨਾ ਇਹੀ ਹੁੰਦੀ ਸੀ ਜਾਂ ਫਿਰ ਅਸੀਂ ਸੁਣਦੇ ਹੁੰਦੇ ਸੀਗੇ ਜਾਂ ਫਿਰ ਕੁਝ ਵੀ ਪੁਰਾਣੀਆਂ ਕਹਾਣੀਆਂ ਕਈ ਵਾਰੀ ਯਾਦ ਆ ਜਾਂਦੀਆਂ ਨੇ ਨਾ ਜਦੋਂ ਅਸੀਂ ਇਸ ਤਰ੍ਹਾਂ ਦੇ ਪੁਰਾਣੇ ਗੀਤ ਸੁਣਦੇ ਹਾਂ ਅੱਛਾ ਕਈ ਲੋਕਾਂ ਨੂੰ ਨਾ ਇਹ ਲੱਗਦਾ ਹੋਏਗਾ ਕਿ ਭਰਤ ਵਿਆਸ ਜਿਹੜੇ ਨੇ ਉਹ ਸਿਰਫ ਭਜਨਾ ਦੇ ਗੀਤਕਾਰ ਸੀਗੇ ਜਾਂ ਫਿਰ ਉਹ ਭਜਨ ਜਾਂ ਸਪਿਰਿਚੁਅਲ ਥੋੜ੍ਹੀ ਰਾਈਟਿੰਗ ਹੀ ਕਰਦੇ ਸੀਗੇ ਪਰ ਇਹ ਸੱਚ ਦਾ ਸਿਰਫ ਇੱਕ ਹਿੱਸਾ ਹੀ ਹੈ ਉਹਨਾਂ ਨੇ ਰੋਮੈਂਸ ਵੀ ਲਿਖਿਆ ਉਹਨਾਂ ਨੇ ਲੋਕ ਗੀਤ ਵੀ ਲਿਖੇ ਅਤੇ ਕਲਾਸੀਕਲ ਅੰਦਾਜ਼ ਦੇ ਵਿੱਚ ਵੀ ਗੀਤ ਉਹਨਾਂ ਨੇ ਲਿਖੇ ਸੀ ਅਤੇ ਕੁਦਰਤ ਨੂੰ ਵੀ ਇਸ ਤਰੀਕੇ ਦੇ ਨਾਲ ਇਸ ਖੂਬਸੂਰਤ ਅੰਦਾਜ਼ ਦੇ ਨਾਲ ਉਹ ਸ਼ਬਦਾਂ ਦੇ ਵਿੱਚ ਉਤਾਰ ਦਿੰਦੇ ਸੀ ਅਤੇ ਉਹਨਾਂ ਦੇ ਗੀਤਾਂ ਦੀ ਖਾਸ ਖੂਬਸੂਰਤੀ ਔਰ ਸਭ ਤੋਂ ਵੱਡੀ ਖੂਬੀ ਹੀ ਇਹ ਸੀ ਇੱਕਦਮ ਸਾਫ਼ ਜਿਹੜਾ ਲਹਿਜ਼ਾ ਗਹਿਰੀ ਸੋਚ ਅਤੇ ਸੰਗੀਤ ਨਾਲ ਪੂਰਾ ਇਨਸਾਫ਼ ਇਹ ਸੀ ਭਰਤ ਵਿਆਸ ਜੀ ਦੀ ਅਲੱਗ ਪਹਿਚਾਣ ਜਿਹਦੇ ਕਰਕੇ ਉਹਨਾਂ ਨੂੰ ਇੱਕ ਅਲੱਗ ਕਹਿੰਦੇ ਨੇ ਨਾ ਪਸੰਦ ਕੀਤਾ ਜਾਂਦਾ ਸੀ ਅਲੱਗ ਤਰੀਕੇ ਦੇ ਨਾਲ ਇੰਡਸਟਰੀ ਦੇ ਵਿੱਚ ਅਤੇ ਜਦੋਂ ਇੱਦਾਂ ਦੀ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੁੰਦੀ ਸੀ ਨਾ ਤਾਂ ਉਹ ਜ਼ਰੂਰ ਭਰਤ ਵਿਆਸ ਜੀ ਹੀ ਹੁੰਦੇ ਸੀਗੇ ਜਦੋਂ ਉਹ ਇਸ ਚੀਜ਼ ਨੂੰ ਫੁਲਫਿਲ ਕਰਦੇ ਸੀਗੇ ਸੁਣਦੇ ਹਾਂ ਇੱਕ ਹੋਰ ਖੂਬਸੂਰਤ ਜਿਹਾ ਗੀਤ ਉਹਨਾਂ ਦੇ ਹੀ ਲਿਖੀ ਹੋਏ ਅਤੇ ਲਤਾ ਜੀ ਅਤੇ ਰਫੀ ਜੀ ਦੀ ਆਵਾਜ਼ ਦੇ ਵਿੱਚ ਗਾਏ ਹੋਏ ਇਸ ਖੂਬਸੂਰਤ ਜਿਹੇ ਗੀਤ ਨੂੰ

ਹਾਂਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਵਾਪਸ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਜੀ ਹਾਂ, ਤੁਸੀਂ ਸੋਚ ਰਹੇ ਹੋਗੇ ਕਿ ਵੰਦਨਾ ਕਿੱਥੇ ਚਲੀ ਗਈ। ਵੰਦਨਾ ਜੀ ਇੱਥੇ ਹੀ ਹੈ, ਵੰਦਨਾ ਨੇ ਕਿਤੇ ਨਹੀਂ ਜਾਣਾ। ਕੁਝ ਕਈ ਵਾਰੀ ਟੈਕਨੀਕਲ ਪ੍ਰੋਬਲਮਸ ਹੋ ਜਾਂਦੀਆਂ ਨੇ, ਉਹਦੇ ਵਾਸਤੇ ਬਹੁਤ ਬਹੁਤ ਮਾਫ਼ੀ ਹੈ ਜੀ। ਥੋੜ੍ਹਾ ਜਿਹਾ ਲੇਟ ਹੋ ਗਿਆ ਮੇਰਾ ਵਾਪਸ ਆਉਣ ਦੇ ਵਿੱਚ, ਬਟ ਇਟਸ ਓਕੇ, ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ। ਜੀ ਹਾਂ, ਤੇ ਅਸੀਂ ਅੱਜ ਗੱਲ ਕੀਤੀ ਜੀ ਪ੍ਰੋਗਰਾਮ ਦੇ ਵਿੱਚ ਭਰਤ ਵਿਆਸ ਜੀ ਦੇ ਬਾਰੇ ਵਿੱਚ, ਤੇ ਹੁਣ ਅਸੀਂ ਗੱਲਬਾਤ ਕਰਾਂਗੇ ਜੀ ਅਗਲੀ ਆਪਣੀ ਪੋਲੀਵੁੱਡ ਇੰਡਸਟਰੀ ਦੇ ਬਾਰੇ ਵਿੱਚ। ਪੋਲੀਵੁੱਡ ਇੰਡਸਟਰੀ ਦੀ ਗੱਲਬਾਤ ਕਰਦਿਆਂ ਹੋਇਆਂ ਕੀ ਖਾਸ ਲੈ ਕੇ ਆਈ ਹਾਂ ਮੈਂ ਤੁਹਾਨੂੰ ਬਿਲਕੁਲ ਦੱਸਦੀ ਹਾਂ ਜੀ। ਪੋਲੀਵੁੱਡ ਇੰਡਸਟਰੀ ਦੀ ਜਦੋਂ ਅਸੀਂ ਗੱਲਬਾਤ ਕਰਾਂਗੇ, ਤੇ ਅਸੀਂ ਗੱਲਬਾਤ ਕਰਾਂਗੇ ਲੇਟੈਸਟ ਰਿਲੀਜ਼ ਦੀ। ਲੇਟੈਸਟ ਰਿਲੀਜ਼ ਕਿਹੜੀ ਹੈ ਜੀ ਪੋਲੀਵੁੱਡ ਦੇ ਵਿੱਚ? ਓਬਵੀਅਸਲੀ ਇੱਕ ਇਦਾਂ ਦੀ ਬਲੌਕਬਸਟਰ ਜਿਹਨੇ 1, 2, 3, 4 ਤੇ ਪਤਾ ਨਹੀਂ ਕਿੰਨੇ ਨੰਬਰ ਮੂਵੀਜ਼ ਬਣਾਉਣੀਆਂ ਨੇ ਹਜੇ ਤੱਕ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਜੀ ਕੈਰੀ ਔਨ ਜੱਟਾ 4 ਦੀ, ਜਿਹੜੀ ਕਿ ਰਿਲੀਜ਼ ਹੋ ਚੁੱਕੀ ਹੈ 27 ਜੂਨ ਨੂੰ। ਤੇ ਉਹਦੇ ਰਿਵਿਊ ਦੇ ਉੱਤੇ ਅਸੀਂ ਅੱਜ ਉਹਦਾ ਰਿਵਿਊ ਕਰਦੇ ਹਾਂ, ਦੇਖਦੇ ਹਾਂ ਜੀ ਕਿੱਦਾਂ ਦੀ ਮੂਵੀ ਹੈ, ਕਿਸ ਤਰ੍ਹਾਂ ਲੋਕਾਂ ਨੂੰ ਪਸੰਦ ਆ ਰਹੀ ਹੈ, ਕੀ ਸਟੋਰੀ ਲਾਈਨ ਹੈ, ਕੀ ਸਟਾਰ ਕਾਸਟ ਹੈ, ਤੇ ਕਿੱਦਾਂ ਦਾ ਐਕਸਪੀਰੀਅੰਸ ਹੈ ਲੋਕਾਂ ਦਾ ਉਹਦੇ ਨਾਲ। ਜੀ ਹਾਂ, ਕਹਾਣੀ ਕੋਈ ਬਹੁਤ ਵੱਡਾ ਟਵਿਸਟ ਬਣਨ ਦੀ ਕੋਸ਼ਿਸ਼ ਨਹੀਂ ਕਰਦੀ, ਸਗੋਂ ਛੋਟੀਆਂ ਛੋਟੀਆਂ ਮਿਸਅੰਡਰਸਟੈਂਡਿੰਗਸ ਨੂੰ ਕਾਮੇਡੀ ਵਿੱਚ ਬਦਲਣਾ, ਇਹੀ ਕੈਰੀ ਔਨ ਜੱਟਾ ਦੀ ਹਮੇਸ਼ਾ ਦੇ ਵਾਸਤੇ ਇੱਕ ਰਿਚੁਅਲ ਰਿਹਾ ਜਿਹੜਾ ਉਹਨਾਂ ਨੇ ਕੰਟੀਨਿਊ ਕੀਤਾ। ਤੇ ਬਸ ਫਿਰ ਇਸੇ ਕਹਾਣੀ ਨੂੰ ਉਹਨਾਂ ਨੇ ਅੱਗੇ ਕੈਰੀ ਔਨ ਕੀਤਾ, ਕਿਉਂਕਿ ਨਾਮ ਹੀ ਹੈ ਜੀ ਕੈਰੀ ਔਨ ਜੱਟਾ। ਤੇ ਸੁਣਦੇ ਹਾਂ ਫਿਲਹਾਲ ਇੱਕ ਟਰੈਕ ਇਸੇ ਸੀਰੀਜ਼ ਦਾ, ਖੂਬਸੂਰਤ ਜਿਹਾ ਟਰੈਕ ਜਿਹਨੂੰ ਸੁਣ ਕੇ ਐਨਰਜੀ ਬਹੁਤ ਜ਼ਿਆਦਾ ਆ ਜਾਂਦੀ ਹੈ। ਫਿਲਹਾਲ ਪਹਿਲਾ ਟਰੈਕ ਤੁਸੀਂ ਇੰਜੋਏ ਕਰੋ, ਤੇ ਮੈਂ ਆ ਰਹੀ ਹਾਂ ਫਟਾਫਟ ਤੋਂ ਵਾਪਸ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ।

0: वेलकम बैक जी, सारयां दा प्रोग्राम चल रहा है जी फिल्मी दुनिया ते तुसी बने होए हो मेरे नाल यानी कि अपनी दोस्त वंदना दे नाल। ते अज असी रिव्यू कर रहे हैं जी बॉलीवुड इंडस्ट्री दी एक बहुत ही ब्लॉकबस्टर हिट मूवीज दे विचों दी एक, कैरी ऑन जट्टा 4 दे बारे विच गलबात मैं कीती। बहुत सारे आस्पेक्ट्स, बहुत सारे पहलुओं दे बारे विच इस मूवी दी, पर एक चीज़ जिहड़ी है वह किद्दां भुली जा सकती है जदों असी गल करिए कैरी ऑन जट्टा 4
1: दी। प्यो नूं बेवकूफ बना लेगा ਪਰ ਟੈਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਹੋਰ ਰੰਗ ਹੈ ਨਹੀਂ ਸੀ ਤਾਂ ਪਾਇਆ, ਤੇਰੇ ਨਾਲ ਤਾਂ ਮੈਂ ਬਾਅਦ ਚ ਨਿਪਟ ਲੂੰ।
0: ਤੇ ਲਓ ਜੀ ਇਹ ਸੀ ਆ ਡਾਇਲੋਗ ਜਿਹੜਾ ਹੈ ਨਾ ਇਹ ਬਹੁਤ ਜ਼ਰੂਰੀ ਸੀਗਾ, ਕਿਉਂਕਿ ਇਹਦਾ ਕਾਰਨ ਇਹ ਹੈ ਕਿ ਇਹ ਮੂਵੀ ਜਿਹੜੀ ਹੈ ਉਹ ਜਸਵਿੰਦਰ ਭੱਲਾ ਜੀ ਤੋਂ ਬਿਨਾਂ ਕਿੱਦਾਂ ਹੋ ਸਕਦੀ ਸੀ। ਬਿਲਕੁਲ ਜੀ, ਮੂਵੀ ਦੇ ਵਿੱਚ VFX ਦੇ ਥਰੂ ਜਸਵਿੰਦਰ ਭੱਲਾ ਜੀ ਨੂੰ ਦਿੱਤਾ ਗਿਆ ਟ੍ਰਿਬਿਊਟ ਤੇ ਉਹਨਾਂ ਦੀ ਪ੍ਰੈਜੈਂਸ ਦਿਖਾਈ ਗਈ, ਔਰ ਇਹ ਉਹ ਪੱਖ ਸੀਗਾ ਜਿਹਦੀ ਸਭ ਤੋਂ ਜ਼ਿਆਦਾ ਚਰਚਾ ਹੋਈ ਇੰਡਸਟਰੀ ਦੇ ਵਿੱਚ ਵੀ ਤੇ ਇੰਡਸਟਰੀ ਤੋਂ ਬਾਹਰ ਵੀ ਆਮ ਲੋਕਾਂ ਦੇ ਵਿੱਚ ਵੀ, ਕਿਉਂਕਿ ਇਹ ਬਹੁਤ ਹੀ ਖਾਸ ਗੱਲ ਸੀ ਔਰ ਮੈਨੂੰ ਲੱਗਦਾ ਇਹ ਪਹਿਲੀ ਵਾਰੀ ਹੋਇਆ ਫਿਲਮ ਇੰਡਸਟਰੀ, ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤਾਂ ਸਪੈਸ਼ਲੀ ਪਹਿਲੀ ਵਾਰੀ ਹੋਇਆ ਹੈ। ਜੀ ਹਾਂ, ਟ੍ਰੇਲਰ ਦੇ ਵਿੱਚ ਹੀ ਮੇਕਰਸ ਨੇ ਵਿਜੂਅਲ ਇਫੈਕਟਸ ਦੀ ਮਦਦ ਦੇ ਨਾਲ ਜਸਵਿੰਦਰ ਭੱਲਾ ਜੀ ਦੀ ਮੌਜੂਦਗੀ ਨੂੰ ਇੱਕ ਟ੍ਰਿਬਿਊਟ ਵਜੋਂ ਪੇਸ਼ ਕੀਤਾ ਸੀਗਾ। ਤੇ ਇਹ ਸਿਰਫ ਇੱਕ ਟੈਕਨੀਕਲ ਐਕਸਪੈਰੀਮੈਂਟ ਨਹੀਂ ਸੀ, ਸਗੋਂ ਇੱਕ ਉਸ ਅਹਿਮ ਚਿਹਰੇ ਨੂੰ ਯਾਦ ਕਰਨਾ ਸੀ ਤੇ ਉਹਨਾਂ ਨੂੰ ਇੱਕ ਟ੍ਰਿਬਿਊਟ ਦੇਣਾ ਸੀਗਾ, ਜਿਨ੍ਹਾਂ ਬਗੈਰ ਕੈਰੀ ਔਨ ਜੱਟਾ ਜਿਹੜੀ ਹੈ ਨਾ ਇਨਕੰਪਲੀਟ ਮੂਵੀ ਸੀ। ਔਰ ਇਸ ਚੀਜ਼ ਦੀ ਚਰਚਾ ਵੀ ਬਹੁਤ ਜ਼ਿਆਦਾ ਹੋਈ ਸੋਸ਼ਲ ਮੀਡੀਆ ਦੇ ਉੱਤੇ, ਤੇ ਮੈਨੂੰ ਲੱਗਦਾ ਕਿ ਭੀੜ ਜਿਹੜੀ ਹੈ ਨਾ ਉਹ ਸਭ ਤੋਂ ਜ਼ਿਆਦਾ ਜਸਵਿੰਦਰ ਜੀ ਨੂੰ ਦੇਖਣ ਹੀ ਪਹੁੰਚੀ। ਜੀ ਹਾਂ, ਤੇ ਇਹਦੇ ਨਾਲ ਨਾਲ ਹੀ ਜੀ ਮੂਵੀ ਦੇ ਵਿੱਚ ਮਿਊਜ਼ਿਕ ਵੀ ਬਾ ਕਮਾਲ ਹੈ, ਗਾਣੇ ਬਿਲਕੁਲ ਨਾਲ ਸੈੱਟ ਬੈਠਦੇ ਨੇ ਮੂਵੀ ਦੇ, ਤੇ ਬਹੁਤ ਹੀ ਵਧੀਆ ਓਵਰਆਲ ਇੱਕ ਵਧੀਆ ਪੈਕੇਜ ਜਿਹੜਾ ਹੈ ਨਾ ਉਹ ਤਿਆਰ ਕੀਤਾ ਹੈ ਸਮੀਪ ਕੰਗ ਸਾਹਿਬ ਨੇ। ਜੀ ਹਾਂ, ਤੇ ਹੁਣ ਚੱਲ

ਹਾਂ ਜੀ ਅਗਲੇ ਗੀਤ ਵੱਲ। ਅਗਲੇ ਗੀਤ ਤੋਂ ਬਾਅਦ ਵਿੱਚ ਵਾਪਿਸ ਆਉਂਦੇ ਹਾਂ ਤੇ ਗੱਲਬਾਤ ਕਰਾਂਗੇ ਕੈਰੀ ਔਨ ਜੱਟਾ 4 ਦੇ ਬਾਰੇ ਵਿੱਚ, ਕੁਝ ਹੋਰ ਗੱਲਾਂ ਬਾਤਾਂ ਤੇ ਕੁਝ ਹੋਰ ਟੌਪਿਕਸ ਦੇ ਨਾਲ ਕੁਝ ਹੋਰ ਪਹਿਲੂ। ਤੇ ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ ਪ੍ਰੋਗਰਾਮ ਫਿਲਮੀ ਦੁਨੀਆਂ ਦੇ ਵਿੱਚ।

ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਮੈਂ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹਾਂ ਅਤੇ ਗੱਲ ਅਸੀਂ ਕਰ ਰਹੇ ਸੀ ਕੈਰੀ ਔਨ ਜੱਟਾ 4 ਦੇ ਬਾਰੇ ਵਿੱਚ। ਜੀ ਹਾਂ ਜੀ, ਜੇ ਫਾਈਨਲ ਵਰਡਿਕਟ ਦੀ ਗੱਲ ਕਰੀਏ ਕੈਰੀ ਔਨ ਜੱਟਾ ਦੀ, ਤਾਂ ਇਹ ਮੈਂ ਕਹਾਂਗੀ ਕਿ ਮਿਲਿਆ ਜੁਲਿਆ ਜਿਹੜਾ ਰਿਸਪੋਂਸ ਰਿਹਾ ਆਡੀਅੰਸ ਦਾ, ਕਈ ਲੋਕਾਂ ਨੇ ਬਹੁਤ ਪਸੰਦ ਕੀਤਾ ਇਹਨੂੰ, ਕਿਉਂਕਿ ਸੇਮ ਸਟੋਰੀ ਲਾਈਨ ਮਤਲਬ ਕਿ ਚੱਲ ਰਹੀ ਹੈ 4 ਸੀਜ਼ਨਸ ਤੋਂ, ਅਤੇ ਕਈਆਂ ਨੂੰ ਲੱਗਿਆ ਕਿ ਜੀ ਥੋੜ੍ਹਾ ਜਿਹਾ ਫਰੈਸ਼ ਆਈਡੀਆਜ਼ ਦੇ ਨਾਲ ਹੁਣ ਲੈ ਕੇ ਸਮੀਪ ਜੀ ਨੂੰ ਆਉਣਾ ਚਾਹੀਦਾ ਹੈ। ਅਤੇ ਨਾਲ ਨਾਲ ਹੀ ਕਈ ਇੱਦਾਂ ਦੇ ਵੀ ਵਿਊਅਰਸ ਰਹੇ ਨੇ ਜਿਨ੍ਹਾਂ ਨੇ ਸਟੋਰੀ ਲਾਈਨ ਨੂੰ ਬਹੁਤ ਪਸੰਦ ਕੀਤਾ, ਪਰ ਓਵਰਆਲ ਗੱਲ ਇਹ ਮੁੱਕਦੀ ਹੈ ਕਿ ਹਜੇ ਵੀ ਕੈਰੀ ਔਨ ਜੱਟਾ 4 ਕਹਿੰਦੇ ਨੇ ਇੱਕ ਬ੍ਰਾਂਡ ਬਣ ਜਾਂਦਾ ਜਦੋਂ ਉਹ ਬਣ ਗਿਆ, ਅਤੇ ਅੱਜ ਵੀ ਦਮ ਰੱਖਦੀ ਹੈ ਥੀਏਟਰਸ ਦੇ ਵਿੱਚ ਆਪਣੇ ਫੈਨਸ ਨੂੰ ਲੈ ਕੇ, ਖਿੱਚ ਕੇ ਲੈ ਕੇ ਆਉਂਦਾ। ਜੀ ਹਾਂ, ਸਟੋਰੀ ਲਾਈਨ ਸਿੰਪਲ, ਫੈਮੀਲੀਅਰ ਅਤੇ ਕਨਫਿਊਜ਼ਨ ਬੇਸਡ ਹੈ, ਜਿਹਦੇ ਵਿੱਚੋਂ ਦੀ ਬਹੁਤ ਵਧੀਆ ਜਿਹਾ ਹਿਊਮਰ ਨਿਕਲ ਕੇ ਆਉਂਦਾ। ਡਾਇਰੈਕਸ਼ਨ ਜਿਹੜੀ ਹੈ ਉਹ ਬਹੁਤ ਵਧੀਆ, ਔਨ ਟਰੈਕ ਰੱਖਦੀ ਹੈ ਅਤੇ ਟਰੈਕ ਤੋਂ ਉਤਰਨ ਨਹੀਂ ਦਿੰਦੀ ਹੈ ਮੂਵੀ ਨੂੰ। ਪਰਫਾਰਮੈਂਸਿਸ ਓਬਵੀਅਸਲੀ ਪੂਰੀ ਦੀ ਪੂਰੀ ਸਟਾਰਕਾਸਟ ਦੀ ਵੱਡੀ ਸਟਰੈਂਥ ਹੈ, ਬਹੁਤ ਵਧੀਆ ਕੈਮਿਸਟਰੀ ਦਿਖੀ ਹੈ, ਅਤੇ ਟੈਕਨੀਕਲ ਸਾਈਡ ਤੋਂ ਕਲੀਨ ਪ੍ਰੈਜੈਂਟੇਸ਼ਨ ਅਤੇ ਪੋਲਿਸ਼ਡ ਵਿਜੂਅਲਸ ਨੇ ਜਿਹੜੇ ਕਿ ਕਾਫੀ ਜ਼ਿਆਦਾ ਇਮੋਸ਼ਨਲ ਟ੍ਰਿਬਿਊਟ ਵਾਸਤੇ ਜਿਹੜੇ ਯੂਜ਼ ਕੀਤੇ ਗਏ ਨੇ ਕੈਰੀ ਔਨ ਜੱਟਾ 4 ਦੇ ਵਿੱਚ। ਅਤੇ ਓਵਰਆਲ ਇੱਕ ਵਧੀਆ ਫਿਲਮ ਜਿਹੜੀ ਹੈ ਬਣਦੀ ਹੈ, ਅਤੇ ਨਾਲ ਨਾਲ ਪੂਰੀ ਐਨਰਜੀ ਦੇ ਨਾਲ ਭਰੀ ਹੋਈ ਹੈ। ਅਤੇ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਕੈਰੀ ਔਨ ਜੱਟਾ ਨੂੰ ਨਾ ਅਸੀਂ 5 ਦੇ ਵਿੱਚੋਂ ਦੀ 4 ਨੰਬਰ ਤਾਂ ਦੇ ਹੀ ਸਕਦੇ ਹਾਂ। ਬਿਲਕੁਲ ਬਿਲਕੁਲ ਜੀ, ਅਤੇ ਇਹ ਸੀਗਾ ਜੀ ਅੱਜ ਦੀ ਇਹ ਕੈਰੀ ਔਨ ਜੱਟਾ 4 ਦੀ ਮੂਵੀ ਦਾ ਰਿਵਿਊ। ਅਤੇ ਹੁਣ ਪ੍ਰੋਗਰਾਮ ਨੂੰ ਬਹੁਤ ਹੀ ਜਲਦੀ ਵਾਇੰਡ ਅਪ ਕਰਨ ਦਾ ਵੀ ਵੇਲਾ ਹੋ ਗਿਆ, ਗੱਲਾਂ ਬਾਤਾਂ ਤਾਂ ਬਹੁਤ ਸਾਰੀਆਂ ਸੀਗੀਆਂ ਕਰਨ ਵਾਸਤੇ, ਬਟ ਫਿਲਹਾਲ ਚੱਲਦੇ ਹਾਂ ਜੀ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਵੱਲ। ਅਤੇ ਇਸ ਤੋਂ ਬਾਅਦ ਵਿੱਚ ਕੁਝ ਪਲਾਂ ਬਾਅਦ ਦੇ ਵਿੱਚ ਸੁਣਾਂਗੇ ਅਸੀਂ FM ਨਿਊਜ਼ ਹੈਡਲਾਈਨਸ, ਅਤੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਹੋਏਗਾ ਨੈੱਟ ਵਾਣੀ, ਜਿਹਦੇ ਵਿੱਚ ਮੈਂ ਅੱਜ ਲੈ ਕੇ

ਕਾਫੀ ਸਾਰੀਆਂ ਨਵੀਆਂ ਇਨਫੋਰਮੇਸ਼ਨਸ ਤੇ ਜਾਣਾ ਕਿਤੇ ਨਹੀਂ ਹੈਗਾ, ਕੁਝ ਬਹੁਤ ਇੰਪੋਰਟੈਂਟ ਜੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ। ਕਾਪੀ ਪੈਨ ਫੜ ਲਈਓ ਕਿਉਂਕਿ ਬੜੀਆਂ ਇੰਪੋਰਟੈਂਟ ਚੀਜ਼ਾਂ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਐਕਸਾਈਟਿੰਗ ਜੀਆਂ। ਇਸ ਕਰਕੇ ਮਿਲਦੇ ਹਾਂ ਇਸ ਸੈਗਮੈਂਟ ਦੇ ਉਸ ਪਾਰ ਨੈੱਟਵਾਣੀ ਦੇ ਵਿੱਚ ਬਹੁਤ ਜਲਦੀ। ਫਿਲਹਾਲ ਮੈਂ ਉਮੀਦ ਕਰ ਰਹੀ ਹਾਂ ਕਿ ਇੰਜੋਏ ਕੀਤਾ ਹੋਣਾ ਤੁਸੀਂ ਇਸ ਖੂਬਸੂਰਤ ਜਿਹੇ ਸੈਗਮੈਂਟ ਨੂੰ ਮੇਰੇ ਨਾਲ ਫਿਲਮੀ ਦੁਨੀਆ ਦੇ ਵਿੱਚ। ਅਤੇ ਉਮੀਦ ਹੈ ਕਿ ਅੱਜ ਦਾ ਵੀਕਐਂਡ ਜਿਹੜਾ ਹੈ ਨਾ ਉਹ ਹੋਰ ਵੀ ਵਧੀਆ ਤਰੀਕੇ ਦੇ ਨਾਲ ਅਸੀਂ ਇੰਜੋਏ ਕਰਾਂਗੇ, ਸੈਲੀਬ੍ਰੇਟ ਕਰਾਂਗੇ, ਕਿਉਂਕਿ ਸਫ਼ਰ ਬਹੁਤ ਲੰਬਾ ਹੈ ਜੀ। ਹਜੇ ਜਾਣਾ ਅਸੀਂ ਕਿਤੇ ਨਹੀਂ ਹੈ। ਫਿਲਹਾਲ ਤੁਸੀਂ ਮੇਰੇ ਨਾਲ ਹੀ ਬਣੇ ਰਹਿਣਾ, ਪ੍ਰੋਗਰਾਮ ਚੱਲ ਰਿਹਾ ਸੀ ਫਿਲਮੀ ਦੁਨੀਆ।

ਐਫ ਐਮ ਰੇਨਬੋ ਦੀ ਘੜੀ ਦੇ ਉੱਤੇ ਇਸ ਵੇਲੇ ਠੀਕ 8 ਵਜੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਗੁਜਰਾਤ ਦੇ ਸਾਣੰਦ ਵਿਖੇ ਸੀ ਜੀ ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਓ ਐਸ ਏ ਟੀ ਸਹੂਲਤ ਦਾ ਉਦਘਾਟਨ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 20 ਜੁਲਾਈ ਤੋਂ 13 ਅਗਸਤ ਤੱਕ ਸੰਸਦ ਦਾ ਮੌਨਸੂਨ ਇਜਲਾਸ ਬੁਲਾਉਣ ਦੀ ਸਰਕਾਰ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਏ। ਇਹ ਇਜਲਾਸ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਤੇ ਅਰਥਪੂਰਨ ਬਹਿਸ, ਚਰਚਾ ਅਤੇ ਫੈਸਲਿਆਂ ਤੇ ਕੇਂਦਰਿਤ ਹੋਵੇਗਾ। ਸਨਅਤੀ ਮਾਹਿਰਾਂ ਦਾ ਕਹਿਣਾ ਏ ਕਿ ਇਥਾਨੋਲ ਮਿਸ਼ਰਣ ਪ੍ਰੋਗਰਾਮ ਵਿਗਿਆਨਕ ਪੜਾਅਵਾਰ ਪਹੁੰਚ ਰਾਹੀਂ ਲਾਗੂ ਕੀਤਾ ਗਿਆ ਏ। ਸਰਕਾਰ ਨੇ ਕੀਮਤ ਸਥਿਰਤਾ ਲਈ ਪਿਆਜ਼ ਦੀ ਖਰੀਦ ਕੀਮਤ 13 ਫੀਸਦੀ ਵਧਾ ਕੇ 2,125 ਰੁਪਏ ਫੀ ਕੁਇੰਟਲ ਕੀਤੀ। ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਦਾ ਕਹਿਣਾ ਏ ਕਿ ਸੋਧੀ ਹੋਈ ਉਡਾਨ ਯੋਜਨਾ ਖੇਤਰੀ ਸੰਪਰਕ ਨੂੰ ਹੁਲਾਰਾ ਦੇਵੇਗੀ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੋਹਾਲੀ ਦੇ ਪਿੰਡ ਸਨੇਟਾ ਵਿਖੇ ਕਾਇਮ ਦਿਹਾਤੀ ਸਿਹਤ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਆਉਣ ਵੇਲੇ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰ ਵੱਲੋਂ ਛੁੱਟੀਆਂ ਦੌਰਾਨ 94 ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਏ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਤੇਜ਼। 1 ਸਾਲ ਵਿਚ 729 ਗ੍ਰਿਫ਼ਤਾਰੀਆਂ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਕ੍ਰਿਕਟ ਮੈਚ ਅੱਜ ਮੌਨਚੈਸਟਰ ਵਿਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਨੀ ਉਦੋਂ ਸਵੇਰੇ ਅੱਖ ਖੁੱਲਦਿਆਂ ਹੀ ਉਸ ਤੋਂ ਬਾਅਦ ਵਿੱਚ ਹਰ ਕੰਮ ਦੇ ਵਿੱਚ ਮੋਬਾਈਲ ਮੋਬਾਈਲ ਮੋਬਾਈਲ ਮੋਬਾਈਲ ਮੋਬਾਈਲ ਜੇ ਕਿਸੇ ਨੇ ਸ਼ੋਪਿੰਗ ਕਰਨੀ ਹੈ ਤਾਂ ਮੋਬਾਈਲ ਜੇ ਕਿਸੇ ਨੇ ਕਿਤੇ ਜਾਣਾ ਹੈ ਤਾਂ GPS ਲਾਉਣਾ ਜੀ ਤਾਂ ਮੋਬਾਈਲ ਜੇ ਕਿਸੇ ਨੇ ਸੋਣਾ ਤਾਂ ਅਲਾਰਮ ਲਗਾਉਣਾ ਹੈ ਤਾਂ ਮੋਬਾਈਲ ਕਿਸੇ ਨੇ ਮਿਊਜ਼ਿਕ ਸੁਣਨਾ ਤਾਂ ਮੋਬਾਈਲ ਰੇਡੀਓ ਲਾਉਣਾ ਤਾਂ ਮੋਬਾਈਲ ਅਤੇ ਅਣਗਿਣਤ ਕੰਮਾਂ ਵਾਸਤੇ ਮੋਬਾਈਲ ਹੀ ਮੋਬਾਈਲ ਜੀ ਹਾਂ ਇਹ ਜੀ ਮੋਬਾਈਲ ਸਾਡੀ ਜ਼ਿੰਦਗੀ ਦਾ ਇੰਨਾ ਅਟੁੱਟ ਅੰਗ ਬਣ ਗਿਆ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਫੈਮਿਲੀ ਮੈਂਬਰ ਵੀ ਸਾਡੇ ਵਾਸਤੇ ਇੰਨੇ ਇੰਪੋਰਟੈਂਟ ਨਹੀਂ ਰਹੇ ਜਿੰਨਾ ਮੋਬਾਈਲ ਸਾਡੇ ਵਾਸਤੇ ਇੰਪੋਰਟੈਂਟ ਹੋ ਗਿਆ ਜਿੱਦਾਂ ਉਹ ਆਉਂਦਾ ਸੀਗਾ ਨਾ ਇੱਕ ਜੋਕ ਜਿਹਾ ਚੱਲਿਆ ਸੀਗਾ ਬਹੁਤ ਟਾਈਮ ਪਹਿਲਾਂ ਪਤਾ ਨਹੀਂ ਤੁਸੀਂ ਸੁਣਿਆ ਹੋਇਆ ਨਾ ਸੁਣਿਆ ਹੋਏ ਕਿ ਜੀ ਅੱਜ ਮੇਰਾ ਫੋਨ ਦਾ ਰਿਚਾਰਜ ਖਤਮ ਹੋ ਗਿਆ ਜਾਂ ਫਿਰ ਮੇਰਾ ਫੋਨ ਡੈੱਡ ਹੋ ਗਿਆ ਸੀਗਾ ਅਤੇ ਮੈਂ ਫੋਨ ਨੂੰ ਚਾਰਜਿੰਗ 'ਤੇ ਲਾਇਆ ਅਤੇ ਮੈਂ ਅੱਜ ਫੈਮਿਲੀ ਦੇ ਕੋਲ ਬੈਠਿਆ ਅਤੇ ਚੰਗੇ ਬੰਦੇ ਨੇ ਵਿਚਾਰੇ ਹੈ ਕਦੀ ਬੈਠੇ ਹੋਈਏ ਫੈਮਿਲੀ ਦੇ ਕੋਲ ਤਾਂ ਪਤਾ ਲੱਗੇ ਕਿ ਬੰਦੇ ਚੰਗੇ ਨੇ ਕਿ ਮਾੜੇ ਨੇ ਜੀ ਹਾਂ ਬਿਲਕੁਲ ਇਸੇ ਤਰੀਕੇ ਦੇ ਨਾਲ ਇੰਟਰਨੈਟ ਦੀ ਦੁਨੀਆ ਜਿਹੜੀ ਹੈ ਨਾ ਉਹ ਨਾਲ ਦੀ ਨਾਲ ਬਹੁਤ ਹੀ ਜ਼ਿਆਦਾ ਵਾਸਟ ਅਤੇ ਤੇਜ਼ ਹੁੰਦੀ ਜਾ ਰਹੀ ਹੈ ਅਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਇੰਟਰਨੈਟ ਦੀ ਦੁਨੀਆ ਦੀ ਕੀ ਖਾਸ ਚੀਜ਼ਾਂ ਨੇ ਜਿਹੜੀਆਂ ਇੰਟਰਨੈਟ ਤੋਂ ਅਸੀਂ ਯੂਜ਼ਫੁੱਲ ਲੈ ਸਕਦੇ ਹਾਂ ਕਿਉਂਕਿ ਦੇਖੋ ਜੀ ਰੀਲਾਂ ਸਕਰੋਲ ਕਰਨਾ ਤਾਂ ਬਹੁਤ ਸੌਖਾ ਕੰਮ ਹੈ ਬਹੁਤ ਵਧੀਆ ਤਰੀਕਾ ਟਾਈਮ ਪਾਸ ਕਰਨ ਦਾ ਠੀਕ ਹੈ ਅਸੀਂ ਹੱਸਣਾ ਹੈ ਅਤੇ ਅਸੀਂ ਵਟਸਐਪ ਦੇ ਉੱਤੇ ਰੀਲਾਂ ਸੋਰੀ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਸਕਰੋਲ ਕਰਕੇ ਟਾਈਮ ਪਾਸ ਕਰ ਲੈਂਦੇ ਹਾਂ ਹੱਸ ਹਸਾ ਲੈਂਦੇ ਹਾਂ ਲੋਕਾਂ ਦੇ ਕੰਟੈਂਟ ਦੇਖ ਲੈਂਦੇ ਹਾਂ ਵਧੀਆ ਵਧੀਆ ਪਰ ਇਹ ਜਿਹੜਾ ਇੰਟਰਨੈਟ ਹੈ ਇਹ ਸਾਡੇ ਵਾਸਤੇ ਕਿੱਦਾਂ ਕੰਮ ਆ ਸਕਦਾ ਹੈ ਗੱਲਬਾਤ ਕਰਨੀ ਹੈ ਅੱਜ ਅਸੀਂ ਇਸ ਬਾਰੇ 'ਚ ਜੀ ਹਾਂ ਅਤੇ ਹੁਣ ਤੁਸੀਂ ਕਿਤੇ ਜਾਣਾ ਨਹੀਂ ਹੈ ਫਿਲਹਾਲ ਸੁਣਦੇ ਹਾਂ ਅੱਜ ਇੱਕ ਤੜਕਤਾ ਫੜਕਤਾ ਜਿਹਾ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਕਿਉਂਕਿ ਮੇਰਾ ਮਨ ਕਰਦਾ ਪਿਆ ਜੀ ਨੱਚਣ ਦਾ ਕਿਉਂਕਿ ਅੱਜ ਹੈ ਜੀ ਸ਼ਨੀਵਾਰ ਦੀ ਰਾਤ ਅਤੇ ਸ਼ਨੀਵਾਰ ਦੀ ਜਦੋਂ ਰਾਤ ਹੋਏ ਤਾਂ ਅਗਲੇ ਦਿਨ ਹੁੰਦਾ ਸੰਡੇ ਆ ਹਾ ਹਾ ਹਾ ਕੋਈ ਟੈਨਸ਼ਨ ਨਹੀਂ ਅਗਲੇ ਦਿਨ ਕੰਮ ਦੀ ਅਤੇ ਕਿਸੇ ਵੀ ਚੀਜ਼ ਦੀ ਸਲੋ ਜਿਹਾ ਦਿਨ ਹੈ ਅਤੇ ਅੱਜ ਅਸੀਂ ਇੰਜੋਏ ਕਰਦੇ ਹਾਂ ਪਹਿਲਾ ਗੀਤ ਨੈੱਟ ਵਾਣੀ ਦੇ ਵਿੱਚ ਮੇਰਾ ਫੇਵਰੇਟ ਗੀਤ ਇੰਜੋਏ ਕਰੋ

ਤੁਸੀਂ ਤੂੰ ਨਾ ਇਹਨੂੰ ਛੋਟਾ ਕਰ ਦੇ, ਤੇ ਫਿਰ ਜਦੋਂ ਉਹਨੇ ਛੋਟਾ ਕੀਤਾ ਤੇ ਉਹਨੇ ਉਹਨੂੰ 3 ਫੁੱਟ ਦਾ ਕਰ ਦਿੱਤਾ। ਹੁਣ ਉਹ ਕਵੇ ਕਿ ਬੀ ਮੇਰਾ ਹਸਬੈਂਡ ਤਾਂ ਬਹੁਤ ਜ਼ਿਆਦਾ ਛੋਟਾ ਹੋ ਗਿਆ, ਕਹਿੰਦੀ ਤੁਸੀਂ ਇੱਦਾਂ ਕਰੋ ਤੁਸੀਂ ਰਹਿਣ ਦਿਓ ਇਹਨਾਂ ਨੂੰ ਮੇਰੇ ਵਰਗੇ ਹੀ ਕਰ ਦਿਓ। ਤੇ ਫਿਰ ਉਸ ਤੋਂ ਬਾਅਦ ਵਿੱਚ ਕੀ ਹੋਇਆ ਕਿ ਜਦੋਂ ਉਹਨੇ ਕਿਹਾ ਮੇਰੇ ਵਰਗੇ ਕਰ ਦਿਓ ਤੇ ਉਹਨੇ ਹਸਬੈਂਡ ਨੂੰ ਸੂਟ ਪਵਾ ਕੇ ਖੜੇ ਕਰ ਦਿੱਤਾ। ਫਿਰ ਪਰੇਸ਼ਾਨ ਹੋ ਗਈ ਅਗਲੀ, ਫਿਰ ਕਹਿੰਦੀ ਕਿ ਹੁਣ ਮੈਂ ਕੀ ਕਰਾਂ। ਫਿਰ ਕਹਿੰਦੀ ਇੱਦਾਂ ਕਰੋ ਤੁਸੀਂ, ਤੂੰ AI ਨੂੰ ਕਹਿੰਦੀ ਹੈ ਕਿ ਤੂੰ ਇੱਦਾਂ ਕਰ ਜਿੱਦਾਂ ਸੀਗੇ ਪਹਿਲਾਂ, ਤੁਸੀਂ ਉੱਦਾਂ ਹੀ ਕਰਕੇ ਦਿਓ ਮੇਰੇ ਹਸਬੈਂਡ ਨੂੰ ਜਿੱਦਾਂ ਬਿਲਕੁਲ ਪਹਿਲਾਂ ਸੀਗੇ। ਤੇ ਫਿਰ ਉਹਨੇ ਉਹਦੇ ਹਸਬੈਂਡ ਨੂੰ 3 ਸਾਲਾਂ ਦਾ ਕਰ ਦਿੱਤਾ। ਤੇ ਫਿਰ ਅਖੀਰ ਦੇ ਵਿੱਚ ਉਹਨੇ ਦੁਖੀ ਹੋ ਕੇ ਉਹ ਫੋਟੋ ਹੀ ਡਿਲੀਟ ਕਰ ਦਿੱਤੀ। ਤੇ ਹੁਣ ਤੁਸੀਂ ਦੱਸੋ ਕਿ ਇਹਦੇ ਵਿੱਚ AI ਦਾ ਕਸੂਰ ਹੈ ਕਿ ਸਾਡੀ ਕਮਾਂਡ ਦਾ ਕਸੂਰ ਹੈ। ਜੇ ਸਾਨੂੰ ਸਮਝ ਨਹੀਂ ਆਏਗੀ ਕਿ ਅਸੀਂ ਕਹਿਣਾ ਕੀ ਆ ਉਹਨੂੰ, ਤੇ ਉਹ AI ਆ ਵੀ ਮਸ਼ੀਨ ਹੈ, ਉਹਨੇ ਤਾਂ ਓਨਾ ਹੀ ਕਰਨਾ ਜਿੰਨਾ ਤੁਸੀਂ ਕਹੋਗੇ। ਔਰ ਇਹ ਮੈਂ ਤੁਹਾਨੂੰ ਸੁਣੀ ਸੁਣਾਈ ਗੱਲ ਨਹੀਂ ਦੱਸ ਰਹੀ, ਇਹ ਮੈਂ ਆਪ ਅੱਖਾਂ ਨਾਲ ਦੇਖੀ ਔਰ ਮੈਂ ਹੱਸ ਹੱਸ ਕੇ ਸੱਚੀ ਆਪ ਹੀ ਪਾਗਲ ਹੋ ਗਈ ਸੀ। ਤੇ ਮੈਂ ਸੋਚਿਆ ਕਿ ਚਲੋ ਮੈਂ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਾਂਗੀ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਨਾ, ਸਭ ਤੋਂ ਜ਼ਿਆਦਾ ਜ਼ਰੂਰੀ ਇਹ ਚੀਜ਼ ਹੈ ਇਹਦੇ ਵਿੱਚ, ਇਹ ਦੇਖ ਕੇ ਸਾਨੂੰ ਹਾਸਾ ਤਾਂ ਚਲੋ ਅਲੱਗ ਗੱਲ ਹੈ, ਪਰ ਇਹਨੂੰ ਦੇਖ ਕੇ ਇਹ ਚੀਜ਼ ਸਮਝ ਆਉਂਦੀ ਹੈ ਕਿ ਜਦੋਂ ਤੱਕ ਤੁਸੀਂ ਉਸ ਮਸ਼ੀਨ ਨੂੰ ਸਹੀ ਤਰੀਕੇ ਨਾਲ ਦੱਸੋਗੇ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ, ਉਦੋਂ ਤੱਕ ਵਿਚਾਰੀ ਉਹ ਮਸ਼ੀਨ ਜਿਹੜੀ ਹੈ ਨਾ, ਉਹ ਤੁਹਾਨੂੰ ਇੱਦਾਂ ਦੇ ਪੁੱਠੇ ਸਿੱਧੇ ਰਿਜ਼ਲਟ ਜਿਹੜੇ ਆ ਉਹ ਦਿੰਦੀ ਰਹੇਗੀ। ਇਸ ਕਰਕੇ ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ, ਪ੍ਰੋਂਪਟ ਸਾਡਾ ਜਿੰਨਾ ਸਹੀ ਹੋਏਗਾ, ਅਸੀਂ ਥੋੜ੍ਹਾ ਜਿਹਾ AI ਨੂੰ ਕਿੱਦਾਂ ਕੰਮ ਦੇ ਵਿੱਚ ਲਿਆਉਣਾ, ਜਦੋਂ ਅਸੀਂ ਉਹ ਸਿੱਖ ਗਏ ਤਾਂ ਸਾਡੇ ਵਾਸਤੇ ਇਹ ਕੰਮ ਬਹੁਤ ਸੌਖਾ ਹੋ ਜਾਣਾ। ਤੇ ਇੰਜੋਏ ਕਰਦੇ ਹਾਂ ਅਗਲੇ ਗੀਤ ਨੂੰ। ਫਿਲਹਾਲ ਪ੍ਰੋਗਰਾਮ ਨੈੱਟ ਵਾਣੀ ਦੇ ਵਿੱਚ ਮੈਂ ਤੁਹਾਡੇ ਨਾਲ ਤੁਹਾਡੀ ਦੋਸਤ ਬਣੀ ਹੋਈ ਹਾਂ। ਸੁਣਦੇ ਹਾਂ ਅਗਲਾ ਗੀਤ, ਬਹੁਤ ਹੀ ਖੂਬਸੂਰਤ ਜਿਹਾ।

AI ਟੂਲ ਜਿਹੜਾ ਹੈਗਾ ਇਹ ਤੁਹਾਡੇ ਕੋਲੋਂ ਖੁੱਲ ਜਾਏਗਾ ਤੇ ਇਹ ਜਿਹੜਾ ਟੂਲ ਹੈਗਾ ਇਹ ਤੁਹਾਡੇ ਕੋਲ ਜੇ 200 ਪੇजेस ਦਾ PDF ਹੈ ਨਾ ਕੋਈ ਰਿਪੋਰਟ ਹੈ ਰਿਸਰਚ ਪੇਪਰ ਬਣਾਉਣ ਵਾਸਤੇ ਸਕੂਲ ਜਾਂ ਕਾਲਜ ਦੀਆਂ ਨੋਟਸ ਵਗੈਰਾ ਬਣਾਉਣੇ ਹੋਣ ਜਾਂ ਆਫਿਸ ਦੀ ਕੋਈ ਮੀਟਿੰਗ ਦੀ ਟ੍ਰਾਂਸਕ੍ਰਿਪਟ ਰੈਡੀ ਕਰਨੀ ਹੋਵੇ ਪਹਿਲਾਂ ਕੀ ਹੁੰਦਾ ਸੀਗਾ ਕਿ ਅਸੀਂ ਘੰਟਾ ਬੈਠ ਕੇ ਲੱਗੇ ਹੀ ਰਹਿੰਦੇ ਸੀਗੇ ਇਹਨੂੰ ਬਣਾਉਣ ਵਾਸਤੇ ਤੇ ਹੁਣ ਕੀ ਹੋਇਆ ਕਿ ਹੁਣ ਇਹ ਕੰਮ ਜਿਹੜਾ ਨਾ ਉਹ ਬਹੁਤ ਸੌਖਾ ਹੋ ਗਿਆ ਹੈ ਤੇ ਇਹ ਕੀ ਹੁੰਦਾ ਹੈ ਕਿ ਇਹਦੇ ਨਾਲ ਤੁਸੀਂ ਇਹਦੇ ਵਿੱਚ ਫਾਈਲ ਅਪਲੋਡ ਕਰਨੀ ਹੈ ਸਿਰਫ ਤੇ ਨੋਟਬੁੱਕ LM ਤੁਹਾਨੂੰ ਜਿਹੜਾ ਨਾ ਇਹਦੀ ਸਮਰੀ ਵੀ ਬਣਾ ਕੇ ਦੇਗਾ ਇੰਪੋਰਟੈਂਟ ਪੁਆਇੰਟਸ ਹਾਈਲਾਈਟ ਕਰਕੇ ਦੇਗਾ ਤਾਂ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਪ੍ਰੈਜੈਂਟੇਸ਼ਨ ਕਰ ਸਕੋ ਬਈ ਜਿੱਥੇ ਜਾ ਕੇ ਕਰਨੀ ਹੈ ਤੇ ਇਹਦੇ ਨਾਲ ਨਾਲ ਹੀ ਨਾ ਤੁਸੀਂ ਉਸ ਨੂੰ ਸਵਾਲ ਵੀ ਪੁੱਛ ਸਕਦੇ ਹੋ ਜਿਵੇਂ ਕਿ ਇਸ ਰਿਪੋਰਟ ਦੇ ਵਿੱਚ ਕੰਕਲੂਜਨ ਕੀ ਹੈਗਾ ਇਸ ਡਾਕੂਮੈਂਟ ਦੇ ਵਿੱਚ ਇਸ ਸਪੈਸੀਫਿਕ ਟੋਪਿਕ ਦੇ ਬਾਰੇ 'ਚ ਕੀ ਲਿਖਿਆ ਮੈਂ ਕਿਹੜੇ ਟੋਪਿਕ ਸਪਿਕ ਕਰਾਂ ਇਹਦੇ ਵਿੱਚ ਉਹਦੀ ਮਤਲਬ ਕਿ ਤੁਸੀਂ ਹੁਣ AI ਹੈ ਇਹ ਵੀ ਓਬਵੀਅਸਲੀ ਤਾਂ ਤੁਸੀਂ ਇਹਦੇ ਨਾਲ ਗੱਲਬਾਤ ਕਰਕੇ ਪੂਰੀ ਡਿਸਕਸ਼ਨ ਕਰਕੇ ਫੁੱਲ ਫਲੈਜਡਲੀ ਤਿਆਰ ਕਰ ਸਕਦੇ ਹੋ ਆਪਣਾ ਇੱਕ ਪ੍ਰੋਜੈਕਟ ਹੈ ਨਾ ਮਜ਼ੇਦਾਰ ਚੀਜ਼ ਤੇ ਤੁਸੀਂ ਨੋਟ ਕਰ ਲਓ ਹੁਣੇ ਭਾਵੇਂ ਗੂਗਲ ਤੇ ਸਰਚ ਕਰਕੇ ਦੇਖੋ ਨੋਟਬੁੱਕ LM ਨਾਮ ਦਾ ਇੱਕ AI ਸੋਫਟਵੇਅਰ ਇੱਕ ਵਧੀਆ ਜੀ ਐਪ ਹੈ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ ਤੁਹਾਡੇ ਜਿਹੜੇ ਕੰਮ ਨੇ ਨਾ ਉਹ ਕਾਫੀ ਸੌਖੇ ਹੋ ਜਾਣਗੇ ਖਾਸ ਕਰਕੇ ਜਿਹਨਾਂ ਕੋਲੋਂ ਬਹੁਤ ਜ਼ਿਆਦਾ ਡਾਕੂਮੈਂਟੇਸ਼ਨਸ ਦਾ ਕੰਮ ਹੈ ਜਿਹੜਾ ਸੋਫਟ ਕਾਪੀਜ਼ ਦੇ ਥਰੂ ਮਤਲਬ ਸੋਫਟ ਕਾਪੀਜ਼ ਦੇ ਵਿੱਚ ਵੀ ਜਿਹੜਾ ਕਰਦੇ ਹੋ ਤੁਸੀਂ ਇਹਦੇ ਵਿੱਚ ਤੁਹਾਡਾ ਕੰਮ ਕਾਫੀ ਸੌਖਾ ਹੋਏਗਾ ਹੁਣ ਜੀ ਹਾਂ ਦੇਖਿਆ ਨਾ ਇੱਕ ਕੰਮ ਬਹੁਤ ਜ਼ਿਆਦਾ ਸੌਖਾ ਕਰ ਦਿੱਤਾ ਤੁਹਾਡਾ ਮੈਂ ਅਤੇ ਇਸ ਕਰਕੇ ਰਿਸਰਚ ਜਿਹੜੀ ਹੈ ਨਾ ਉਹਦੇ ਵਾਸਤੇ ਵੀ ਇਹ ਕਾਫੀ ਜ਼ਿਆਦਾ ਯੂਜ਼ਫੁੱਲ ਮੰਨਿਆ ਜਾਂਦਾ ਇਸ ਕਰਕੇ ਇਹ ਜਿਹੜਾ ਸਪੈਸ਼ਲ ਟੂਲ ਹੈ ਨਾ ਇਹ ਸਟੂਡੈਂਟਸ ਰਿਸਰਚਰਸ ਪ੍ਰੋਫੈਸ਼ਨਲਸ ਅਤੇ ਰਾਈਟਰ ਲਈ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ ਹੈ ਅਤੇ ਇਸ ਕਰਕੇ ਇਹਦੇ ਜਿਹੜੇ ਫੀਚਰਸ ਨੇ ਹਲ ਮਤਲਬ ਹਾਲ ਫਿਲਹਾਲ ਹਾਲੇ ਐਕਸਪੈਂਡ ਵੀ ਕੀਤੇ ਗਏ ਨੇ ਹੋਰ ਅਤੇ ਇਸ ਕਰਕੇ ਤੁਸੀਂ ਨਾ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜੇ ਚਾਹੋ ਤਾਂ ਯੂਜ਼ ਕਰ ਸਕਦੇ ਹੋ ਔਰ ਇਹਦਾ ਬਹੁਤ ਜ਼ਿਆਦਾ ਕੰਮ ਹੈ ਤੁਹਾਡੇ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਠੀਕ ਹੈ ਨਾ ਅਤੇ ਇਸ ਤਰੀਕੇ ਦੇ ਨਾ ਤੁਸੀਂ ਸੋਚ ਕੇ ਦੇਖ ਲਓ ਨਾ ਕਿ ਐਗਜ਼ਾਮਸ ਦੇ ਨੋਟ ਬਣਾਉਣੇ ਹੋਣ ਅਤੇ ਤੁਸੀਂ ਵਾਕ ਕਰਦਿਆਂ ਹੋਇਆ ਗੱਡੀ ਡਰਾਈਵ ਕਰਦਿਆਂ ਹੋਇਆ ਸੁਣ ਵੀ ਸਕਦੇ ਹੋ ਜੀ ਇਹਦੇ ਵਿੱਚ ਅਤੇ ਨਾਲ ਦੀ ਨਾਲ ਜੀ ਸਾਰਾ ਕੰਮ ਹੋ ਜਾਣਾ ਫਿਰ ਵੀ ਹੁਣ ਨਿਆਣੇ ਨਾ ਪੜਨਗੇ ਤਾਂ ਫਿਰ ਮਾਂ ਪਿਓ ਕੀ ਕਰਨਗੇ ਹੈ ਨਾ ਬਈ ਬਟ ਖੈਰ ਕੋਈ ਗੱਲ ਨਹੀਂ ਤੁਸੀਂ ਕਹਿਣਾ ਬੱਚਿਆਂ ਦੀ ਦੁਆਲੇ ਹੋ ਗਈ ਸਾਡੇ ਪਰ ਅਸੀਂ ਚੱਲਦੇ ਹਾਂ ਜੀ ਅਗਲੇ ਗਾਣੇ ਵੱਲ ਅਤੇ ਗੀਤ ਤੋਂ ਬਾਅਦ ਵੀ ਚਾਹਾਂਗੀ ਮੈਂ ਵਾਪਸ ਅਤੇ ਮੈਂ ਗੱਲਬਾਤ ਕਰਾਂਗੀ ਕੁਝ ਹੋਰ ਵੀ ਇੰਪੋਰਟੈਂਟ ਇਸੇ ਤਰੀਕੇ ਦੀਆਂ ਵਧੀਆ ਵਧੀਆ ਐਪਸ ਦੇ ਬਾਰੇ ਵਿੱਚ ਜਿਹੜੀਆਂ ਸਾਨੂੰ ਨਹੀਂ ਪਤਾ ਪਰ ਅਸੀਂ ਸੁਣ ਸਕਦੇ ਹਾਂ ਜ਼ਰੂਰ ਇੱਥੋਂ ਦੀ ਸੁਣ ਵੀ ਸਕਦੇ ਹਾਂ ਅਤੇ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹਾਂ ਅਤੇ ਇਹਨਾਂ ਦਾ ਬਹੁਤ ਫਾਇਦਾ ਵੀ ਚੱਕ ਸਕਦੇ ਹਾਂ ਫਿਲਹਾਲ ਸੁਣਦੇ ਹਾਂ ਜੀ ਇੱਕ ਗਾਣਾ ਤੁਸੀਂ ਮੇਰਾ ਫਾਇਦਾ ਚੱਕੋ ਅਤੇ ਅਗਲਾ ਗਾਣਾ ਸੁਣੋ

ਜੀ ਹਾਂ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਨੈੱਟਵਾਣੀ ਦੇ ਵਿੱਚ। ਅਤੇ ਅੱਜ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹੈ ਅਤੇ ਗੱਲਾਂ ਬਾਤਾਂ ਕਰ ਰਹੀ ਹੈ। ਇੰਟਰਨੈੱਟ ਦੀਆਂ ਇਨਫੋਰਮੇਸ਼ਨ ਸ਼ੇਅਰ ਹੋ ਰਹੀਆਂ ਨੇ ਅਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਡੇ ਨਾਲ ਕੁਝ ਇੰਪੋਰਟੈਂਟ ਐਪਸ ਵੀ ਸ਼ੇਅਰ ਕਰਾਂ ਜਿਹੜੀਆਂ ਕਿ ਤੁਹਾਡੀ ਹੈਲਪ ਕਰ ਸਕਣ ਬਹੁਤ ਜ਼ਿਆਦਾ। ਜੀ ਹਾਂ, ਅਤੇ ਅੱਗੇ ਚੱਲਦੇ ਹਾਂ ਜੀ। ਇੰਟਰਨੈੱਟ ਦੇ ਉੱਤੇ ਇੱਕ ਹੋਰ ਚੀਜ਼ ਜਿਹੜੀ ਬਹੁਤ ਜ਼ਿਆਦਾ ਹਮੇਸ਼ਾ ਹੀ ਟ੍ਰੈਂਡ ਵਿੱਚ ਰਹਿੰਦੀ ਹੈ ਅਤੇ ਅਸੀਂ ਉਹਨੂੰ ਫੋਲੋ ਵੀ ਜ਼ਰੂਰ ਕਰਦੇ ਹਾਂ ਦੇਖ ਦੇਖ ਕੇ, ਕਿਉਂਕਿ ਘਰਾਂ ਦੇ ਵਿੱਚ ਸਾਰੇ ਜਣੇ ਇਹੀ ਰੀਲਾਂ ਫੋਕਸ ਦੇ ਨਾਲ ਦੇਖਦੇ ਨੇ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਰੈਸਿਪੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਨੇ, ਜਿੱਦਾਂ ਕਿ ਅਲੱਗ ਅਲੱਗ ਟ੍ਰੈਂਡਿੰਗ ਖਾਣੇ ਕੀ ਨੇ, ਕੀ ਸਾਰੀਆਂ ਚੀਜ਼ਾਂ ਨੇ, ਅਤੇ ਸਾਡੀਆਂ ਬੀਬੀਆਂ ਤੋਂ ਲੈ ਕੇ ਅਤੇ ਸਾਡੇ ਘਰਾਂ ਦੇ ਬੰਦੇ ਵੀ ਸਾਰਾ ਦਿਨ ਇਸੇ ਕੰਮ ਦੇ ਵਿੱਚ ਅੱਜ ਕੱਲ੍ਹ ਲੱਗੇ ਰਹਿੰਦੇ ਨੇ। ਅਤੇ ਅਖੀਰ ਦੇ ਵਿੱਚ ਸਾਰਾ ਕੁਛ ਦੇਖਦਾ ਕਿ ਅਖੀਰ ਦੇ ਵਿੱਚ ਅੱਜ ਕੱਲ੍ਹ ਜਿਹਦਾ ਸੀਜ਼ਨ ਹੈ ਬਣਦਾ, ਉਹੀ ਕੀ ਬਣਦਾ, ਕੱਦੂ। ਅਤੇ ਕੱਦੂ ਦੀ ਜਗ੍ਹਾ ਦੇ ਉੱਤੇ ਨਹੀਂ ਤਾਂ ਫਿਰ ਘੀਆ ਬਣ ਜਾਏਗਾ, ਘੀਏ ਦੀ ਜਗ੍ਹਾ ਦੇ ਉੱਤੇ ਤੋਰੀਆਂ ਬਣ ਜਾਣਗੀਆਂ। ਮਤਲਬ ਅਲਟੀਮੇਟਲੀ ਅਸੀਂ ਇਹਨਾਂ ਤਿੰਨ ਚਾਰ ਸਬਜ਼ੀਆਂ ਦੇ ਵਿੱਚ ਘੁੰਮਣ ਘੇਰੀਆਂ ਦੇ ਵਿੱਚ ਹੀ ਘੁੰਮਦੇ ਰਹਿੰਦੇ ਹਾਂ। ਅਤੇ ਬਸ ਫਿਰ ਗੱਲ ਇਹ ਹੈਗੀ ਹੈ ਕਿ ਬੀਬੀਆਂ ਨੇ ਬਣਾਉਣਾ ਕੁਛ ਨਹੀਂ, ਉਹਨਾਂ ਨੇ ਜਿੰਨੀਆਂ ਮਰਜ਼ੀ ਰੀਲਾਂ ਦੇਖ ਲੈਣ, ਬਣਾਉਣਾ ਉਹਨਾਂ ਨੇ ਟਿੰਡੇ, ਘੀਆ ਅਤੇ ਕੱਦੂ ਹੀ ਹੈ। ਇਹ ਤਾਂ ਬਈ ਕਈ ਜਣੇ ਹੁਣ ਇਸ ਟਾਈਮ ਖਾਂਦੇ ਖਾਂਦੇ ਵੀ ਟੇਢੀਆਂ ਨਜ਼ਰਾਂ ਦੇ ਨਾਲ ਆਪਣੀ ਬੀਬੀ ਵੱਲ ਦੇਖਦੇ ਹੋਣੇ ਨੇ ਕਿ ਸੱਚੀ ਇਹਨੇ ਵੀ ਤਾਂ ਟਿੰਡੇ ਹੀ ਬਣਾਏ ਹੈ। ਪਰ ਹੁਣ ਕੀ ਕੀਤਾ ਜਾ ਸਕਦਾ, ਖਾਣੇ ਤਾਂ ਪੈਣੇ ਹੀ ਨੇ, ਨਾ ਖਾਧੇ ਤਾਂ ਫਿਰ ਇਹ ਵੀ ਨਹੀਂ ਮਿਲਣਾ, ਬਾਹਰ ਭੇਜ ਦੇਣਾ ਉਹਨੇ, ਅਤੇ ਸ਼ਨੀਵਾਰ ਦਾ ਕੁਝ ਹੋਰ ਹੀ ਬਣ ਜਾਣਾ ਫਿਰ, ਕਿਉਂਕਿ ਅਗਲੇ ਦਿਨ ਇਤਵਾਰ ਹੈ ਅਤੇ ਇਤਵਾਰ ਦਾ ਨਾਸ਼ਤਾ ਵੈਸੇ ਹੀ ਸਪੈਸ਼ਲ ਹੁੰਦਾ ਅਤੇ ਆਲੂ ਦੇ ਪਰੌਂਠੇ ਬਿਲਕੁਲ ਨਹੀਂ ਦੇਣੇ ਫਿਰ ਇਹਨੇ। ਇਸ ਕਰਕੇ ਚੁੱਪ ਕਰਕੇ ਖਾਈ ਚੱਲੋ ਜੋ ਵੀ ਹੈ। ਪਰ ਮੈਂ ਤੁਹਾਨੂੰ ਦੱਸਾਂਗੀ ਇੰਟਰਨੈੱਟ ਦੇ ਸਪੈਸ਼ਲ ਟ੍ਰੈਂਡਸ ਦੇ ਬਾਰੇ ਵਿੱਚ ਕਿ ਇੰਟਰਨੈੱਟ ਦੇ ਉੱਤੇ ਕੀ ਸਪੈਸ਼ਲ ਚੱਲ ਰਿਹਾ ਹੈ ਜੀ, ਇੰਟਰਨੈੱਟ ਦਾ ਸਪੈਸ਼ਲ ਜਿਹੜਾ ਟ੍ਰੈਂਡ ਹੈ ਉਹਨੂੰ ਫੋਲੋ ਕਿੱਦਾਂ ਕਰਨਾ ਹੈ। ਅਸੀਂ ਫੋਲੋ ਤਾਂ ਕਰੀਓ ਜੇ ਖਾਣਾ ਵੀ ਹੋਏਗਾ ਤਾਂ। ਖੈਰ ਫਿਲਹਾਲ ਚੱਲੀਓ, ਖਾਣ ਵਾਸਤੇ ਵੀ ਜਾ ਹੀ ਸਕਦੇ ਹਾਂ ਅਸੀਂ, ਹੈ ਨਾ ਵੀ ਐਡੀ ਵੀ ਕਿਹੜੀ ਗੱਲ ਹੈਗੀ। ਕੱਲ੍ਹ ਸੰਡੇ ਹੈ, ਕੀ ਪਤਾ ਨਿਕਲ ਜਾਓ ਹੁਣੇ, ਬੀਬੀਆਂ ਨੇ ਕਹਿਣਾ ਕਿ ਚਲੋ ਜੀ ਕੱਲ੍ਹ ਫਿਰ ਚੱਲੀਏ ਬਾਜ਼ਾਰ ਅਤੇ ਲੈ ਕੇ ਆਈਏ ਸਾਰੀਆਂ ਚੀਜ਼ਾਂ। ਕੋਈ ਗੱਲ ਨਹੀਂ, ਤਾਂ ਦੱਸਦੇ ਹਾਂ ਅਸੀਂ ਤੁਹਾਨੂੰ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਇੰਟਰਨੈੱਟ ਦੇ ਉੱਤੇ ਫੂਡ ਦੇ ਵਿੱਚ, ਮਤਲਬ ਖਾਣ ਪੀਣ ਦੀ ਜਿਹੜੀ ਚੀਜ਼ ਹੈ ਉਹ ਕਿਹੜੀ ਸਭ ਤੋਂ ਜ਼ਿਆਦਾ ਇਨ ਟ੍ਰੈਂਡ ਰਹੀ ਹੈ, ਵਾਇਰਲ ਹੋਈ ਹੈ। ਕਹਿੰਦੇ ਜੀ ਇੰਟਰਨੈੱਟ ਦੇ ਜਿਹੜੇ ਟੇਸਟ ਹੈ ਉਹਦੇ ਹਿਸਾਬ ਦੇ ਨਾਲ ਮਾਰਕੀਟ ਦੇ ਵਿੱਚ ਕੀ ਕਹਿੰਦੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਰੈਸਟੋਰੈਂਟਸ ਵੀ ਜਿਹੜੀ ਕਾਫੀ ਫੋਲੋ ਕਰਨ ਲੱਗ ਜਾਂਦੇ ਨੇ ਅਤੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਹਿੰਦੇ ਕੁਨਾਫਾ ਬੜਾ ਟ੍ਰੈਂਡ ਵਿੱਚ ਅੱਜ ਕੱਲ੍ਹ। ਕੁਨਾਫਾ ਆਈਸਕ੍ਰੀਮਸ, ਕੁਨਾਫਾ ਕੁਨਾਫਾ ਕੁਨਾਫਾ, ਬਹੁਤ ਕੁਝ ਕੁਨਾਫੇ ਵਾਲਾ ਹੀ ਹੋਇਆ ਪਿਆ। ਹੁਣ ਕੁਨਾਫਾ ਆਦਿਆਂ ਨੂੰ ਤਾਂ ਸਮਝ ਨਹੀਂ ਆਉਣੀ ਕਿ ਕੁਨਾਫਾ ਹੁੰਦਾ ਕੀ ਹੈ, ਹੈ ਬਟ ਕੋਈ ਗੱਲ ਨਹੀਂ, ਕੁਨਾਫੇ ਦੇ ਬਾਰੇ ਵਿੱਚ ਜੇ ਤੁਹਾਨੂੰ ਨਹੀਂ ਵੀ ਸਮਝ ਆਉਂਦੀ ਤਾਂ ਕੋਈ ਗੱਲ ਨਹੀਂ, ਮੈਂ ਦੱਸ ਦਿੰਦੀ ਹਾਂ ਤੁਹਾਨੂੰ ਜੀ। ਇੱਕ ਤਰ੍ਹਾਂ ਦੀਆਂ ਦੇਸੀ, ਜਿੱਦਾਂ ਸਾਡੇ ਘਰ ਦੇ ਵਿੱਚ ਦੁੱਧ ਵਾਲੀਆਂ ਸੇਵੀਆਂ ਬਣਦੀਆਂ ਨੇ ਨਾ, ਪਤਲੀਆਂ ਪਤਲੀਆਂ ਜਿਹੀਆਂ, ਇਹ ਉਸੇ ਤਰੀਕੇ ਦੇ ਨਾਲ ਹੁੰਦਾ। ਇਹਨੂੰ ਰੈਪ ਕੀਤਾ ਜਾਂਦਾ ਅਲੱਗ ਅਲੱਗ

ਤਰੀਕੇ ਦੇ ਨਾਲ, ਜਿੱਦਾਂ ਇਹਦੀਆਂ ਮਿਠਾਈਆਂ ਅੱਜ ਕੱਲ੍ਹ ਬਹੁਤ ਆਉਂਦੀਆਂ ਨੇ, ਇਨ ਟ੍ਰੈਂਡ ਹੈ ਕਾਫੀ ਜ਼ਿਆਦਾ। ਇੱਕ ਤਰ੍ਹਾਂ ਦੇ ਨਾ ਟਰਕਿਸ਼ ਇੱਕ ਇਹ ਸਵੀਟ ਹੈਗੀ ਹੈ ਜਿਹਨੂੰ ਬਹੁਤ ਜ਼ਿਆਦਾ ਇੰਡੀਅਨਾਈਜ਼ ਕਰ ਦਿੱਤਾ ਗਿਆ ਔਰ ਕਾਫੀ ਜ਼ਿਆਦਾ ਹੁਣ ਸਾਰੀ ਦੁਨੀਆ ਦੇ ਵਿੱਚ ਫੈਲ ਗਈ ਹੈ ਇਹ ਕੁਨਾਫਾ। ਅਤੇ ਹੁਣ ਕੁਨਾਫਾ ਅਤੇ ਬਕਲਾਵਾ ਇਹ ਦੋ ਚੀਜ਼ਾਂ ਨੇ ਜਿਹੜੀਆਂ ਕਿ ਅਗੇਨ ਕਾਫੀ ਜ਼ਿਆਦਾ ਟ੍ਰੈਂਡ ਵਿੱਚ ਨੇ। ਕੁਨਾਫਾ ਚੋਕਲੇਟ ਕਾਫੀ ਜ਼ਿਆਦਾ ਚੱਲ ਰਹੀ ਹੈ, ਕੁਨਾਫਾ ਚੀਜ਼ ਕੇਕ ਦਾ ਕਾਫੀ ਜ਼ਿਆਦਾ ਟ੍ਰੈਂਡ ਹੈ ਅਤੇ ਕੁਨਾਫਾ ਕਰੋਜ਼ੋਨ ਦਾ ਕਾਫੀ ਜ਼ਿਆਦਾ ਟ੍ਰੈਂਡ ਹੈ। ਔਰ ਕਾਫੀ ਜ਼ਿਆਦਾ ਤੁਹਾਨੂੰ ਥੋੜੇ ਜਿਹੇ ਮਾਡਰਨ ਰੈਸਟੋਰੈਂਟਸ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਮਿਲ ਜਾਣਗੀਆਂ, ਅਤੇ ਇਹਦੇ ਨਾਲ ਨਾਲ ਕੋਰੀਅਨ ਸਟਰੀਟ ਫੂਡ ਵੀ ਕਾਫੀ ਜ਼ਿਆਦਾ ਫੇਮਸ ਹੋ ਰਿਹਾ। ਅਤੇ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਰੈਸਟੋਰੈਂਟਸ ਦੇ ਵਿੱਚ ਵੀ ਆ ਰਹੀਆਂ ਨੇ, ਜਿੱਦਾਂ ਕਿ ਕੁਨਾਫਾ ਕਾਫੀ ਸਾਰੀਆਂ ਸਪੈਸ਼ਲ ਜਗ੍ਹਾ ਦੇ ਉੱਤੇ ਆ ਗਿਆ ਹੈ, ਅਤੇ ਇਹਦੇ ਨਾਲ ਨਾਲ ਕੁਝ ਹੋਰ ਨਵੀਆਂ ਚੀਜ਼ਾਂ ਵੀ ਮੈਨਿਊ ਦੇ ਵਿੱਚ ਐਡ ਹੋ ਰਹੀਆਂ ਨੇ, ਜਿਸ ਤਰ੍ਹਾਂ ਕਿ ਮਾਚਾ ਦਾ ਬੜਾ ਟ੍ਰੈਂਡ ਹੈ ਹੁਣ ਅੱਜ ਕੱਲ੍ਹ। ਹੁਣ ਸਾਡੇ ਇੱਥੇ ਦੇ ਲੋਕ ਕਹਿਣਗੇ ਕਿ ਇਹ ਮਾਚਾ ਕਿਹੜੀ ਨਵੀਂ ਚੀਜ਼ ਹੈ ਜੀ। ਮਾਚਾ ਕੌਫੀ ਦੀ ਇੱਕ ਫੋਮ ਹੁੰਦੀ ਹੈ, ਇਹਦੇ ਵਿੱਚ ਇਹ ਅਲੱਗ ਅਲੱਗ ਤਰ੍ਹਾਂ ਦੀਆਂ, ਮਤਲਬ ਸਮਝ ਲਓ ਕਿ ਤੁਸੀਂ ਅਲੱਗ ਅਲੱਗ ਫਲੇਵਰਸ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਨਾਲ ਬਣਾਈਆਂ ਗਈਆਂ ਕੌਫੀਜ਼ ਦੇ ਅਲੱਗ ਅਲੱਗ ਨਾਮ ਹੁੰਦੇ ਨੇ, ਉਹਨਾਂ ਵਿੱਚੋਂ ਇੱਕ ਹੈ ਜੀ ਮਾਚਾ। ਇਹ ਜਪਾਨ ਤੋਂ ਆਈ ਗ੍ਰੀਨ ਟੀ ਪਾਊਡਰ ਹੁੰਦਾ ਹੈ ਇੱਕ, ਬੇਸਿਕਲੀ ਇੱਕ ਕਿਸੇ ਲਈ ਹੈਲਦੀ ਡਰਿੰਕ ਹੈ ਇਹ, ਅਤੇ ਕਿਸੇ ਲਈ ਇੰਸਟਾਗ੍ਰਾਮ ਦੀ ਪਰਫੈਕਟ ਗ੍ਰੀਨ ਅਸਥੈਟਿਕ ਹੈ, ਕੋਈ ਉਹਨੂੰ ਫੋਲੋ ਕਰਦਾ। ਪਰ ਯਾਦ ਰੱਖੋ ਕਿ ਹਰ ਚੀਜ਼ ਜਿਹੜੀ ਹੈ ਨਾ, ਹਰ ਵਾਇਰਲ ਟ੍ਰੈਂਡ ਜਿਹੜਾ ਉਹ ਸਾਰਿਆਂ ਵਾਸਤੇ ਨਹੀਂ ਹੁੰਦਾ, ਅਤੇ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਚੀਜ਼ ਵਾਇਰਲ ਹੋ ਗਈ ਹੈ ਤਾਂ ਅਸੀਂ ਵੀ ਖਾਣੀ ਪੀਣੀ ਹੈ। ਇਸ ਕਰਕੇ ਜੀ ਆਪਣੇ ਟੇਸਟ ਨੂੰ ਤੁਸੀਂ ਦੇਖਣਾ, ਆਪਣੇ ਟੇਸਟ ਨੂੰ ਅਤੇ ਆਪਣੀ ਹੈਲਥ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਜੋ ਵੀ ਆਉਂਦਾ ਸੋਸ਼ਲ ਮੀਡੀਆ ਦੇ ਉੱਤੇ ਦੇਖ ਕੇ, ਆਪਣੀ ਹੈਲਥ ਦੇ ਹਿਸਾਬ ਦੇ ਨਾਲ ਹੀ ਖਾਣਾ ਪੀਣਾ। ਅਤੇ ਇਹਦੇ ਨਾਲ ਨਾਲ ਹੀ ਫੈਸ਼ਨ ਟ੍ਰੈਂਡਸ ਦੀ ਜੇ ਗੱਲ ਕਰੀਏ, ਤਾਂ ਜਿਸ ਹਿਸਾਬ ਦੇ ਨਾਲ ਮੌਸਮ ਹੈ, ਬਹੁਤ ਜਲਦੀ ਜਲਦੀ ਟੈਂਪਰੇਚਰ ਜਿਹੜਾ ਨਾ ਵੱਧ ਰਿਹਾ ਹੈ ਪਹਿਲੇ ਨਾਲੋਂ, ਅਤੇ ਲਾਈਟ ਵੇਟ ਅਤੇ ਬਰੀਦੇਬਲ ਫੈਬਰਿਕਸ ਤੁਹਾਨੂੰ ਪਤਾ ਪਿਛਲੇ ਕਾਫੀ ਸਾਲਾਂ ਤੋਂ ਇਨ ਟ੍ਰੈਂਡ ਹੀ ਨੇ ਜੀ। ਹਾਂ, ਅਤੇ ਹੁਣ ਤਾਂ ਇੱਕ ਹੋਰ ਨਵਾਂ ਟ੍ਰੈਂਡ ਹੈ ਕਿ ਸ਼ਾਦੀ ਜਾਂ ਵਿਆਹ ਦੇ ਮੈਰਿਜਸ ਦੇ ਵੱਡੇ ਵੱਡੇ ਫੰਕਸ਼ਨਸ ਦੇ ਵਿੱਚ ਵੀ ਐਕਸਪਰਟਸ ਜਿਹੜੇ ਨੇ ਹੁਣ ਲਾਈਟ ਵੇਟ ਜਿਹੜੇ ਫੈਬਰਿਕਸ ਹੁੰਦੇ ਨੇ ਉਹਨਾਂ ਦੇ ਉੱਤੇ ਹੀ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਕਿ ਕੋਟਨ ਅਤੇ ਲਿਨਨ ਵਰਗੇ ਜਿਹੜੇ ਕੰਫਰਟੇਬਲ ਫੈਬਰਿਕਸ ਨੇ ਉਹਨਾਂ ਵੱਲ ਜ਼ਿਆਦਾ ਵੱਧ ਰਹੇ ਨੇ। ਚੰਦੇਰੀ ਫੈਬਰਿਕ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹੈ, ਖਾਸ ਕਰਕੇ ਇੰਡੀਅਨ ਗਰਮੀ ਨੂੰ ਦੇਖਦੇ ਹੋਏ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਸਹੀ ਤਰੀਕਾ ਹੈ ਫੈਸ਼ਨ ਕਰਨ ਦਾ ਵੀ ਅਤੇ ਟ੍ਰੈਂਡ ਵਿੱਚ ਰਹਿਣ ਦਾ ਵੀ। ਅਤੇ ਇਹ ਕਹਿੰਦੇ ਚੰਦੇਰੀ ਜਿਹੜੀ ਹੈ ਨਾ ਇਸ ਸੀਜ਼ਨ ਦਾ ਉਹਨੂੰ ਲਗਜ਼ਰੀ ਫੈਬਰਿਕ ਇਸ ਵਾਰ ਜਿਹੜੇ ਡਿਜ਼ਾਇਨਰਸ ਹੈ ਉਹਨਾਂ ਨੇ ਕਿਹਾ, ਅਤੇ ਉਹਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟਸ ਵੀ ਕੀਤੇ ਜਾ ਰਹੇ ਨੇ, ਜਿਹਦੇ ਉੱਤੇ ਜਿਸ ਤਰ੍ਹਾਂ ਕਿ ਐਮਬਰਾਇਡਰੀ ਕਰ ਲਈ ਅਲੱਗ ਅਲੱਗ ਤਰੀਕੇ ਦੀ ਅਤੇ ਉਹਨੂੰ ਡਿਜ਼ਾਇਨਰ ਬਣਾਉਣ ਦੀ ਕੋਸ਼ਿਸ਼, ਬਟ ਅਲਟੀਮੇਟਲੀ ਕੰਫਰਟ ਨੂੰ ਸਭ ਤੋਂ ਜ਼ਿਆਦਾ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਮਤਲਬ ਜੀ ਫੈਸ਼ਨ ਦਾ ਨਵਾਂ ਫਾਰਮੂਲਾ ਹੈ ਕਿ ਕੰਫਰਟ ਇਜ਼ ਦ ਨਿਊ ਲਗਜ਼ਰੀ, ਅਤੇ ਤੁਸੀਂ ਮਤਲਬ ਕੰਫਰਟੇਬਲ ਹੋਣੇ ਜ਼ਰੂਰੀ ਹੋ। ਜ਼ਰੂਰੀ ਨਹੀਂ ਹੈ ਕਿ ਅਸੀਂ 6 ਇੰਚ ਦੀ ਹੀਲ ਪਾਵਾਂਗੇ ਅਤੇ ਉਸ ਤੋਂ ਬਾਅਦ 'ਚ ਅਸੀਂ ਡਿੱਗਦੇ ਫਿਰੀਏ, ਜਾਂ ਫਿਰ ਬਾਅਦ ਵਿੱਚ ਅਸੀਂ ਘਰ ਜਾ ਕੇ ਟੇਪਾਂ ਲਾਈਏ ਪੈਰਾਂ ਦੇ ਉੱਤੇ ਅਤੇ ਨਾਲ ਅਲੱਗ ਅਲੱਗ ਤਰ੍ਹਾਂ ਦੀਆਂ ਕਰੀਮਸ ਲਈ, ਇੰਨਾ ਜ਼ਿਆਦਾ ਬੈਟਰ ਹੈ ਜਿੱਥੇ ਕੰਫਰਟੇਬਲ ਫੀਲ ਹੁੰਦਾ ਪਿਆ ਸ਼ੂਜ਼ ਦੇ ਵਿੱਚ। ਤਾਂ ਕੁੜੀਆਂ ਜੀ ਸ਼ੂਜ਼ 'ਚ ਹੀ ਓਕੇ ਨੇ ਅੱਜ ਕੱਲ੍ਹ, ਅਤੇ ਬੰਦਿਆਂ ਨੇ ਕਹਿਣਾ ਸਾਡੇ ਕੋਲ ਤਾਂ ਪਹਿਲਾਂ ਹੀ ਸ਼ੂਜ਼ ਨੇ, ਅਸੀਂ ਕੀ ਕਰੀਏ, ਅਤੇ ਤੁਸੀਂ ਤਾਂ ਆਲਰੇਡੀ ਕੰਫਰਟੇਬਲ ਹੀ ਹੋ, ਤਾਂ ਚਲੋ ਠੀਕ ਹੈ ਜੀ। ਹੁਣ ਬੀਬੀਆਂ ਵੀ ਜਿਹੜੀਆਂ ਨੇ ਨਾ ਇਸੇ ਟਰੈਕ 'ਤੇ ਤੁਰ ਪਈਆਂ ਨੇ, ਜਿਹੜੀਆਂ ਕਿ ਬਹੁਤ ਹੀ ਸਹੀ ਚੀਜ਼ ਹੈ। ਅਤੇ ਇਹਦੇ ਨਾਲ ਨਾਲ ਨਾ ਇੱਕ ਹੋਰ ਚੀਜ਼ ਜਿਹੜੀ ਹੈ ਉਹ ਕਾਫੀ ਟਾਈਮ ਤੋਂ ਇੰਟਰਨੈਟ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੈ, ਅਤੇ ਇਹ ਮੈਂ ਜ਼ਰੂਰ ਦੱਸਣਾ ਚਾਹਾਂਗੀ ਤੁਹਾਨੂੰ, ਕਿਉਂਕਿ ਖਾਸ ਕਰਕੇ ਲੇਡੀਜ਼ ਜਿਹੜੀਆਂ ਨੇ ਨਾ ਉਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਨੇ ਇੱਕ ਵਾਰੀ ਦੇ ਵਿੱਚ ਇੱਕੋ ਹੀ ਸੂਟ ਪਾਉਣਾ ਹੈ ਅਤੇ ਦੂਜੀ ਵਾਰੀ ਕਿਸੇ ਫੰਕਸ਼ਨ 'ਤੇ ਉਹ ਸੂਟ ਪਾ ਕੇ ਨਹੀਂ ਜਾਣਾ, ਬਾਹਰ ਵੀ ਨਹੀਂ ਜਾਣਾ, ਇਹ ਤਾਂ ਮੈਂ ਪਾ ਕੇ ਗਈ ਸੀ ਉਹਨਾਂ ਦੇ ਘਰ ਕੀਰਤਨ 'ਤੇ, ਇਹ ਮੈਂ ਕਿੱਦਾਂ ਪਾ ਲਵਾਂ ਉਹਨਾਂ ਦੇ ਘਰ, ਮੈਂ ਮਾਈਏ 'ਤੇ ਪਾਇਆ ਇਹ ਸੂਟ। ਅਤੇ ਜੀ ਅੱਜ ਕੱਲ੍ਹ ਫੈਸ਼ਨ ਹੈ ਇਸ ਚੀਜ਼ ਦਾ ਕਿ ਤੁਸੀਂ ਰਿਪੀਟ ਵੀ ਕਰ ਸਕਦੇ ਹੋ, ਰਿਪੀਟ ਆਊਟਫਿਟ ਜਿਹੜੇ ਹੈ ਉਹ ਚੱਲ ਸਕਦੇ ਨੇ, ਅਤੇ ਰਿਪੀਟ ਆਊਟਫਿਟਸ ਜਿਹੜੇ ਨੇ ਉਹ ਅੱਜ ਕੱਲ੍ਹ ਟ੍ਰੈਂਡ ਹੈਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਫੋਲੋ ਕਰੋਗੇ ਇਹਨਾਂ ਚੀਜ਼ਾਂ ਨੂੰ, ਤੁਸੀਂ ਮਿਕਸ ਐਂਡ ਮੈਚ ਕਰਕੇ ਜਿਹੜਾ ਨਾ ਉਹ ਪਾ ਸਕਦੇ ਹੋ ਇਹਨਾਂ ਚੀਜ਼ਾਂ ਨੂੰ। ਇਸ ਕਰਕੇ ਇਹ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਇਹ ਜਿਹੜੀਆਂ ਨਾ ਦੁਬਾਰਾ ਜਿਹੜੀਆਂ ਚੀਜ਼ਾਂ ਨੇ ਇਹ ਨਹੀਂ ਪਾ ਸਕਦੇ, ਇਸ ਕਰਕੇ ਟੈਨਸ਼ਨ ਨਹੀਂ ਲੈਣੀ, ਤੁਸੀਂ ਵਾਰ ਵਾਰ ਇਹਨਾਂ ਚੀਜ਼ਾਂ ਨੂੰ ਰਿਪੀਟ ਕਰ ਸਕਦੇ ਹੋ। ਫਿਲਹਾਲ ਜੀ ਇਹ ਦੋ ਟ੍ਰੈਂਡਸ ਜਿਹੜੇ ਨੇ ਮੈਂ ਤੁਹਾਨੂੰ ਦੱਸੇ ਫੈਸ਼ਨ ਅਤੇ ਫੂਡ ਦੇ ਬਾਰੇ ਵਿੱਚ। ਸੁਣਦੇ ਹਾਂ ਅਗਲਾ ਗੀਤ, ਤਿਆਰ ਹੀ ਹਾਂ ਮੈਂ ਇਸ ਗੀਤ ਤੋਂ ਬਾਅਦ ਫਟਾਫਟ ਤੋਂ ਵਾਪਸ।

हाँ जी, एक बार फिर तो स्वागत है तुहाड़ा प्रोग्राम नेटवाणी दे विच। अपनी दोस्त वंदना दे नाल अज तुसी सुन रहे हो बहुत सारियां इंपोर्टेंट गल्लां बातां। ते एक होर बहुत इंपोर्टेंट गल मैं इस वार हुण तुहाडे नाल शेयर करनी है। इस प्रोग्राम दे विच जाना किते नहीं हैगा, ते अपनी पेन ते कॉपी ध्यान दे नाल फड़ के बैठ जाइयो, क्योंकि ये जिहड़ियां वैबसाइट्स ने ना, ये जिहड़े लिंक्स मैं तुहानूं दसने ने हुण, ये बहुत इंपोर्टेंट ने ते तुहाडे कम आ सकदे ने। ਕਹਿੰਦੇ ਇੰਟਰਨੈਟ ਜਿਹੜਾ ਹੁੰਦਾ ਨਾ ਉਹ ਸਿਰਫ ਲੋਕਾਂ ਨੂੰ ਲੱਗਦਾ, ਵੈਸੇ ਮਤਲਬ ਕਹਿੰਦੇ ਨਹੀਂ ਨੇ, ਇਹ ਫੈਕਟ ਹੈ ਕਿ ਸਾਨੂੰ ਇੱਦਾਂ ਲੱਗਦਾ ਕਿ ਇੰਟਰਨੈਟ ਜਿਹੜਾ ਨਾ ਇਹ ਇੱਕ ਵਟਸਐਪ ਹੈ, ਇੱਕ ਇੰਸਟਾਗ੍ਰਾਮ ਹੈ, ਇੱਕ ਫੇਸਬੁੱਕ ਹੈ ਅਤੇ ਇੱਕ ਯੂਟਿਊਬ ਹੈ। ਇਹਨੂੰ ਇੰਸਟਾ ਇਹਨੂੰ ਪੂਰੇ ਇਹ ਚਾਰ ਜਿਹੜੀਆਂ ਚੀਜ਼ਾਂ ਨੇ ਨਾ ਇਹੀ ਮਤਲਬ ਇੰਟਰਨੈਟ ਇਹਨਾਂ ਦੇ ਆਲੇ ਦੁਆਲੇ ਘੁੰਮਦਾ ਕਈਆਂ ਨੂੰ ਲੱਗਦਾ, ਜਦਕਿ ਇੱਦਾਂ ਦੀ ਇਹ ਚੀਜ਼ ਜਿਹੜੀ ਹੈ ਨਾ ਇਹ ਬਿਲਕੁਲ ਸਾਡਾ ਇੱਕ ਭੁਲੇਖਾ ਹੈ। ਕਿਉਂਕਿ ਜਿਹੜਾ ਇੰਟਰਨੈਟ ਹੈ ਨਾ ਇਹਦੇ ਕਈ ਵਾਰੀ ਇਹਦੇ ਕਿਸੇ ਕੋਨੇ ਦੇ ਵਿੱਚ ਇੱਦਾਂ ਦੀਆਂ ਵੈਬਸਾਈਟਸ ਵੀ ਹੁੰਦੀਆਂ ਨੇ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ, ਪਰ ਇੱਕ ਵਾਰੀ ਜੇ ਤੁਸੀਂ ਇਹਨੂੰ ਯੂਜ਼ ਕਰ ਲਓਗੇ ਨਾ ਤਾਂ ਫਿਰ ਵਾਰ ਵਾਰ ਇਹ ਤੁਹਾਨੂੰ ਨਾ ਯਾਦ ਆਉਣਗੀਆਂ। ਅਤੇ ਨੈੱਟਵਾਣੀ ਦੇ ਸੈਗਮੈਂਟ ਦੇ ਵਿੱਚ ਬਿਲਕੁਲ ਅਸੀਂ ਇਸ ਦੇ ਬਾਰੇ 'ਚ ਗੱਲ ਕਰਾਂਗੇ ਕਿ ਵੈਬਸਾਈਟ ਜਿਹੜੀ ਆ ਉਹ ਸਭ ਤੋਂ ਬੈਸਟ ਕਿਹੜੀ ਹੈ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ, ਸਾਡੇ ਲਿਸਨਰਸ ਜਿਹੜੇ ਨੇ ਨਾ ਬਹੁਤ ਸਾਰੇ ਇੱਦਾਂ ਦੇ ਹੋਣਗੇ ਜਿਹੜੇ ਕਿ ਅਲੱਗ ਅਲੱਗ ਤਰ੍ਹਾਂ ਦੇ ਮਿਊਜ਼ਿਕ, ਅਲੱਗ ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਸੁਣਨੀਆਂ ਪਸੰਦ ਕਰਦੇ ਹੋਣਗੇ। ਜਿੱਦਾਂ ਕਿ ਜੇ ਤੁਸੀਂ ਹੁਣ ਪੰਜਾਬ 'ਚ ਬੈਠੇ ਹੋ, ਅਤੇ ਜੇ ਮੈਂ ਤੁਹਾਨੂੰ ਕਹਾਂ ਕਿ ਇੱਕ ਕਲਿੱਕ ਦੇ ਨਾਲ ਤੁਸੀਂ ਬ੍ਰਾਜ਼ੀਲ ਦਾ ਰੇਡੀਓ ਵੀ ਸੁਣ ਸਕਦੇ ਹੋ, ਤੁਸੀਂ ਪਾਕਿਸਤਾਨ ਦਾ ਰੇਡੀਓ ਸੁਣ ਸਕਦੇ ਹੋ, ਤੁਸੀਂ ਕਿਸੇ ਹੋਰ

ਕੈਨੇਡਾ ਦਾ ਰੇਡੀਓ ਸੁਣ ਸਕਦੇ ਹੋ, ਤੁਸੀਂ ਕਿਸੇ ਇੱਦਾਂ ਦੀ ਜਗ੍ਹਾ ਦਾ ਰੇਡੀਓ ਸੁਣ ਸਕਦੇ ਹੋ ਜਿੱਦਾਂ ਵੀ ਮਿਊਜ਼ਿਕ ਤੁਸੀਂ ਸੁਣਨਾ ਚਾਹੋ। ਮੈਂ ਕਹਿੰਦੀ ਹਾਂ ਚਾਈਨਾ ਦਾ ਮਿਊਜ਼ਿਕ ਵੀ ਸੁਣ ਸਕਦੇ ਹੋ ਤੁਸੀਂ। ਜੀ ਹਾਂ, ਤੁਸੀਂ ਇੱਕ ਕਲਿੱਕ ਦੇ ਵਿੱਚ ਬ੍ਰਾਜ਼ੀਲ ਹੋ, ਦੂਜੇ 'ਚ ਚਾਈਨਾ ਹੋ, ਤੀਜੇ 'ਚ ਜਪਾਨ ਹੋ ਅਤੇ ਫਿਰ ਆਸਟ੍ਰੇਲੀਆ ਹੋ। ਅਤੇ ਜੇ ਮੈਂ ਤੁਹਾਨੂੰ ਕਹਾਂ ਕਿ ਇੱਦਾਂ ਦੀ ਇੱਕ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਤਾਂ ਤੁਸੀਂ ਕਿੰਨੇ ਐਕਸਾਈਟਿਡ ਹੋਵੋਗੇ। ਜੀ ਹਾਂ, ਇੱਕ ਵੈਬਸਾਈਟ, ਇੱਕ ਇਹ ਜਿਹੜੀ ਵੈਬਸਾਈਟ ਹੈ ਨਾ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਇਹ 3D ਗਲੋਬ ਜਿਹੜਾ ਦਿਖਾਉਂਦੀ ਹੈ। ਤੁਸੀਂ ਜ਼ਰੂਰ ਸਰਚ ਕਰਿਓ ਇਹਨੂੰ ਗੂਗਲ ਦੇ ਉੱਤੇ। ਬਾਅਦ ਦੇ ਵਿੱਚ ਜਦੋਂ ਤੁਸੀਂ ਗਲੋਬ ਨੂੰ ਘੁਮਾਓਗੇ, ਗਲੋਬ ਇਨ ਦਾ ਸੈਂਸ ਪੂਰੀ ਦੁਨੀਆ ਦਾ ਨਕਸ਼ਾ ਤੁਹਾਨੂੰ ਦਿਖੇਗਾ, ਇੱਕ ਗਲੋਬ ਦੇ ਇੱਕ ਗੁਲਾਈ ਦੇ ਆਕਾਰ ਦੇ, ਜਿਹਨੂੰ ਮਤਲਬ ਅਸੀਂ ਕਹਿੰਦੇ ਨਾ ਧਰਤੀ ਗੋਲ ਹੁੰਦੀ ਹੈ ਉਸ ਤਰੀਕੇ ਦੇ ਨਾਲ। ਤੁਸੀਂ ਜਦੋਂ ਉਹਨੂੰ ਮੂਵ ਕਰਦੇ ਜਾਓਗੇ ਨਾ ਆਪਣੇ ਹੱਥਾਂ ਦੇ ਨਾਲ ਟੱਚ ਸਕਰੀਨ ਦੇ ਥਰੂ, ਤਾਂ ਤੁਹਾਨੂੰ ਅਲੱਗ ਅਲੱਗ ਜਗ੍ਹਾ ਦੇ ਉੱਤੇ ਦੁਨੀਆ ਦੇ ਅਲੱਗ ਅਲੱਗ ਮਤਲਬ ਪੂਰੇ ਨਕਸ਼ੇ ਦੇ ਉੱਤੇ ਛੋਟੇ ਛੋਟੇ ਡੋਟਸ ਦਿਖਣਗੇ। ਉਹ ਸਾਰੇ ਜਿਹੜੇ ਡੋਟਸ ਨੇ ਨਾ, ਉਹ ਸਾਰੀ ਦੁਨੀਆ ਦੇ ਰੇਡੀਓ ਸਟੇਸ਼ਨਸ ਨੇ। ਜੀ ਹਾਂ, ਅਤੇ ਤੁਹਾਡਾ ਜਿੱਥੇ ਵੀ ਸੁਣਨ ਦਾ ਮਨ ਕਰੇ ਤੁਸੀਂ ਉਸ ਡੋਟ ਦੇ ਉੱਤੇ ਕਲਿੱਕ ਕਰੋ। ਜੇ ਉਹ ਰੇਡੀਓ ਸਟੇਸ਼ਨ ਲਾਈਵ ਹੋਇਆ ਤਾਂ ਤੁਹਾਨੂੰ ਜ਼ਰੂਰ ਉੱਥੇ ਦਾ ਮਿਊਜ਼ਿਕ ਸੁਣੇਗਾ, ਹੈ ਨਾ ਮਜ਼ੇਦਾਰ ਇੱਕ ਚੀਜ਼। ਅਤੇ ਹੁਣ ਇਸਦਾ ਨਾਮ ਕੀ ਹੈ? ਇਹਦਾ ਨਾਮ ਹੈ ਜੀ ਰੇਡੀਓ ਗਾਰਡਨ। ਜੀ ਹਾਂ, ਇੱਕ ਇੱਦਾਂ ਦਾ ਬਾਗ ਰੇਡੀਓ ਦਾ ਜਿੱਥੇ ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਦੇਸ਼ਾਂ ਤੋਂ ਅਲੱਗ ਅਲੱਗ ਜਿਹੜੇ ਹੈ ਸ਼ਹਿਰਾਂ ਤੋਂ ਫੁੱਲ ਖਿਲੇ ਹੋਏ ਨੇ ਰੇਡੀਓ ਦੇ ਅਲੱਗ ਅਲੱਗ ਮਿਊਜ਼ਿਕ ਦੇ ਨਾਲ, ਅਲੱਗ ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਦੇ ਨਾਲ ਅਤੇ ਅਲੱਗ ਅਲੱਗ ਅੰਦਾਜ਼ ਦੇ ਨਾਲ। ਮੇਰੇ ਕਹਿਣ ਦੇ ਉੱਤੇ ਇੱਕ ਵਾਰੀ ਇਹ ਰੇਡੀਓ ਗਾਰਡਨ ਤੁਸੀਂ ਸਰਚ ਜ਼ਰੂਰ ਕਰਕੇ ਦੇਖਣਾ ਔਰ ਤੁਸੀਂ ਹੈਰਾਨ ਹੋਵੋਗੇ। ਖਾਸ ਕਰਕੇ ਜਿਹਨਾਂ ਨੂੰ ਸ਼ੌਂਕ ਹੈ ਨਾ ਅਲੱਗ ਅਲੱਗ ਤਰ੍ਹਾਂ ਦੇ, ਮਤਲਬ ਜਿਹੜੇ ਮਿਊਜ਼ਿਕ ਲਵਰ ਹੁੰਦੇ ਨੇ ਉਹਨਾਂ ਨੂੰ ਕਈ ਵਾਰੀ ਅਲੱਗ ਅਲੱਗ ਤਰ੍ਹਾਂ ਦਾ ਮਿਊਜ਼ਿਕ ਸੁਣਨ ਦਾ ਬਹੁਤ ਸ਼ੌਂਕ ਹੁੰਦਾ ਹੈ। ਇਸ ਕਰਕੇ ਜੇ ਤੁਸੀਂ ਟਰੈਵਲ ਪਸੰਦ ਕਰਦੇ ਹੋ ਪਰ ਤੁਸੀਂ ਜਾ ਨਹੀਂ ਸਕਦੇ, ਬਟ ਐਟਲੀਸਟ ਤੁਸੀਂ ਉਸ ਨਵੀਂ ਲੈਂਗੁਏਜ ਨੂੰ ਸੁਣ ਕੇ ਫੀਲ ਕਰ ਸਕਦੇ ਹੋ ਔਰ ਉਸ ਗਲੋਬ ਦੇ ਉੱਤੇ ਤੁਹਾਨੂੰ ਇੱਦਾਂ ਲੱਗੇਗਾ ਜਿੱਦਾਂ ਨਾ ਤੁਸੀਂ ਦੁਨੀਆ ਦੇ ਵਿੱਚ ਘੁੰਮ ਰਹੇ ਹੋ ਅਲੱਗ ਅਲੱਗ ਜਗ੍ਹਾ ਦੇ ਉੱਤੇ। ਬਹੁਤ ਹੀ ਵਧੀਆ ਤਰੀਕਾ ਹੈ ਇਹ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ, ਅਲੱਗ ਅਲੱਗ ਤਰ੍ਹਾਂ ਦੇ ਕਲਚਰਸ ਨੂੰ ਸੁਣਨ ਦਾ ਅਤੇ ਮਹਿਸੂਸ ਕਰਨ ਦਾ। ਜੀ ਹਾਂ, ਮੈਂ ਨਾਮ ਇੱਕ ਵਾਰੀ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ, ਰੇਡੀਓ ਗਾਰਡਨ। ਇਹ ਵੈਬਸਾਈਟ ਤੁਸੀਂ ਟਰਾਈ ਜ਼ਰੂਰ ਕਰਨੀ ਹੈ ਕਿਉਂਕਿ ਮੈਂ ਖੁਦ ਟਰਾਈ ਕੀਤੀ ਔਰ ਮੈਨੂੰ ਬੜਾ ਹੀ ਵਧੀਆ ਲੱਗਿਆ ਔਰ ਮੈਂ ਲੈਪਟੋਪ 'ਤੇ ਬੈਠੀ ਸੀ ਅਤੇ ਮੈਂ ਕਿਹਾ ਚੱਲ ਟਰਾਈ ਕਰਕੇ ਦੇਖੀ ਔਰ ਲੈਪਟੋਪ ਦੇ ਉੱਤੇ ਇਸ ਵੈਬਸਾਈਟ ਦੇ ਉੱਤੇ ਗਲੋਬ ਦਾ ਵਿਊ ਇੰਨਾ ਜ਼ਬਰਦਸਤ ਆ ਰਿਹਾ ਸੀਗਾ ਨਾ ਕਿ ਮੈਂ ਐਕਸਪਲੇਨ ਨਹੀਂ ਕਰ ਸਕਦੀ ਹੁਣ। ਅਤੇ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਹੈ, ਹੁਣ ਇੱਕ ਦੂਸਰੀ ਵੈਬਸਾਈਟ ਜਿੱਦਾਂ ਕਿ ਜਿਹੜੀ ਸਟੂਡੈਂਟਸ, ਟੀਚਰਸ ਅਤੇ ਬਿਜ਼ਨਸ ਓਨਰਸ ਵਾਸਤੇ ਅਤੇ ਕੰਟੈਂਟ ਕ੍ਰੀਏਟਰਸ ਵਾਸਤੇ ਕਾਫੀ ਜ਼ਿਆਦਾ ਯੂਜ਼ਫੁਲ ਹੋ ਸਕਦੀ ਹੈ, ਉਹਦਾ ਨਾਂ ਹੈ ਫੋਟੋ ਪੀ। ਫੋਟੋ ਲਿਖ ਕੇ PEA ਇਹ ਲਿਖਣਾ ਹੈ ਅਤੇ ਇਹ ਜਿਹੜੀ ਹੈਗੀ ਨਾ ਤੁਹਾਡੇ ਵਾਸਤੇ ਇਹ ਵੈਬਸਾਈਟ ਜਿਹੜੀ ਹੈ ਇਹ ਕਾਫੀ ਜ਼ਿਆਦਾ ਕੰਮ ਆਏਗੀ। ਤੁਸੀਂ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਐਡੀਟਿੰਗਸ ਕਰ ਸਕਦੇ ਹੋ, ਫੋਟੋ ਅਪਲੋਡ ਕਰੋ, ਇਹਦੇ ਵਿੱਚ ਕੋਈ ਇਹਨੂੰ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ, ਸਿੰਪਲੀ ਲਿਖੋ ਉੱਥੇ ਤੁਹਾਡੇ ਸਾਹਮਣੇ ਵੈਬਸਾਈਟ ਖੁੱਲ ਜਾਏਗੀ, ਉਸ ਤੋਂ ਬਾਅਦ ਵਿੱਚ ਤੁਸੀਂ ਆਪਣੀ ਫੋਟੋ ਅਪਲੋਡ ਕਰੋ ਅਤੇ ਐਡੀਟਿੰਗ ਸਟਾਰਟ ਹੋ ਜਾਣੀ ਹੈ। ਜੀ ਹਾਂ, ਕਿਉਂਕਿ ਹਰ ਕਿਸੇ ਕੋਲ ਫੋਟੋਸ਼ਾਪ ਨਹੀਂ ਹੁੰਦਾ ਅਤੇ ਇਹ ਜਿਹੜੀ ਐਪ ਹੈ ਨਾ ਇਹ ਕਾਫੀ ਜ਼ਿਆਦਾ ਤੁਹਾਡੇ ਕੰਮ ਆਏਗੀ। ਫੋਟੋ PHOTOPEA ਅਤੇ ਇਹ ਵਾਲੀ ਵੈਬਸਾਈਟ ਤੁਹਾਡੇ ਕਾਫੀ ਕੰਮ ਦੀ ਹੈ, ਇਸ ਕਰਕੇ ਇਹ ਜਿਹੜਾ ਹੈ ਨਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, ਠੀਕ ਹੈ। ਅਤੇ ਇਹ ਟਿਪ ਨੋਟ ਕਰ ਲਈਓ, ਮੈਂ ਤੁਹਾਡੇ ਵਾਸਤੇ ਹੋਰ ਵੀ ਬਹੁਤ ਸਾਰੀਆਂ ਵੈਬਸਾਈਟਸ 'ਤੇ ਅਲੱਗ ਅਲੱਗ ਲਿੰਕਸ ਜਿਹੜੇ ਨੇ ਨਾ ਅਲੱਗ ਅਲੱਗ ਪ੍ਰੋਗਰਾਮਸ ਦੇ ਵਿੱਚ ਲੈ ਕੇ ਆਉਂਦੇ ਰਹਿਣਾ ਅਤੇ ਤੁਸੀਂ ਗਿਣ ਕੇ ਮੈਨੂੰ ਦੱਸਣੇ ਬਾਅਦ ਦੇ ਵਿੱਚ ਕਦੀ ਫਿਰ ਕਿ ਬਈ ਵੰਦਨਾ ਕਿੰਨੇ ਦੱਸੇ ਸੀਗੇ ਅਤੇ ਕਿੰਨੇ ਹੋ ਗਏ ਮੇਰੇ ਕੋਲੋਂ ਹੁਣ, ਹੈ। ਜੀ ਹਾਂ, ਅਤੇ ਇਹ ਦੋਨੋਂ ਹੁਣ ਜਿਹੜੀਆਂ ਤੁਹਾਡੇ ਵਾਸਤੇ ਕੰਮ ਆਉਣ ਵਾਲੀਆਂ ਐਪਸ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਜਦੋਂ ਤੁਸੀਂ ਯੂਜ਼ ਕਰਕੇ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਯਾਰ ਇਹ ਤਾਂ ਬਹੁਤ ਹੀ ਵਧੀਆ ਜਿਹੀ ਚੀਜ਼ ਹੈ। ਅਤੇ ਹੁਣ ਵੇਲਾ ਹੋ ਗਿਆ ਜੀ ਅਗਲੇ ਗੀਤ ਦਾ, ਅਤੇ ਚੱਲਦੇ ਹਾਂ ਅਗਲੇ ਗੀਤ ਵੱਲ। ਅਤੇ ਪਲੇ ਕਰਨ ਜਾ ਰਹੀ ਹਾਂ ਮੈਂ ਖੂਬਸੂਰਤ ਜਿਹਾ ਗੀਤ। ਵਕਤ ਬਹੁਤ ਜਲਦੀ ਜਲਦੀ ਬੀਤ ਰਿਹਾ ਪਰ ਮੈਨੂੰ ਇੱਦਾਂ ਲੱਗ ਰਿਹਾ ਕਿ ਨਾ ਇਹ ਥੋੜ੍ਹਾ ਜਿਹਾ ਹੋਰ ਲੰਬਾ ਵਕਤ ਹੋਣਾ ਚਾਹੀਦਾ ਸੀਗਾ ਕਿਉਂਕਿ ਮੈਂ ਤੁਹਾਡੇ ਵਾਸਤੇ ਬਹੁਤ ਸਾਰੀ ਇਨਫੋਰਮੇਸ਼ਨ ਇਸ ਵਾਰ ਲੈ ਕੇ ਆਈ ਸੀਗੀ। ਬਟ ਇਟਸ ਓਕੇ, ਜਿੰਨਾ ਟਾਈਮ ਹੋਏਗਾ ਜਿੰਨੀ ਇਨਫੋਰਮੇਸ਼ਨ ਹੋ ਸਕੇਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਬਾਕੀ ਜਿਹੜੀ ਹੈ ਫਿਰ ਕਿਸੇ ਦਿਨ ਕੀਤੀ ਜਾਏਗੀ ਸ਼ੇਅਰ। ਅਤੇ ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ ਅਤੇ ਤੁਸੀਂ ਆਓ ਫਟਾਫਟ ਤੋਂ ਵਾਪਸ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਤੇ ਲਓ ਜੀ ਗੱਲਬਾਤ ਕਰਦਿਆਂ ਕਰਦਿਆਂ ਪ੍ਰੋਗਰਾਮ ਦੇ ਵਿੱਚ ਸਫ਼ਰ ਜਿਹੜਾ ਹੈ ਨਾ ਬਹੁਤ ਜਲਦੀ ਜਲਦੀ ਬੀਤ ਗਿਆ ਹੈ ਅਤੇ ਮੈਨੂੰ ਇੱਦਾਂ ਲੱਗਦਾ ਹੈ ਕਿ ਕਾਫ਼ੀ ਥੋੜ੍ਹਾ ਟਾਈਮ ਸੀਗਾ ਬਟ ਇਟਸ ਓਕੇ ਕੋਈ ਗੱਲ ਨਹੀਂ ਜਿੰਨਾ ਟਾਈਮ ਹੈ ਉਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਚੱਲ ਰਿਹਾ ਜੀ ਨੈੱਟਵਾਣੀ ਅਤੇ ਮੈਂ ਤੁਹਾਡੀ ਦੋਸਤ ਵੰਦਨਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹਾਂ ਸੈਗਮੈਂਟ ਜਿਹੜਾ ਹੈ ਉਹ ਕਲੋਜ਼ਿੰਗ ਵੱਲ ਜਾ ਰਿਹਾ ਬਹੁਤ ਜਲਦੀ ਬਟ ਉਹਦੇ ਨਾਲ ਨਾਲ ਜਦੋਂ ਅੱਜ ਮੈਂ ਗੱਲ ਕੀਤੀ ਅਲੱਗ ਅਲੱਗ ਵੈਬਸਾਈਟਸ ਦੀ ਕੁਝ ਤੁਹਾਨੂੰ ਮੈਂ ਬਹੁਤ ਕੰਮ ਦੀਆਂ ਚੀਜ਼ਾਂ ਦੱਸੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਅਤੇ ਇਹਦੇ ਨਾਲ ਨਾਲ ਨਾ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਾਂਗੀ ਸਕੈਮਰਸ ਦੇ ਬਾਰੇ 'ਚ ਅਸੀਂ ਕਿੱਦਾਂ ਨਾਲ ਗੱਲ ਕਰੀਏ ਜਦੋਂ ਇੰਟਰਨੈਟ ਦੀ ਗੱਲ ਹੋਏ ਤਾਂ ਜੀ ਹਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗੀ ਜਿਹੜੀ ਅਸੀਂ ਸ਼ਾਇਦ ਧਿਆਨ ਨਹੀਂ ਦਿੰਦੇ ਕਿਸੇ ਚੀਜ਼ ਦੇ ਉੱਤੇ ਇਹਦੇ ਉੱਤੇ ਕਿ ਜਦੋਂ ਵੀ ਮੈਂ ਬਿਲਕੁਲ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਗੱਲ ਕੀਤੀ ਸੀਗੀ ਕਿ ਅਸੀਂ ਕਿਸੇ ਵੀ ਚੀਜ਼ ਲਈ ਨਾ ਅੱਜ ਕੱਲ੍ਹ ਫਟਾਫਟ ਤੋਂ ਗੂਗਲ ਓਪਨ ਕਰਦੇ ਹਾਂ ਅਤੇ ਉੱਥੇ ਲਿਖ ਦਿੰਦੇ ਹਾਂ ਕਿ ਬੈਸਟ ਜਿਹੜੀ ਕੋਈ ਵੀ ਚੀਜ਼ ਹੈ ਸਾਨੂੰ ਉਹ ਚਾਹੀਦੀ ਹੈ ਅਸੀਂ ਇੰਟਰਨੈਟ ਦੇ ਉੱਤੇ ਫੋਰਮ ਕਿੱਦਾਂ ਭਰਨਾ ਆਧਾਰ ਕਾਰਡ ਕਿੱਦਾਂ ਬਣਵਾਉਣਾ ਜਾਂ ਰਿਨਿਊ ਕਿੱਦਾਂ ਕਰਾਉਣਾ ਅਤੇ ਜਦੋਂ ਅਸੀਂ ਸਰਚ ਕਰਕੇ ਲਿੰਕਸ ਓਪਨ ਕਰਨ ਲੱਗਦੇ ਹਾਂ ਤਾਂ ਲਿੰਕਸ ਬਹੁਤ ਸਾਰੇ ਓਪਨ ਹੁੰਦੇ ਨੇ ਅਤੇ ਅਸੀਂ ਬਿਨਾਂ ਸੋਚੇ ਸਮਝੇ ਕਈ ਵਾਰੀ ਲਿੰਕਸ ਦੇ ਉੱਤੇ ਕਲਿੱਕ ਕਰ ਦਿੰਦੇ ਹਾਂ ਅਤੇ ਜੀ ਸਕੈਮਰਸ ਨੇ ਇੱਕ ਨਵਾਂ ਤਰੀਕਾ ਲੱਭਿਆ

ਕਿ ਇਹਨਾਂ ਲਿੰਕਸ ਦੇ ਵਿੱਚੋਂ ਦੀ ਵੀ ਕੋਈ ਸਕੈਮ ਲਿੰਕ ਹੋ ਸਕਦਾ ਹੈ। ਤੇ ਇਸ ਕਰਕੇ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਮਤਲਬ ਤੁਸੀਂ ਇਹ ਕਹੋਗੇ ਨਾ, ਜਦੋਂ ਵੀ ਤੁਸੀਂ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਕਰੋਗੇ ਇਸ ਤਰ੍ਹਾਂ ਦੇ, ਤਾਂ ਹੋ ਸਕਦਾ ਕਿ ਤੁਹਾਨੂੰ ਕਹੇ ਕਿ ਸਕਰੀਨ ਸ਼ੇਅਰ ਕਰੋ, ਜਾਂ ਫਿਰ ਵੇਰੀਫਿਕੇਸ਼ਨ ਲਈ ਐਪ ਡਾਊਨਲੋਡ ਕਰੋ, ਜਾਂ ਫਿਰ OTP ਦੱਸੋ, ਜਾਂ ਗੇਮ ਦਾ ਕੋਈ ਵੀ ਇੱਦਾਂ ਦਾ ਮਤਲਬ ਗੇਮ ਦੇ ਨਾਲ ਰਿਲੇਟਡ ਵੀ ਕਈ ਵਾਰੀ ਬੱਚੇ ਕਲਿੱਕ ਕਰਦੇ ਨੇ। ਅਤੇ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਇੱਕ ਵੀ ਚੀਜ਼ ਕਰ ਦਿੱਤੀ ਤਾਂ ਫਿਰ ਜੀ ਗੇਮ ਸਾਡੀ ਓਵਰ ਹੋ ਜਾਣੀ ਆ।

0: ਦਾ ਕੋਈ ਵੀ ਇੱਦਾਂ ਦਾ ਮਤਲਬ ਗੇਮ ਦੇ ਨਾਲ ਰਿਲੇਟਡ ਵੀ ਕਈ ਵਾਰੀ ਬੱਚੇ ਕਲਿੱਕ ਕਰਦੇ ਨੇ, ਤੇ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੀ ਇੱਕ ਵੀ ਚੀਜ਼ ਕਰ ਦਿੱਤੀ ਤਾਂ ਫਿਰ ਜੀ ਗੇਮ ਸਾਡੀ ਓਵਰ ਹੋ ਜਾਣੀ ਆ। ਕਹਿੰਦੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਜਿਹੜਾ ਹੈਗਾ I4C ਅਤੇ ਸਾਈਬਰ ਸੇਫਟੀ ਕੈਂਪੇਨਸ ਲਗਾਤਾਰ ਇਹ ਵਾਰਨਿੰਗ ਇਸੇ ਕਰਕੇ ਦਿੰਦੇ ਨੇ ਕਿ ਕਸਟਮਰ ਕੇਅਰ ਨੰਬਰ ਹਮੇਸ਼ਾ ਕੰਪਨੀ ਦੀ ਆਫੀਸ਼ੀਅਲ ਵੈਬਸਾਈਟ ਜਾਂ ਫਿਰ ਆਫੀਸ਼ੀਅਲ ਐਪ ਤੋਂ ਹੀ ਵੈਰੀਫਾਈ ਕਰਨਾ ਹੈ। ਤੁਸੀਂ ਕਿਸੇ ਵੀ ਹਾਲਤ ਦੇ ਵਿੱਚ OTP, UPI ਪਿੰਨ ਜਾਂ ਸਕਰੀਨ ਸ਼ੇਅਰਿੰਗ ਐਕਸੈਸ ਦੇ ਨਾਲ ਸ਼ੇਅਰ ਕਿਤੇ ਵੀ ਨਹੀਂ ਕਰਨੀ ਕਿਸੇ ਵੀ ਲਿੰਕ ਨੂੰ ਕਲਿੱਕ ਕਰਕੇ। ਇਹ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਸਾਨੂੰ ਹਮੇਸ਼ਾ ਯਾਦ ਰੱਖਣੀ ਜ਼ਰੂਰੀ ਹੈ। ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੇ ਫਰੌਡਸਟਰਸ ਨੇ ਨਾ, ਜਿਹੜੇ ਵੀ ਇੱਦਾਂ ਦੇ ਸਕੈਮਰਸ ਨੇ, ਉਹਨਾਂ ਦਾ ਸਭ ਤੋਂ ਵੱਡਾ ਹਥਿਆਰ ਅਤੇ ਸਭ ਤੋਂ ਵੱਡੀ ਤਾਕਤ ਪਤਾ ਕੀ ਹੈ? ਟੈਕਨੋਲੋਜੀ ਨਹੀਂ ਹੈ, ਸਾਡੀ ਜਲਦਬਾਜ਼ੀ ਜਾਂ ਫਿਰ ਸਾਡੇ ਵੱਲੋਂ ਕੀਤੀ ਗਈ ਲਾਪਰਵਾਹੀ। ਇਸ ਕਰਕੇ ਹਮੇਸ਼ਾ ਆਫੀਸ਼ੀਅਲ ਵੈਬਸਾਈਟਸ ਨੂੰ ਸਰਚ ਕਰੋ। ਜੇ ਕੰਪਨੀ ਦਾ ਨਾਮ ਸਰਚ ਕੀਤਾ ਤਾਂ ਸਭ ਤੋਂ ਉੱਤੇ ਜੋ ਰਿਜ਼ਲਟ ਆ ਰਿਹਾ ਨਾ, ਜ਼ਰੂਰੀ ਨਹੀਂ ਹੈ ਕਿ ਉਹ ਰਿਜ਼ਲਟ ਹੀ ਸਹੀ ਹੋਵੇ। ਆਫੀਸ਼ੀਅਲ ਵੈਬਸਾਈਟ ਚੈੱਕ ਕਰੋ, ਇੱਕ ਵਾਰੀ ਐਪ ਖੋਲੋ, ਕਾਲ ਕਰਕੇ ਵੇਰੀਫਾਈ ਜਦ ਤੱਕ ਨਹੀਂ ਹੁੰਦੀਆਂ ਸਾਰੀਆਂ ਚੀਜ਼ਾਂ, ਕੋਸ਼ਿਸ਼ ਕਰਨੀ ਹੈ ਕਿ ਆਪਣੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਕਿਤੇ ਵੀ ਸ਼ੇਅਰ ਨਹੀਂ ਕਰਨੀ। ਅਤੇ ਥੋੜ੍ਹਾ ਜਿਹਾ ਕੇਅਰਫੁਲ ਹੋਣ ਦੀ ਜ਼ਰੂਰਤ ਹੈ। ਜੇ ਕੋਈ ਡਰਾ ਰਿਹਾ, ਕਿਸੇ ਨੇ ਕਿਹਾ OTP ਸ਼ੇਅਰ ਕਰਨਾ ਹੈ, ਫੋਨ ਦੇ ਵਿੱਚ ਜਲਦੀ ਜਲਦੀ ਦੇ ਨਾਲ ਸਾਰੀ ਇਨਫੋਰਮੇਸ਼ਨ ਕਦੀ ਸ਼ੇਅਰ ਨਹੀਂ ਕਰਨੀ ਹੈ। ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਹਰ ਇੱਕ ਲਿਸਨਰ ਨੇ। ਜੀ ਹਾਂ, ਅਤੇ ਇਹ ਸੀ ਸਾਰੀਆਂ ਬਹੁਤ ਸਾਰੀਆਂ ਇੰਪੋਰਟੈਂਟ ਗੱਲਾਂ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਸੀਗੀ ਇਸ ਪ੍ਰੋਗਰਾਮ ਨੈੱਟਵਾਣੀ ਦੇ ਵਿੱਚ। ਗੱਲਾਂ ਬਾਤਾਂ ਤਾਂ ਬਹੁਤ ਨੇ, ਪਰ ਫਿਰ ਕਿਸੇ ਦਿਨ ਦੁਬਾਰਾ ਤੋਂ ਜਦੋਂ ਮੈਂ ਇਸ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਮਿਲਾਂਗੀ ਤਾਂ ਜ਼ਰੂਰ ਸ਼ੇਅਰ ਕਰਾਂਗੀ ਇਹ ਸਾਰੀਆਂ ਗੱਲਾਂ ਬਾਤਾਂ। ਫਿਲਹਾਲ ਸੁਣਦੇ ਹਾਂ ਇਸ ਸੈਗਮੈਂਟ ਦਾ ਇਹ ਆਖਰੀ ਗੀਤ, ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
1: ਬਦਾਮਾ ਜਿਹਾ ਰੰਗੀ ਉੱਤੋਂ ਅੱਖਾਂ ਪੂਰੀਆਂ ਹੋ ਜਾਵੇ ਕੈਰ ਕਰਦਾ, ਅੜਬ ਸਿਰੇ ਦਾ ਹਥਿਆਰਾ ਵਰਗਾ ਨਾ ਕਿਸੇ ਕੋਲੋਂ ਡਰਦਾ, ਅੱਖਾਂ ਨਾਲ ਵਿਰ ਲਈ ਹੁੰਦੇ ਜੱਗ ਤੇ ਜੋ ਕਰਦੇ ਸ਼ਿਕਾਰ ਜੀ।
2: ਓਏ ਸਰਦਾਰ
3: ਜੀ,

ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਨੈਟਵਾਨੀ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ ਅਤੇ ਹੁਣ ਰੈਪ ਅਪ ਕਰਨ ਦਾ ਵੇਲਾ ਆ ਗਿਆ ਹੈ ਇਸ ਪ੍ਰੋਗਰਾਮ ਨੂੰ 102.7 FM ਰੇਨਬੋ ਦੇ ਉੱਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨੈਟਵਾਣੀ ਅਤੇ ਹੁਣ ਤੁਸੀਂ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਪ੍ਰਾਯੋਜਿਤ ਆਕਾਸ਼ਵਾਣੀ ਪੋਡਕਾਸਟ ਪ੍ਰੋਗਰਾਮ ਸੁਣੋਗੇ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ।

शुरू हो गया है शामी गजल। शामी गजल एहसासां दी महफिल, ते इस महफिल नूं लैके तुहाडी दोस्त वंदना हाजिर है। ਕਹਿੰਦੇ ਜਦੋਂ ਦਿਨ ਢਲਦਾ ਹੈ ਨਾ, ਤੇ ਦਿਨ ਢਲਣ ਦੇ ਨਾਲ ਨਾਲ ਸਿਰਫ ਸੂਰਜ ਹੀ ਨਹੀਂ ਢਲਦਾ, ਸੂਰਜ ਹੀ ਨਹੀਂ ਛਿਪਦਾ, ਇੱਕ ਇਨਸਾਨ ਜਿਹੜਾ ਹੈ ਨਾ ਉਹ ਆਪਣੇ ਅੰਦਰ ਵਾਪਸ ਮੁੜਦਾ ਹੈ, ਆਪਣੇ ਅੰਦਰ, ਉੱਥੇ ਜਿੱਥੇ ਕਈ ਯਾਦਾਂ ਹੁੰਦੀਆਂ ਨੇ, ਕੁਝ ਅਧੂਰੀਆਂ ਗੱਲਾਂ ਹੁੰਦੀਆਂ ਨੇ, ਤੇ ਕੁਝ ਗਜ਼ਲਾਂ ਹੁੰਦੀਆਂ ਨੇ ਜੋ ਕਦੇ ਪੁਰਾਣੀਆਂ ਨਹੀਂ ਹੁੰਦੀਆਂ। ਤੇ ਬਿਲਕੁਲ ਇਸੇ ਤਰ੍ਹਾਂ ਦੀ ਇੱਕ ਮਹਿਫਿਲ ਅੱਜ ਸ਼ਾਮੇ ਗਜ਼ਲ ਲੈ ਕੇ ਮੈਂ ਤੁਹਾਡੀ ਦੋਸਤ ਵੰਦਨਾ ਹਾਜ਼ਰ ਹਾਂ।

ਐਫਐਮ ਰੇਨਬੋ ਦੀ ਘੜੀ ਦੇ ਉੱਤੇ ਰਾਤ ਦੇ ਠੀਕ 10:30 ਹੋ ਗਏ ਨੇ ਤੇ ਵੇਲਾ ਹੋ ਗਿਆ ਜੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦਾ।

102.7 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਦਾ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ ਠੀਕ 11 ਵੱਜ ਚੁੱਕੇ ਨੇ ਤੇ ਸਾਡੇ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦੇ ਨੇ। ਕੱਲ ਸਵੇਰੇ ਠੀਕ 5:53 ਤੇ ਫਿਰ ਤੁਹਾਡੇ ਨਾਲ ਹੋਏਗੀ ਮੁਲਾਕਾਤ। ਤਦ ਤੱਕ ਦੇ ਲਈ ਸ਼ੁਭ ਰਾਤਰੀ, ਜੈ ਹਿੰਦ।